ਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਤੇ ਹੈ ਸੰਤ, ਅੰਤ ਲਹਿੰਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਕਾਲਪੁਰ ਕੀ ਦੇਹ ਮੋ ਕੋਟਿਕ ਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕੇ ਤੇਰਾ ਵਸਾਸ ਕਰੋਰ ਦਲੇਸ ਦੋਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ, ਸੁਰਗਵਾਸ ਰਘਬੁਰ ਕਰਾ, ਸਗਰੀ ਪੁਰੀ ਸਮੇਤ ਚਾਉ ਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ, ਬਿਸਨ ਭਗਤ ਕੀ ਇਹ ਫਲ ਹੋਈ, ਆਦਿ ਵਿਆਦਿ ਛੁਐ ਸਕੈ ਨਾ ਕੋਈ। ਸੰਮਤ ਸਤਰਾ ਹੈ ਸਾਸ ਪਚਾਵਣ, ਹਾਲ ਵਜੀ ਪ੍ਰਥਮ ਸੁਖ ਦਾਮਨ, ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ। ਨੇਤਰ ਤੁੰਕੇ ਚਰਨ ਤਾਰ, ਸਤਦਰਵ ਤੀਰਥ ਰੰਗ, ਸ੍ਰੀ ਭਗਵਤ ਪੂਰਨ ਕੀਓ, ਰਾਗਬਰ ਕਥਾ ਪ੍ਰਸੰਗ ਦੋਹਰਾ। ਸਾਧ ਅਸਾਧ ਜਾਨੋ ਨਹੀਂ, ਬਾਦ ਸੁਬਾਦ ਬੇਬਾਦ, ਗ੍ਰੰਥ ਸਕਲ ਪੂਰਨ ਕੀਓ, ਭਗਵਤ ਕਿਰਪਾ ਪ੍ਰਸਾਦ ਸਵਈਆ। ਪਾਈ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਿਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ। ਸਗਲ

ਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣੇ ਆਈਆ ਸ਼ਬਦ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਮਹਲਾ ਪੰਜਵਾ। ਥਾਲ ਵਿੱਚ ਤਿੰਨਾ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾ।

ਤਰ ਸਪਾਇ ਹੋਈ, ਤਰਸ ਪਇਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾ, ਤਨ ਮਨ ਥੀ ਵੈ ਹਰਿਆ। ਤਰਸ ਪਇਆ ਮਿਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀ ਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰਾ ਛੜ ਜਾਹੇ, ਭਾਉ ਜਲ ਬਿਖ ਮੇ ਸਗਾਹੋ, ਗੁਰ ਸਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਏ ਨਾ ਜਾਏ, ਜੇ ਆਵੈ ਤੋਧੇ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ, ਜਿਹਵਾ ਜਾਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇ ਤੀਰਤੇ ਆਦਰ ਗਹਿ ਪਾਈਆ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਤ ਦੇ, ਜਾਗ ਮਹਿ ਉੱਤਮ ਕਾਢੀ ਆਹੇ। ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ, ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ, ਮਨਹੁ ਨਾ ਬਿਸਾਰਿਅਨ, ਸਾਧ ਜਿਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸ਼

ਨਾਂ ਮੇਰਾ ਵਾਹਿਗੁਰੂ ਬੋਲਣਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇ ਇੱਕ ਬਹਾਦਰ ਸਿਮਰੀ ਹੈ ਕਰਨਾਉਣ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਪੰਥ ਦੇ ਬਾਲੀ ਲੋਕ ਪ੍ਰਲੋਕ ਕੇ ਸਹਾਇ, ਕਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਾਖਤ ਚਾਵਰ ਛਤਰ ਦੇ ਮਾਲਕ, ਸਰਬ ਕਲਾ ਭਰਪੂਰ ਜੁਗੋ ਜੁਗੇ ਅਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਹ ਜੀ ਕਾ ਧਿਆਨ ਤੁਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ, ਦੇਗ ਚਲਾਈ ਤੇ ਅਗਵਾਹੀ ਦੇ ਸੁਣ ਕੇ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੁਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੁਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੁਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਚਿਤਿਆਵੇ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆਰੇ ਆਏ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ, ਹੇ ਅਕਾਲ ਪੁਰਖੇ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ, ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਮਾਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ, ਆਪ ਜੀ ਕੇ ਹਜ਼ੂਰ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਜੀ, ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਦੀਵਾਨਾਂ ਵਿੱਚ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਸ੍ਰੀ ਰਹਿ ਰਾਜ ਸਾਹਿਬ ਜੀ ਕੇ ਪਾਠ ਹੋਏ, ਆਪ ਜੀ ਕੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੇਵਾਵਾਂ ਨਿਭਾਉਂਦਿਆਂ ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ, ਅੱਗੇ ਵਾਸਤੇ ਸੁਮਤ ਸੋਧੀ ਬਖਸ਼ੋ, ਸ਼ੁੱਧ ਸਪੱਸ਼ਟ ਪ੍ਰੇਮ ਭੈ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਨ ਸੇਵਾ ਸਿਮਰਨ ਕਰਨ ਦੇ ਬਲ ਬਖਸ਼ਿਸ਼ ਕਰੋ ਜੀ। ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਜੀ, ਦਰੋਂ ਕਰੋ ਸਮੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ ਸਿਮਰਨ ਚਰਣਾ ਕਮਲਾਂ ਦਾ ਪ੍ਰੇਮ ਭਰੋਸਾ, ਬਾਣੀ ਬਾਣੀ ਨਾਲ ਪਿਆਰ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਜੀਆਂ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ, ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਚੜ੍ਹਦੀਆਂ ਕਲਾ ਰਿਹਾਈਆਂ ਬਖਸ਼ਿਸ਼ ਕਰਨੀਆਂ, ਜਸਵੰਤ ਸਿੰਘ ਵੱਲੋਂ ਮਹਾਰਾਜ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਏ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ, ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਕਾਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਆਪ ਜੀ ਭੋਗ ਲਾਓ, ਲੱਗਿਆ ਭੋਗ ਸੀ ਪ੍ਰਸਾਦ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ, ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ, ਸੁਭਾਹੇ ਮਾਣ ਮੁਖਾਰ ਬੇਨਤੋ, ਮੁਖਵਾਕ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ, ਮੁਖਵਾਕ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ, ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ, ਨਾਨਕ ਨਾਮ
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨੇ ਆਉ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾਂ ਮਿਲੈਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਵੰਦੇ। ਦਿੱਲੀ ਤਖ਼ਤ ਪਰ ਬਹੇਗੀ, ਛਤਰ ਝੁਲੈਗਾ ਸੀਸ ਪਰ। ਖੰਡਾ

तार बोले सो निहाल। वाहिगुरु जी का खालसा, वाहिगुरु जी की।

ਸੁੱਤ ਦਾਰਾ ਸੁਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ

ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਸੋ ਕਹੋ ਟਲ ਗੁਰ ਸੇਵੀਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਰਹਿਰਾਸ ਸਾਹਿਬ ਦੇ ਪਾਠ ਸੁਣ ਕੇ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਹੁਣ ਸੰਧਿਆ ਸਮੇਂ ਦੀ ਵਾਹਨ ਦੀ ਰਮਤਾ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ। ਭਾਈ ਸਾਹਿਬ ਭਾਈ ਨਵਦੀਪ ਸਿੰਘ ਦੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪੁਲਚੁਕ ਦੀ ਖਿਮਾ, ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਰਾਗੀ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਸਾਧ ਸੰਗਤ ਜੀ, ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ, ਆਪ ਸੰਗਤ ਨੂੰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕਰਨਗੇ। ਸਾਧ ਸੰਗਤ ਜੀ, 15 ਅਗਸਤ ਨੂੰ ਕਾਲੇ ਦਿਨ ਬਲੈਕ ਡੇਗ ਦੇ ਵਜੋਂ ਮਨਾਉਂਦੇ ਆ। ਭਾਰਤੀ ਕੌਂਸਲੇਟ ਦੇ ਬਾਹਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ 15 ਤਰੀਕ ਨੂੰ ਕੀਤਾ ਜਾਵੇਗਾ। ਸਮਾਂ ਜੋ ਹੈ ਉਹ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗਾ। ਸੋ ਗੁਰੂ ਘਰ ਤੋਂ ਸਵੇਰੇ 10 ਵਜੇ ਬੱਸ ਚੱਲੇਗੀ। ਜਿਨ੍ਹਾਂ ਵੀ ਸੰਗਤਾਂ ਨੇ ਭਾਈ ਜਾਣਾ ਹੈ ਗੁਰੂ ਘਰੇ, 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰਬਾਣੀ ਪਾਠ ਬੋਧ ਸਮਾਗਮ ਜੋ 3 ਮਈ ਤੋਂ ਗੁਰੂ ਘਰ ਵਿਖੇ ਆਰੰਭ ਹੋਏ ਹਨ, ਸਤਸੰਗ ਜੀ ਉਹ 30 ਅਗਸਤ ਨੂੰ ਭੋਗ ਪੈਣਗੇ। 14 ਅਗਸਤ ਤੋਂ 30 ਅਗਸਤ ਤੱਕ ਭਾਈ ਜਰਨੈਲ ਸਿੰਘ ਜੀ ਨਿਤਨੇਮ ਵਾਲੇ ਪਾਠ ਬੋਧ ਵਿੱਚ ਹਾਜ਼ਰੀਆਂ ਭਰਨਗੇ। ਗਾਇਣੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ USA ਵਾਲੇ 24 ਅਗਸਤ ਤੋਂ 30 ਅਗਸਤ ਤੱਕ ਹਾਜ਼ਰੀ ਭਰਨਗੇ। ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ 25 ਤਰੀਕ ਤੋਂ 30 ਅਗਸਤ ਤੱਕ ਸ਼ਾਮ ਰਾਤ 8 ਤੋਂ 9 ਕੀਰਤਨ ਦੀ ਹਾਜ਼ਰੀ ਭਰਨਗੇ। 30 ਅਗਸਤ ਨੂੰ ਸ਼ਾਮ ਨੂੰ ਸੰਪੂਰਨਤਾ ਦੀ ਅਰਦਾਸ ਬੇਨਤੀ ਹੋਵੇਗੀ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸਮੂਹੀ ਸ਼ਹੀਦ ਸਿੰਘ ਸਿੰਘਣੀਆਂ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਵੱਲੋਂ ਪਰਿਵਾਰਕ ਖੇਡ ਮੇਲਾ 16 ਅਗਸਤ ਨੂੰ ਦਿਨ ਐਤਵਾਰ ਦੁਪਹਿਰੇ 1 ਵਜੇ ਜੋ ਗੁਰੂ ਘਰ ਦੀ ਗਰਾਊਂਡ ਪਾਰਕ ਹੈ ਉੱਥੇ ਕਰਵਾਇਆ ਜਾਵੇਗਾ। ਸੋ ਵੱਧ ਤੋਂ ਵੱਧ ਆਪ ਸੰਗਤਾਂ ਨੇ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ। ਆਓ ਕਥਾ ਵਿਚਾਰ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ।

ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ।

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਪਿਆਰੀ ਸੰਗਤ, ਉੱਤਮ ਭਾਗ ਹਨ ਗੁਰੂ ਮਹਾਰਾਜ ਦੇ ਹਜ਼ੂਰ ਸਾਜ ਬੈਠੇ ਹਾਂ। ਕੋਈ ਸਮਾਂ ਹੋਰ ਗੁਰ ਇਤਿਹਾਸ ਨਾਲ ਜੁੜ ਕੇ ਲਾਹ ਪ੍ਰਾਪਤ ਕਰੀਏ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਕੇ ਔਰ ਸਾਰੀ ਸੰਗਤ ਨੂੰ ਬੁਲਾ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਤਾਗਤ ਦੀ ਬਖਸ਼ ਦਿੱਤੀ। ਬਚਨ ਕੀਤੇ ਹਨ ਕਿ ਸ਼ਬਦ ਦਾ ਚੌਥਾ ਬੰਦ ਸੰਪੂਰਨ ਕਰ ਦੇਵੋ। ਸੋ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਚਲ ਪਲ ਚਾਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਉਹ ਕੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਸ਼ਬਦ ਮਹਾਰਾਜ ਨੇ ਸੰਪੂਰਨ ਕੀਤਾ ਹੈ। ਗੁਰੂ ਮਹਾਰਾਜ ਨੇ ਬੜੀਆਂ ਬਖਸ਼ਾਂ ਕੀਤੀਆਂ। ਪ੍ਰਿਥੀ ਚੰਦ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਮਰਿਆਦਾ ਜਿਹੜੀ ਸੀ ਇਹ ਨਿਭਾਈ। ਬਖਸ਼ਿਸ਼ਾਂ ਵਾਹਿਗੁਰੂ ਦੀ ਹੋਈਆਂ। ਸਮਾਪਤੀ ਹੋਈ ਤਾਂ ਪ੍ਰਿਥੀ ਚੰਦ ਬਾਬਾ ਬੁੱਢਾ ਸਾਹਿਬ ਨੂੰ ਮਿਲੇ, ਬੜਾ ਇਤਰਾਜ ਕੀਤਾ ਹੈ, ਤੁਸਾਂ ਨੇ ਠੀਕ ਨਹੀਂ ਕੀਤਾ ਹੈ। ਕਥਾ ਆ ਰਹੀ ਹੈ, ਰਸਨਾ ਕਰਾਂਗੇ ਪਵਿੱਤਰ। ਪਿਆਰ ਨਾਲ ਬੋਲੋ, ਸਤਨਾਮ ਸ੍ਰੀ
1: ਵਾਹਿਗੁਰੂ।
0: ਵਾਹਿਗੁਰੂ ਸਾਹਿਬ ਜੀ,
1: ਵਾਹਿਗੁਰੂ ਜੀ। ਸੋ ਤੋ ਬਾਤ ਨਾ ਕਿਨਸ ਨਿਕਾ।
0: ਕਹਿਣ ਲੱਗਾ ਪ੍ਰਿਥੀ ਚੰਦ ਕਿ ਜਿਹੜੀ ਬਾਤ ਤੂੰ ਗੱਲ ਕੀਤੀ ਹੈ ਨਾ ਬਾਬਾ ਬੁੱਢਾ ਜੀ ਨੂੰ, ਕਹਿੰਦਾ ਠੀਕ ਨਹੀਂ ਕੀਤੀ।
1: ਤੈ ਉੱਠ ਦੀਨ ਤੁਰਤ ਹੀ ਟਿਕਾ।
0: ਕਹਿੰਦੇ ਮਾੜਾ ਜਿਹਾ ਮੇਰੇ ਗੁਰੂ ਪਿਤਾ ਨੇ ਗੁੱਸੇ ਨਾਲ ਇਸ਼ਾਰਾ ਕੀਤਾ ਤੇ ਤੂੰ ਉੱਠ ਕੇ ਤਿਲਕ ਦੇ ਦਿੱਤਾ ਗੁਰਤਾ ਦਾ।
1: ਤੁਵ ਕ੍ਰਿਤ ਕੋ ਕਿਆ ਨਿੰਦ ਹੈ ਨਾਹੀ।
0: ਦੱਸ ਜਿਹੜਾ ਤੂੰ ਕੰਮ ਕੀਤਾ ਇਹਨੂੰ ਕਿਉਂ ਨਾ ਸਿਆਣੇ ਲੋਕ ਨਿੰਦਣ।
1: ਜੇ ਸਿੱਖ ਸਿਆਣੇ ਸੰਗਤ ਮਾਹੀ।
0: ਜਿਹੜੇ ਸਿੱਖ ਨੇ ਸਿਆਣੇ ਉਹ ਤੇਰੇ ਨਾਲ ਨਾਰਾਜ਼ ਨੇ ਇਸ ਗੱਲੋਂ।
1: ਦੇਖ ਲਈ ਤੁਮਰੀ ਕਰਤੂਤ।
0: ਕਹਿਣ ਲੱਗਾ ਪ੍ਰਿਥੀ ਚੰਦ ਬਾਬਾ ਬੁੱਢਾ ਜੀ ਨੂੰ ਕਿ ਤੁਹਾਡੀ ਕਰਤੂਤ ਵੇਖ ਲਈ ਮੈਂ।
1: ਕਹਿ ਤੁਸ ਮਤ ਜੁੱਤ ਕੀ ਨਸ ਕਸੂਤ।
0: ਕਹਿਣ ਲੱਗੇ ਲੋਕੀ ਤੈਨੂੰ ਬੜਾ ਸਿਆਣਾ ਕਹਿੰਦੇ ਸੀ, ਤੂੰ ਤਾਂ ਕੁਛ ਸੁੱਤਾ ਹੀ ਕੰਮ ਕਰ ਦਿੱਤਾ।
1: ਅਬ ਮੈਂ ਕਰਹੋ ਨਿਤ ਉਤਸ਼ਾਹ।
0: ਕਹਿਣ ਲੱਗਾ ਮੈਂ ਹੁਣ ਰੋਜ਼ ਹੀ ਗੁਰਤਾ ਗੱਦੀ ਲੈਣ ਲਈ ਯਤਨ ਕਰਾਂਗਾ।
1: ਛੀਨ ਲਿਓ ਗਾਦੀ ਤਿਸ ਪਾਹੂ।
0: ਮੈਂ ਛੋਟੇ ਭਰਾ ਤੋਂ ਗੁਰਤਾ ਗੱਦੀ ਖੋਹ ਲਵਾਂਗਾ।
1: ਦਰ ਬ੍ਰਿੰਦ ਖਰਚਨ ਕਰ ਲੈ ਹਾਂ।
0: ਬੜਾ ਪੈਸਾ ਖਰਚਾਂਗਾ ਮੈਂ ਇਸ ਕਾਰਜ ਲਈ।
1: ਸਭ ਕੀ ਕਰੀ ਉਲਟ ਅਬ ਦੈ ਹਾਂ।
0: ਕਹਿਣ ਲੱਗੇ ਤੁਹਾਡਾ ਤੇ ਮੇਰੇ ਪਿਤਾ ਜੀ ਦਾ ਕੀਤਾ ਕੰਮ ਇਹ ਮੈਂ ਸਾਰਾ ਉਲਟ ਕਰ ਦਿਆਂਗਾ। ਭਾਵ ਕਿ ਤੁਸਾਂ ਨੇ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਦੇ ਦਿੱਤੀ ਭਾਵੇਂ, ਪਰ ਮੈਂ ਆਪਣੇ ਯਤਨਾਂ ਨਾਲ ਸਾਰਾ ਕੁਛ ਉਲਟ ਕਰ ਦਿਆਂਗਾ।
1: ਬਿਰਦ ਕਹੋ ਰਿਸ ਕਿਉਂ ਕਰੈ।
0: ਬਾਬਾ ਜੀ ਕਹਿਣ ਲੱਗੇ ਕਿ ਬਾਬਾ ਪ੍ਰਿਥੀ ਚੰਦ ਜੀ ਕਿਉਂ ਗੁੱਸਾ ਕਰਦੇ ਹੋ।
1: ਪਿਤ ਸੇਵਾ ਮਹਿ ਨਹਿ ਹਿਤ ਧਰੈ।
0: ਤੁਸੀਂ ਪਿਤਾ ਦੀ ਸੇਵਾ ਮਨ ਲਾ ਕੇ ਨਹੀਂ ਕੀਤੀ।
1: ਰੀਝੇ ਬਿਨਾ ਕਹਿਤ ਹੈ ਤੁਜਦੇ ਹੈ।
0: ਕਹਿਣ ਲੱਗੇ ਕਿ ਖੁਸ਼ ਹੋਏ ਤੋਂ ਬਿਨਾ ਦੱਸ ਤੈਨੂੰ ਕਿਵੇਂ ਦੇ ਦਿੰਦੇ।
1: ਜੇਕਰ ਲਾਇਕ ਸੋ ਭਿਖ ਲੈ ਹੈ।
0: ਜੇ ਤੈਨੂੰ ਗੁਰੂ ਜੀ ਲਾਇਕ ਦੇਖ ਲੈਂਦੇ।
1: ਕਰੇ ਬਖੀਲੀ ਹੱਥ ਨਾ ਆਵੇ।
0: ਕਹਿਣ ਲੱਗੇ ਗੁਰਤਾ ਗੱਦੀ ਦੇ ਦਿੰਦੇ, ਈਰਖਾ ਕੀਤਿਆਂ ਇਹ ਗੁਰਤਾ ਗੱਦੀ ਨਹੀਂ ਮਿਲਦੀ।
1: ਕਹੇ ਨਿਮਰਤਾ ਬਾਛਤ ਪਾਵੇ।
0: ਕਹਿਣ ਲੱਗੇ ਜਿਹੜਾ ਨਿਮਰਤਾ ਰੱਖਦਾ ਹੈ ਮਨ ਇਸ਼ਤ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਇਹੀ ਕਾਰਨ ਹੈ ਕਿ ਤੈਨੂੰ ਗੁਰਤਾ ਗੱਦੀ ਦਾ ਤਿਲਕ ਨਹੀਂ ਲੱਗਿਆ।
1: ਗੁਰੂ ਪੁੱਤਰ ਤੁਮ ਬੜੀ ਵਡਾਈ।
0: ਕਹਿਣ ਲੱਗੇ ਤੁਸੀਂ ਗੁਰੂ ਜੀ ਦੇ ਵੱਡੇ ਸੁਪੁੱਤਰ ਹੋ ਤੇ ਵਡਿਆਈ ਵੀ ਤੁਹਾਡੀ ਵੱਡੀ ਹੈ।
1: ਮੰਨਣੀਏ ਕਿਆ ਹੱਥ ਨਾ ਆਈ।
0: ਕਹਿਣ ਲੱਗੇ ਕਿ ਮੰਨਣੀਏ ਕਿਆ ਹੱਥ ਨਾ ਆਈ। ਜੇ ਤੁਸੀਂ ਮੰਨਣ ਯੋਗ ਸੀ ਇੰਨੇ ਹੀ, ਤੁਸੀਂ ਕਹਿੰਦੇ ਹੋ ਕਿ ਮੈਨੂੰ ਸੰਗਤ ਚਾਹੁੰਦੀ ਸੀ ਤੇ ਗੁਰਤਾ ਗੱਦੀ ਫਿਰ ਹੱਥ ਕਿਉਂ ਨਾ ਲੱਗੀ ਦੇਰੇ।
1: ਕ੍ਰੋਧ ਬਿਖਾਦ ਛੋੜ ਸੁਖ ਪਾਵ ਹੋ।
0: ਕਹਿਣ ਲੱਗੇ ਕਿ ਬਾਬਾ ਜੀ ਕ੍ਰੋਧ ਛੱਡ ਦਿਓ ਤੇ ਸੁਖ ਲੈਣਾ ਕਰੋ।
1: ਪਿਤਾ ਕਰੇ ਤੁਮ ਔਰ ਹਰ ਖਾਬ ਹੋ,
0: ਜੋ ਪਿਤਾ ਜੀ ਨੇ ਕਰ ਦਿੱਤਾ ਸਤ ਵਚਨ ਕਹਿ ਕੇ ਤੇ ਖੁਸ਼ ਰਵੋ।
1: ਦੀਨ ਦੁਨੀ ਕੇ ਮਾਲਕ ਹੈ,
0: ਕਹਿਣ ਲੱਗੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਲੋਕ ਪਰਲੋਕ ਦੇ ਮਾਲਕ ਹਨ।
1: ਤਿੰਨ ਸਰ ਮੁਕੋ ਉੱਤਰ ਕਹਿ,
0: ਐਸੇ ਸਮਰੱਥ ਗੁਰੂ ਦੇ ਸਾਹਮਣੇ ਕੌਣ ਹੈ ਜਿਹੜਾ ਕਹਿ ਦੇ ਕਿ ਇੰਜ ਨੀ ਇੰਜ ਕਰ। ਸੋ ਕਹਿਣ ਲੱਗੇ ਕਿ ਬਾਬਾ ਜੀ ਕਹਿੰਦੇ ਕਿ ਜੋ ਕਰਤਾ ਉਹਨੂੰ ਸੱਤ ਵਚਨ ਮੰਨ।
1: ਇਮ ਕਹਿ ਬ੍ਰਿਥ ਬ੍ਰਿਧ ਮੁਖ ਤੂਸ਼ਣ ਧਾਰੀ ਮੌਨ।
0: ਇਸ ਤਰੀਕੇ ਨਾਲ ਬਾਬਾ ਬੁੱਢਾ ਜੀ ਨੇ ਇਹ ਕਹਿ ਕੇ ਬਚਨ ਪ੍ਰਿਥੀ ਚੰਦ ਜੀ ਨੂੰ ਚੁੱਪ ਤਾਰ ਲਈ।
1: ਪ੍ਰਿਥੀਆ ਜਾਇਓ ਪਰਵੇਸ਼ੈ ਪਾਉਣ,
0: ਸਿਆਣਪ ਇਹੀ ਹੈ ਸਤਸੰਗਿਓ ਕਿ ਇਹੋ ਜਿਹੇ ਨਾਲ ਮੂਰਖੇ ਨਾਲ ਨਾ ਲੁੱਜੀਏ। ਅਤੇ ਬਾਬਾ ਜੀ ਸੋਚ ਚਲੇ ਗਏ ਅਤੇ ਪ੍ਰਿਥੀ ਚੰਦ ਵੀ ਚੁੱਪ ਕਰਕੇ ਘਰ ਨੂੰ ਤੁਰ ਗਿਆ।
1: ਗਿਰਾ ਕਠੋਰ ਕਹਿ ਤੇਰੇ ਸੁਧਾਰੈ,
0: ਬੜੀਆਂ ਗੱਲਾਂ ਉਲਟੀਆਂ ਪੁਲਟੀਆਂ ਕਠੋਰ ਗੱਲਾਂ ਅਤੇ ਗੁੱਸੇ ਦੇ ਨਾਲ ਚਲਾ ਗਿਆ।
1: ਪਿਤ ਕੇ ਨਿਕਟ ਗਏ ਦੁੱਖ ਭਾਰੇ,
0: ਸੋ ਸਤਸੰਗੀ ਉਹ ਕਹਿਣ ਲੱਗਾ ਕਿ ਮੈਂ ਹੁਣ ਪਿਤਾ ਦੇ ਕੋਲ ਰਹਿੰਦਿਆਂ ਭਾਰੀ ਦੁੱਖ ਦੇਵਾਂਗਾ।
1: ਮੁੱਖ ਤੇ ਕਹਿਣ ਲਾਗ ਕਟੁਬਾਨੀ,
0: ਸੋ ਸਤਸੰਗੀ ਗੁਰੂ ਜੀ ਦੇ ਵੀ ਮੂੰਹ ਤੇ ਹੀ ਕੁਛ ਨਾ ਕੁਛ ਉਲਟ ਬੁਲਟ ਬੋਲਦਾ ਪ੍ਰਿਥੀ ਚੰਦ ਗੁੱਸੇ ਦਾ ਮਾਰਿਆ। ਛੋਟਾ ਵੱਡਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਪ੍ਰਿਥੀ ਚੰਦ।
1: ਕਿਆ ਬਪਰੀਤ ਆਪਨੇ ਠਾਨੀ,
0: ਕਹਿੰਦਾ ਪਿਤਾ ਜੀ ਨੂੰ, ਪਿਤਾ ਜੀ ਤੁਸਾਂ ਨੇ ਇਹ ਕੀ ਉਲਟ ਕੰਮ ਕੀਤਾ।
1: ਮੇਰੀ ਵਸਤ ਅਲਪ ਕੋ ਦਈ,
0: ਇਹ ਵਸਤੂ ਸੀ ਮੇਰੀ ਤੇ ਤੁਸਾਂ ਛੋਟੇ ਨੂੰ ਦੇ ਦਿੱਤੀ।
1: ਸੋ ਇਮ ਕਰਹੇ ਨਾ ਆਗੇ ਪਹੀ,
0: ਕਹਿਣ ਲੱਗੇ ਜਿਹੜਾ ਕੰਮ ਤੁਸਾਂ ਕੀਤਾ ਪਹਿਲਾਂ ਨਹੀਂ ਕਦੇ ਹੋਇਆ ਏਦਾਂ।
1: ਮੋਹ ਸੰਗ ਖੋਟ ਜਾਣ ਕੇ ਕਰਿਓ,
0: ਮੇਰੇ ਨਾਲ ਤੁਸਾਂ ਖੋਟ ਕੀਤੀ ਹੈ। ਖੋਟ ਆਪ ਵਿੱਚ ਹੈ ਤੇ ਗੁਰੂ ਜੀ ਨੂੰ ਕਹੀ ਜਾਂਦਾ। ਸੁਖੀਏ ਕਉ ਪੇਖੇ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਸੁਖੀ ਨੂੰ ਸਾਰੇ ਸੁਖੀ ਦੀਦੇ ਨੇ, ਰੋਗੀ ਨੂੰ ਸਾਰੇ ਰੋਗੀ ਦੀਦੇ ਨੇ। ਆਪ ਇਹ ਈਰਖਾ ਦਾ ਰੋਗੀ ਹੈ। ਕਹਿੰਦਾ ਮਹਾਰਾਜ ਤੁਸਾਂ ਨੇ ਮੇਰੇ ਨਾਲ ਈਰਖਾ ਕੀਤੀ ਹੈ।
1: ਕੌਣ ਦੋਸ਼ ਲੱਗ ਕੇ ਪਰ ਹਰਿਓ,
0: ਕਹਿਣ ਲੱਗਾ ਪਿਤਾ ਜੀ ਦੱਸੋ ਖਾਂ ਮੇਰੇ 'ਚ ਕੀ ਘਾਟ ਕਮੀ ਸੀ। ਸਤਸੰਗ ਘਾਟ ਨਾ ਕਿੰਨੀ ਕਹਾਇਆ ਸਭ ਕਹਿਤੇ ਹੈ ਪਾਇਆ। ਹੁਣ ਇਹ ਕਹਿ ਰਿਹਾ ਕਿ ਮੇਰੇ 'ਚ ਕੀ ਘਾਟ ਸੀ ਦੱਸੋ ਮੈਨੂੰ।
1: ਜਿਸ ਪ੍ਰਕਾਰ ਤੁਮ ਮੁਝ ਸੋ ਠਾਨੀ,
0: ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਕੀਤੀ ਸੰਗਤ ਵਿੱਚ ਕੀ ਘਾਟ ਸੀ ਮੇਰੇ ਵਿੱਚ।
1: ਇਸ ਕੋ ਫਲ ਦੇਖਿਓ ਅਗਵਾਨੀ,
0: ਕਹਿਣ ਲੱਗੇ ਪਿਤਾ ਜੀ ਹੁਣ ਆਉਣ ਵਾਲੇ ਸਮੇਂ 'ਚ ਇਹਦਾ ਫਲ ਵੇਖਿਓ ਤੁਸੀਂ।
1: ਦਰਬ ਬ੍ਰਿੰਦ ਅਬ ਮੋਹੇ ਸਮੀਪ,
0: ਸਤਸੰਗੀ ਉਹ ਕਹਿੰਦਾ ਪੈਸਾ ਸਤਿਗੁਰੂ ਮੇਰੇ ਕੋਲ ਹੈ ਤੇ ਉਹਨੂੰ ਪੁੱਛੇ ਸਦਾਈ ਨੂੰ ਪੈਸੇ ਆਏ ਕਿੱਥੇ। ਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਿਕਾਰ ਸੰਗਤ ਕਰਦੀ ਹੈ। ਕਹਿੰਦਾ ਹੁਣ ਆਉਣ ਵਾਲੇ ਸਮੇਂ 'ਚ ਵੇਖਿਓ ਕਿ ਮੈਂ ਕਰਦਾ ਕੀ ਆ, ਪੈਸਾ ਮੇਰੇ ਕੋਲ ਹੈ।
1: ਮਿਲ ਹੋਂ ਬਲੀ ਜੋ ਹੋਏ ਮਹੀਪ,
0: ਕਹਿਣ ਲੱਗੇ ਜਿਹੜਾ ਮਹੀਪ ਸਵੇਰੇ ਵੀ ਬੇਨਤੀ ਕੀਤੀ ਸੀ। ਮਹੀਪ ਦਾ ਅਰਥ ਹੁੰਦਾ ਹੈ ਮਹੀ ਧਰਤੀ ਅਤੇ ਪਾਤ ਪਤੀ, ਮਹੀਪ ਭਾਵ ਧਰਤੀ ਦਾ ਮਾਲਕ ਭਾਵ ਰਾਜਾ। ਕਹਿੰਦਾ ਹੁਣ ਮੈਂ ਬਾਦਸ਼ਾਹ

0: ਪਿਤਾ ਜੀ ਤੁਹਾਨੂੰ ਤੇ ਤੁਹਾਡੇ ਛੋਟੇ ਪੁੱਤਰ ਭਾਵ ਗੁਰੂ ਅਰਜਨ ਦੇਵ ਜੀ ਨੂੰ ਬੜੇ ਦੁੱਖ ਦਿਖਾਵਾਂਗਾ ਮੈਂ।
1: ਜਬ ਤੁਮਰੋ ਬਸ ਚੱਲੇ ਨਾ ਕੋਈ,
0: ਕਹਿਣ ਲੱਗਾ ਜਦੋਂ ਮੇਰਾ ਚੱਲਿਆ ਨਾ ਦਾ ਤੁਹਾਡਾ ਬਸ ਨੀ ਚੱਲਣਾ ਕੁਛ।
1: ਬਿਨਾਂ ਕਰੇ ਗੁਰਤਾ ਮੁਝ ਹੋਈ,
0: ਤੇ ਕਹਿੰਦਾ ਬਿਨਾਂ ਕੁਝ ਕੀਤਿਆਂ ਗੁਰਤਾ ਗੱਦੀ ਮੇਰੇ ਕੋਲ ਆਏਗੀ, ਮਤਲਬ ਤੁਸੀਂ ਦੁਨੀਆਂ ਤੋਂ ਚਲੇ ਜਾਣਾ, ਛੋਟੇ ਭਰਾ ਨੂੰ ਮੈਂ ਛੱਡਣਾ ਨੀ ਤੇ ਗੁਰਤਾ ਗੱਦੀ ਮੈਨੂੰ ਹੀ ਮਿਲਣੀ ਹੈ।
1: ਇਤਿਆਦਕ ਝਗੜਾ ਬਹੁ ਠਾਨਿਓ,
0: ਇਤਿਆਦਕ ਘਰ ਜਾ ਕੇ ਗੁਰੂ ਕੇ ਮਹਿਲਾਂ ਦੇ ਵਿੱਚ ਇਹਨੇ ਗੁਰੂ ਪਿਤਾ ਦੇ ਨਾਲ ਬੜਾ ਝਗੜਾ ਕੀਤਾ ਜੀ।
1: ਇਸ ਵਾਰ ਸ੍ਰੀ ਗੁਰੂ ਸ਼ਬਦ ਬਖਾਨਿਓ,
0: ਤੇ ਪ੍ਰਿਥੀ ਚੰਦ ਦੀ ਇਹ ਸੁਭਾਅ ਦੀ ਰੀਤ ਵੇਖ ਕੇ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਿਆ, 1200 ਅੰਗ ਤੇ ਠੀਕ ਹੈ ਸ਼ਬਦ ਹੈ, ਤੇ ਮਹਾਰਾਜ ਜੀ ਨੇ ਉਹ

0: ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਮਿਹਰ ਕਰਦੇ ਨੇ। ਘਰ ਤੀਜਾ, ਤੀਜੇ ਘਰ ਸੁਰਤਾਲ ਵਿੱਚ ਸ਼ਬਦ ਉਚਾਰਿਆ। ਦੋ ਪਦਿਆਂ ਦਾ ਛੋਟਾ ਜਿਹਾ ਸ਼ਬਦ ਹੈ, ਦੋ ਪੌੜੀਆਂ ਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਪਰਮਾਤਮਾ, ਸੋ ਸਤਸੰਗਿਓ ਦੁਆ ਸ਼ਰੈਤ ਹੈ, ਅਖੰਡ ਹੈ, ਸਤ ਚਿੱਤ ਆਨੰਦ ਹੈ, ਪੂਰੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਸਰਬ ਕਾ ਪ੍ਰਕਾਸ਼ਕ ਹੈ।
1: ਕਾਹੇ ਪੂਤ ਚੰਗ ਝਗਰਤ ਹੋ ਸੰਗ ਬਾਪ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਿਥੀ ਚੰਦ ਨੂੰ ਸੰਬੋਧਨ ਹੋ ਕੇ ਅਤੇ ਸਾਰੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ, ਕਿਉਂਕਿ ਮਾਤਾ ਪਿਤਾ ਹਰੇਕ ਦੇ ਹੀ ਹੈ ਸਤਸੰਗੀਓ। ਮਾਂ ਬਾਪ ਨਾਲ ਲੜਨਾ, ਮਾਤਾ ਪਿਤਾ ਨਾਲ ਉੱਚੀ ਬੋਲਣਾ, ਉਹਨਾਂ ਲਈ ਸਿੱਖਿਆ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਐ ਪੁੱਤਰ ਪਿਤਾ ਦੇ ਨਾਲ ਕਿਉਂ ਝਗੜਦੇ ਹੋ।
1: ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ।
0: ਜਿਸ ਮਾਤਾ ਪਿਤਾ ਦੇ ਜਣੇ ਹੋਏ ਤੁਸੀਂ ਵੱਡੇ ਹੋਏ ਹੋ, ਉਹਨਾਂ ਨਾਲ ਝਗੜਨਾ ਪੁੱਤਰ ਪਾਪ ਹੈ।
1: ਰਹਾਓ,
0: ਵਿਸ਼ਰਾਮ ਦੇ ਕੇ ਮਿਹਰ ਕਰਦੇ ਸਤਿਗੁਰੂ ਜੀ।
1: ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ।
0: ਵੇਖੋ ਪੁੱਤਰ ਜੀ, ਜਿਹੜਾ ਪੈਸੇ ਪੈਸੇ ਦੀ ਗੱਲ ਕਰਦੇ, ਮੇਰੇ ਕੋਲ ਪੈਸਾ ਬੜਾ, ਮੇਰੇ ਕੋਲ ਪੈਸਾ ਬੜਾ, ਜਿਸ ਪੈਸੇ ਦਾ ਤੂੰ ਗਰਭ ਕਰਦਾ, ਇਹ ਪੈਸਾ ਕਿਸੇ ਦਾ ਨਹੀਂ ਗਾ, ਕਿਸੇ ਦਾ ਮਿੱਤ ਨਹੀਂ ਬਣਿਆ। ਖਿੰਨ
1: ਮਹਿ ਛੋੜ ਜਾਏ ਵਿਖਿਆ ਰਸ, ਤਉ ਲਾਗੇ ਪ੍ਰਤਾਪ।
0: ਪਛਤਾਪ, ਕਹਿਣ ਲੱਗੇ ਕਿ ਜਦੋਂ ਇਹ ਵਿਖਿਆ ਦਾ ਰਸ, ਭਾਵ ਕਿ ਮਾਇਆ ਦਾ ਰਸ ਬੰਦੇ ਨੂੰ ਤਿਆਗ ਜਾਂਦਾ ਨਾ, ਤਉ ਲਾਗੇ ਪਛਤਾਪ, ਤਾਂ ਪਛਤਾਪ ਬੰਦੇ ਦੇ ਹੱਥ ਰਹਿ ਜਾਂਦਾ ਹੈ। ਸੋ ਮਾਇਆ ਜਿਹੜੀ ਹੈ ਇਹ ਸਾਥ ਨਹੀਂ ਦਿੰਦੀ ਹਮੇਸ਼ਾ।
1: ਜੋ ਤੁਮਰੋ ਪ੍ਰਭ ਹੋ ਤੋ ਸੁਆਮੀ, ਹਰ ਤਿੰਨ ਕੋ ਜਪ ਹੋ ਜਾਪ।
0: ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜੋ ਤੁਮਰੇ ਪ੍ਰਭ ਹੋ ਤੇ ਸੁਆਮੀ, ਜਿਹੜੇ ਤੇਰੇ ਮਾਲਕ ਨੇ, ਜਿਹੜੇ ਵਾਹਿਗੁਰੂ ਜੀ ਨੇ, ਸੋ ਐਸਾ ਜਿਹੜਾ ਪਰਮਾਤਮਾ ਹੈ ਉਹਦਾ ਜਾਪ ਜਪਣਾ ਚਾਹੀਦਾ ਹੈ। ਵਾਹਿਗੁਰੂ ਦਾ, ਪਰਮਾਤਮਾ ਦਾ, ਪੈਸੇ ਦਾ ਮਾਣ ਨਹੀਂ ਕਰਨਾ ਚਾਹੀਦਾ, ਵਾਹਿਗੁਰੂ ਦਾ ਸਿਮਰਨ ਕਰਨਾ ਕਰੋ।
1: ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ, ਜੋ ਸੁਣੋ ਤੋ ਜਾਏ ਸੰਤਾਪ।
0: ਸੱਚੇ ਪਾਤਸ਼ਾਹ ਜੀ ਛੋਟਾ ਸ਼ਬਦ ਹੈ, ਇਹਦੀ ਸਮਾਪਤੀ 'ਤੇ ਮਿਹਰ ਕਰਦੇ ਨੇ ਕਿ ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ। ਕਹਿਣ ਲੱਗੇ ਗੁਰੂ ਰਾਮਦਾਸ ਜੀ ਕਿ ਅਸੀਂ ਤੈਨੂੰ ਉਪਦੇਸ਼ ਕਰਦੇ ਹਾਂ, ਸਿੱਖਿਆ ਦਿੰਦੇ ਹਾਂ, ਜੋ ਸੁਣੋ, ਜੇਕਰ ਸੁਣੇਗਾ ਤਾਂ ਤੋ ਜਾਏ ਸੰਤਾਪ। ਜਿਹੜੇ ਤੇਰੇ ਮਨ ਦਾ ਸੰਤਾਪ ਹੈ ਨਾ, ਦੁਖੀ ਹੋ ਰਹੇ ਹਾਂ, ਮੈਨੂੰ ਨਹੀਂ ਗੁਰਤਾ ਗੱਦੀ ਮਿਲੀ, ਮੈਨੂੰ ਨਹੀਂ ਮਿਲੀ, ਇਹ ਤੇਰੇ ਮਨ ਦਾ ਦੁੱਖ ਕਸ਼ਟ ਪੁੱਤਰ ਚਲਾ ਜਾਏਗਾ। ਇਹ ਸਿੱਖਿਆ ਹੈ ਸਤਸੰਗੀ ਬੱਚਿਆਂ ਦੇ ਲਈ ਵੀ। ਜਿਸ ਮਾਂ ਬਾਪ ਨੇ ਇੰਨੀ ਕਠਿਨ ਘਾਲ ਕਮਾਈ ਕੀਤੀ, ਮਾਂ ਦਾ ਦਿਨ ਅਸੀਂ ਕਈ ਜਨਮ ਨਹੀਂ ਦੇ ਸਕਦੇ, ਜਿਹਨੇ ਸਾਨੂੰ ਖੂਨ ਦੇ ਨਾਲ ਸਿੰਜਿਆ ਸਤਸੰਗੀ, ਉਹ ਸਾਨੂੰ ਆਪਣੇ ਦੁੱਧ ਦੇ ਨਾਲ ਪਾਲਿਆ ਅਤੇ ਕੁਸ਼ਟ ਚੱਲ ਚੱਲ ਕੇ ਵੀ ਸਾਨੂੰ ਪਾਲਿਆ ਮਾਂ ਬਾਪ ਨੇ। ਸੋ ਉਹਨਾਂ ਨਾਲ ਝਗੜਨਾ ਸੋ ਵੱਡਾ ਪਾਪ ਹੈ। ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਕਿਸੇ ਦਾ ਬਣਿਆ ਨਹੀਂ ਪਾਈਏ। ਅਤੇ ਜੇ ਇਸ ਉਪਦੇਸ਼ ਨੂੰ ਗੁਰੂ ਜੀ ਕਹਿੰਦੇ ਸੁਣੋਗੇ ਤਾਂ ਭਾਈ ਤੁਹਾਡਾ ਸੰਤਾਪ ਦੁੱਖ ਚਲਾ ਜਾਏਗਾ।
1: ਚੌਪਈ ਪ੍ਰਿਥੀਆ ਸੁਣੋ ਗਰਭ ਕਿਆ ਧਨ ਕੋ।
0: ਕਹਿਣ ਲੱਗੇ ਸੱਚੇ ਪਾਤਸ਼ਾਹ, ਪੁੱਤਰ ਪ੍ਰਿਥੀ ਚੰਦ ਸੁਣੋ, ਇਹ ਪੈਸੇ ਦਾ ਕੀ ਹੰਕਾਰ ਕਰਦਾ ਤੂੰ।
1: ਜਿਸ ਕੋ ਤਿਆਗਤ ਟਿਕਹੇ ਨਾ ਖਿਨਕੋ।
0: ਕਹਿਣ ਲੱਗੇ ਜਿਸ ਨੂੰ ਖਤਮ ਹੋਣ ਲੱਗਿਆ ਛਿਨ ਨਹੀਂ ਲੱਗਦਾ, ਇੱਕ ਛਿਨ ਵਿੱਚ ਜਿਹੜਾ ਹੈ ਇਹ ਧਨ ਬੰਦੇ ਦਾ ਸਾਥ ਛੱਡ ਜਾਂਦਾ ਹੈ।
1: ਪਛਤਾਵਨ ਪਿੱਛੇ ਰਹਿ ਜਾਏ ਹੈ,
0: ਪਿੱਛੋਂ ਪਛਤਾਪ ਹੀ ਬੰਦੇ ਦੇ ਹੱਥ ਰਹਿ ਜਾਂਦਾ ਹੈ, ਪਛਤਾਉਣਾ ਪੈਂਦਾ ਹੈ। ਰਾਮਣ ਹੂੰ ਤੇ ਅਧਿਕ ਛਤਰਪਤ, ਛਿਨ ਮੈਂ ਗਏ ਬਿਲਾਤ, ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ। ਬੜੇ ਬੜੇ ਦੁਨੀਆਂ 'ਤੇ ਆਏ ਅਤੇ ਪੈਸਾ ਪਿਆਰੇ ਉਹ ਸਦਾ ਨਹੀਂ ਰਹਿੰਦਾ, ਇਸ ਲਈ ਪਛਤਾਪ ਰਹਿ ਜਾਂਦਾ ਬੰਦੇ ਕੋਲ।
1: ਪਿਤਸ਼ੋ ਝਗੜਤ ਲਾਜ ਨਾ ਪੈ।
0: ਕਹਿਣ ਲੱਗੇ ਪੁੱਤਰ, ਪਿਓ ਅਤੇ ਮਾਂ ਦੇ ਸਾਹਮਣੇ ਝਗੜਾ ਕਰਨਾ, ਮਹਾਂਪੁਰਸ਼ਾਂ ਦੇ ਸਾਹਮਣੇ ਬੋਲਣਾ, ਤੈਨੂੰ ਲਾਜ ਨਹੀਂ ਆਉਂਦੀ, ਸ਼ਰਮ ਕਰਨੀ ਚਾਹੀਦੀ ਤੈਨੂੰ।
1: ਜਾ ਤੇ ਹਰ ਹਰ ਸਿਮਰਨ ਕਰੋ।
0: ਪੁੱਤਰ ਤੈਨੂੰ ਅਜੇ ਵੀ ਸਿੱਖਿਆ ਦੇਣੀ, ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਵਾਹਿਗੁਰੂ ਨੇ ਸ਼ਾਂਤੀ ਦੇਣੀ ਹੈ, ਵਾਹਿਗੁਰੂ ਨੇ ਤੈਨੂੰ ਆਨੰਦ ਦੇਣਾ ਹੈ, ਵਾਹਿਗੁਰੂ ਨੇ ਹੀ ਤੇਰੀ ਸਹਾਇਤਾ ਕਰਨੀ ਹੈ, ਇਸ ਲਈ ਪੁੱਤਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰ।
1: ਨੀਕੋ ਉਪਦੇਸ਼ ਜੇ ਧਰਹੋ।
0: ਕਹਿਣ ਲੱਗੇ ਇਹ ਤੈਨੂੰ ਉਪਦੇਸ਼ ਜਿਹੜਾ ਹੈ ਇਹ ਨੀਕੋ ਦਾ ਭਾਵ ਸੁੰਦਰ ਉਪਦੇਸ਼, ਰਾਮਦਾਸ ਸਰੋਵਰ ਨੀਕਾ, ਸੋ ਨੀਕਾ ਦਾ ਅਰਥ ਹੈ ਸਤਸੰਗ ਸੁੰਦਰ। ਸੋ ਕਹਿੰਦੇ ਨੇ ਕਿ ਤੈਨੂੰ ਇਹ ਸੋਹਣਾ ਉਪਦੇਸ਼ ਦਿੱਤਾ, ਜੇ ਸੁਣੇਗਾ ਤੇ ਭਲਾ ਹੋਏਗਾ ਤੇਰਾ
1: ਤਨ ਮਨ ਕੇ ਸਭ ਹਤਿ ਸੰਤਾਪ।
0: ਕਹਿੰਦੇ ਜੇ ਤੂੰ ਗੁਰੂ ਕਾ ਉਪਦੇਸ਼ ਸੁਣ ਕੇ ਮੰਨ ਲਏਗਾ, ਸਿਮਰਨ ਕਰੇਗਾ, ਪਿਤਾ ਮਾਤਾ ਨਾਲ ਝਗੜਨਾ ਬੰਦ ਕਰ ਦੇਗਾ, ਮਹਾਂਪੁਰਸ਼ਾਂ ਦਾ ਸਤਿਕਾਰ ਕਰੇਗਾ, ਤੇ ਤੈਨੂੰ ਸੁੱਖ ਮਿਲਣਗੇ।
1: ਬਹੁਰ ਨਾ ਵਿਆਪੈ ਲੋਭ ਸੋ ਪਾਪ।
0: ਕਹਿਣ ਲੱਗੇ ਬਹੁਰ ਦਾ ਪਾਪ ਫਿਰ ਤੈਨੂੰ ਕਦੇ ਵੀ ਨਹੀਂ ਚਿੰਬੜਨੇ ਗੇ ਲੋਭ, ਤੇ ਲੋਭ ਦੁਆਰਾ ਕੀਤੇ ਹੋਏ ਪਾਪ।
1: ਸੁਨ ਪ੍ਰਿਥੀਆ ਪੁਨ ਖਿਜਿਓ ਬਿਸਾਲਾ।
0: ਇਹ ਸੱਚ ਦੇ ਬਚਨ ਸੁਣੇ ਤੇ ਸਾਚ ਕਹੇ ਤਾਂ ਛੋਹੇ ਆਵੇ ਅੰਤਰ ਬਹੁਤਾ ਰੋਹਾ। ਸੱਚ ਬਚਨ ਸੁਣੇ ਨੇ ਸਤਸੰਗੀਓ ਤੇ ਅੰਦਰ ਬੜਾ ਦੁੱਖ ਤੇ ਬੜਾ ਗੁੱਸਾ ਆਇਆ ਪ੍ਰਿਥੀ ਚੰਦ।

0: ਕਹਿਣ ਲੱਗੇ ਹੁਣ ਮੈਨੂੰ ਸਿੱਖਿਆ ਦੇਣ ਲੱਗੇ, ਪਿਤਾ ਜੀ ਮੇਰਾ ਹੱਕ ਮੇਰੇ ਛੋਟੇ ਭਰਾ ਨੂੰ ਦੇ ਕੇ ਅਤੇ ਮੈਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪ
1: ਮੋਹਿ ਨਾਦਰ ਸਭ ਮੈਂ ਕਹਿ ਕਹਿ
0: ਕਹਿਣ ਲੱਗੇ ਮਹਾਰਾਜ ਇੰਨੀ ਸੰਗਤ ਵਿੱਚ ਮੇਰੀ ਅਨਸਲਟ ਕੀਤੀ ਹੈ, ਮੇਰਾ ਨਿਰਾਦਰ ਕੀਤਾ ਹੈ, ਮੇਰਾ ਬੜਾ ਮਾਣ ਸਨਮਾਨ ਸੀ, ਬੇਨਤੀ ਕਰਦੇ ਹਾਂ ਉੱਚਾ ਚੜ੍ਹੇ ਸੋ ਪਵੇ ਪਏ ਅੱਲਾ। ਜਿੰਨਾ ਬੰਦਾ ਉੱਚਾ ਜਾਂਦਾ ਉਹਨਾਂ ਥੱਲੇ ਡਿੱਗਦਾ। ਸਤਸੰਗੀਓ, ਪ੍ਰਿਥੀ ਚੰਦ ਨੇ ਆਪਣਾ ਪ੍ਰਭਾਵ ਸੰਗਤ 'ਚ ਬੜਾ ਬਣਾਇਆ ਸੀ ਪੈਸੇ ਦੇ ਜ਼ੋਰ ਨਾਲ। ਜਿਹੜੇ ਗੁਰੂ ਘਰ ਦੇ ਸਤਸੰਗੀਓ ਮਸੰਦ ਸੀ ਸਾਰੇ ਖਰੀਦੇ ਹੋਏ ਸੀ, ਇਹਦੀ ਹੀ ਗੱਲ ਕਰਦੇ ਸੀ। ਸੰਗਤਾਂ ਨੇ ਵੀ ਰਾਬਤਾ ਰੱਖਣਾ ਹਰੇਕ ਨੂੰ ਜੀ ਜੀ ਕਰੀ ਜਾਣਾ ਸਤਸੰਗੀਓ ਸੰਗਤ ਨੂੰ ਇਹੀ ਸੀ ਕਿ ਇਹੀ ਹੈ ਸਾਰਾ ਕੁਛ ਗੁਰੂ ਘਰ ਦਾ, ਇਹਦੇ ਸਿਰ 'ਤੇ ਗੁਰੂ ਘਰ ਚੱਲੀ ਜਾਂਦਾ। ਸੋ ਕਹਿੰਦਾ ਕਿ ਮੇਰਾ ਸੰਗਤ ਵਿੱਚ ਬੜਾ ਪ੍ਰਭਾਵ ਸੀ, ਤੁਸਾਂ ਮੇਰੀ ਬੇਇੱਜ਼ਤੀ ਕੀਤੀ ਹੈ।
1: ਉਪਦੇਸ਼ਨ ਕੋ ਲਖ ਅਧਿਕਾਰੀ
0: ਕਹਿਣ ਲੱਗੇ ਕਿ ਹੁਣ ਤੁਸੀਂ ਉਪਦੇਸ਼ ਦੇਣ ਲੱਗ ਪਏ ਮੈਨੂੰ।
1: ਭਲੋ ਸਮੇਂ ਅਬ ਗਿਰਾ ਉਚਾਰੀ
0: ਕਹਿਣ ਲੱਗੇ ਚੰਗਾ ਸਮਾਂ ਆਹ, ਮੇਰਾ ਸਾਰਾ ਕੁਛ ਜਾਂਦਾ ਰਿਹਾ, ਗੁਰਤਾ ਗੱਦੀ ਛੋਟਾ ਲੈ ਗਿਆ, ਮੇਰੇ ਪੱਲੇ ਕੱਖ ਨਾ ਛੱਡਿਆ, ਬੇਇੱਜ਼ਤੀ ਮੇਰੀ ਕਰ ਦਿੱਤੀ, ਹੁਣ ਸਿੱਖਿਆ ਦੇਣ ਲੱਗੇ ਤੁਸੀਂ।
1: ਗੁਰਤਾ ਕੀ ਧਾਰ ਕਰ ਉਰ ਆਸਾ
0: ਕਹਿਣ ਲੱਗੇ ਮੈਂ ਗੁਰਤਾ ਗੱਦੀ ਦੀ ਆਸ ਰੱਖ ਕੇ
1: ਹਰ ਕੋ ਭਜੇ ਹੋਏ ਕਰ ਦਾਸਾ
0: ਕਹਿਣ ਲੱਗੇ ਕਿ ਮੈਂ ਦਾਸ ਬਣ ਕੇ ਅਤੇ ਇਹ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦਾ ਰਿਹਾ।
1: ਧਰਿਓ ਉਪਦੇਸ਼ ਤੁਮਾਰਾ
0: ਕਹਿਣ ਲੱਗੇ ਕਿ ਤੁਹਾਡਾ ਉਪਦੇਸ਼ ਜਿਹੜਾ ਹੈ ਇਹ ਧਾਰ ਕੀਤਾ
1: ਭਲੇ ਕਰ ਹੋ ਗਏ ਭਵ ਜਲ ਪਾਰਾ
0: ਕਹਿਣ ਲੱਗੇ ਚੰਗਾ ਤੁਸੀਂ ਜੀਵਾਂ ਨੂੰ ਭਲਾ ਸੰਸਾਰ ਤੋਂ ਭਵ ਸਾਗਰ ਤੋਂ ਪਾਰ ਕਰੋਗੇ, ਮੇਰਾ ਸਾਰਾ ਕੁਛ ਜਾਂਦਾ ਰਿਹਾ, ਮੇਰਾ ਸਾਰਾ ਕੁਛ ਲੈ ਕੇ ਹੁਣ ਤੁਸੀਂ ਉਪਦੇਸ਼ ਦੇ ਰਹੇ ਜੇ ਕਿ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਚੰਗਾ ਉਪਦੇਸ਼ ਦੇਣ ਲੱਗੇ ਹੋ।
1: ਕਰਤ ਅਯੋਗ ਨਾ ਕਛੂ ਵਿਚਾਰੇ
0: ਕਹਿਣ ਲੱਗੇ ਪਿਤਾ ਜੀ ਜਦੋਂ ਅਯੋਗ ਕੰਮ ਕੀਤਾ ਸੀ, ਜਦੋਂ ਗਲਤ ਕੰਮ ਕੀਤਾ ਸੀ, ਗਲਤ ਕਹਿ ਰਿਹਾ ਪਿਆਰਿਓ, ਗੁਰੂ ਜੀ ਦੀ ਚੋਣ ਨੂੰ ਪਰਮਾਤਮਾ ਦੀ ਬਖਸ਼ਿਸ਼ ਨੂੰ ਗਲਤ ਕਹਿ ਰਿਹਾ। ਤਖਤ ਬਹਿ ਤਖਤੇ ਕੀ ਲਾਇਕ, ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ, ਅਤੇ ਗੁਰੂ ਜੀ ਨੂੰ ਕਹਿੰਦਾ ਤੁਸੀਂ ਗਲਤ ਕੰਮ ਕਰਕੇ ਅਤੇ ਹੁਣ ਸਿੱਖਿਆ ਦੇਣ ਲੱਗ ਗਏ।
1: ਸਿਮਰੋ ਹਰ ਹਰ ਅਭਿ ਉਚਾਰੇ
0: ਕਹਿਣ ਲੱਗੇ ਹੁਣ ਮੈਨੂੰ ਸਿੱਖਿਆ ਦੇ ਰਹੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ।
1: ਸੁਣ ਸ਼੍ਰੀ ਰਾਮਦਾਸ ਬਚ ਖੋਟੇ
0: ਸੱਚੇ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਦੇ ਖੋਟ ਵਾਲੇ ਜਿਹੜੇ ਇਹ ਬਚਨ ਸੁਣੇ।
1: ਅਟਤ ਨਹੀਂ ਕੋ ਕਿਸ ਬਿਦ ਹੋਟੇ
0: ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਇਹ ਨਹੀਂ ਅਟੇਗਾ, ਇਹਦਾ ਸੁਭਾਅ ਹੀ ਐਸਾ ਬਣ ਗਿਆ, ਇਹ ਕਦਾਂ ਚਿੱਤ ਵੀ ਰੋਕਿਆ ਨਹੀਂ ਰੁਕੇਗਾ। ਇਹ
1: ਇੱਕ ਪ੍ਰੀਤ ਜਿਸ ਕਰਨ ਖੁਟਾਈ
0: ਜਿਹਦੀ ਇੱਕ ਹੀ ਪ੍ਰੀਤ ਹੈ ਖੁਟਾਈ ਦੇ ਵਿੱਚ, ਖੋਟਾ ਪੁਣਾ ਹੀ ਕਰਨਾ ਸਤਸੰਗੀਓ। ਇਹਨੂੰ ਮਿਲਣਾ ਕਿਹਾ ਸੀ ਗੁਰੂ ਮਹਾਰਾਜ ਨੇ, ਉੱਤੋਂ ਉੱਤੋਂ ਕੁਛ ਹੋਰ ਅਤੇ ਵਿੱਚੋਂ ਕੁਛ ਹੋਰ, ਇਸ ਲਈ ਕਹਿੰਦੇ ਇਹਦਾ ਪ੍ਰੇਮ ਹੀ ਖੁਟਾਈ ਨਾਲ ਹੈ, ਇਹ ਖੁਟਾਈ ਹੀ ਕਰਦਾ ਹਰੇਕ ਨਾਲ।
1: ਪੁਨ ਇੱਕ ਸ਼ਬਦ ਬਣਾਏ ਸੁਣਾਈ
0: ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਹੋਰ ਪਵਿੱਤਰ ਸ਼ਬਦ ਬਣਾ ਕੇ ਅਤੇ ਸਾਡੇ ਸਾਰਿਆਂ ਨੂੰ ਸਿੱਖਿਆ ਦੇਣ ਲਈ ਪ੍ਰਿਥੀ ਚੰਦ ਨੂੰ ਸੁਣਾਇਆ।
1: ਸ਼੍ਰੀ ਮੁਖ ਵਾਕ ਸੂਹੀ ਮਹੱਲਾ ਚੌਥਾ
0: ਸੂਹੀ ਰਾਗਣੀ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਿੱਖਿਆ ਦਿੰਦੇ ਹਨ।
1: ਤਿੰਨੀ ਅੰਤਰ ਹਰ ਆਰਾਧਿਆ ਜਿਨ ਕਉ ਤੁਰ ਲਿਖਿਆ ਲਿਖਤ ਲਿਲਾਰਾ
0: ਸੱਚੇ ਪਾਤਸ਼ਾਹ ਕਹਿਣ ਲੱਗੇ ਤਿੰਨੀ ਦਾ ਪਾਓ ਉਹਨਾਂ ਨੇ ਅੰਤਰ ਹਰ ਆਰਾਧਿਆ ਆਪਣੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਆਰਾਧਿਆ ਹੈ ਕਿਹਨਾਂ ਨੇ ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ ਲਿਲਾਰਾ ਕਹਿੰਦੇ ਸਾਸੀ ਮੱਥੇ ਨੂੰ ਅਤੇ ਲਿਖਿਆ ਦਾ ਅਰਥ ਲੇਖ ਰੋਜ਼ ਹੀ ਆਪਾਂ ਪੜ੍ਹਦੇ ਸਹਿ ਧਿਆਨ ਨਹੀਂ ਦਿੰਦੇ ਸਤਸੰਗੀਓ ਧੁਰ ਕਰਮ ਜਿਨ੍ਹਾਂ ਕੋ ਤੁਦ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹ ਕਿਨਵੀਂ ਪੌੜੀ 'ਚ ਜੇ ਮੈਂ ਬੇਨਤੀ ਕਰਦਿਆਂ ਤਾਂ ਮੇਰਾ ਖਿਆਲ ਪੜ੍ਹਦੇ ਆਪਾਂ ਰੋਜ਼ ਹੀ ਧਿਆਨ ਦਿੰਦੇ ਨਹੀਂ ਹੁਣ ਵੀ ਪੜ੍ਹਾਂਗੇ ਸਮਾਪਤੀ ਵੇਲੇ ਪੰਜਵੀਂ ਪੌੜੀ ਸ੍ਰੀ ਆਨੰਦ ਸਾਹਿਬ ਜੀ ਦੀ ਉਹ 'ਚ ਰੋਜ਼ ਪੜ੍ਹਦੇ ਹਾਂ ਧੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਜਿਨ ਮਸਤਕ ਧੁਰ ਹਰ ਲਿਖਿਆ ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ ਮੱਥੇ 'ਤੇ ਲੇਖ ਲਿਖਿਆ ਪੁੱਤਰ ਜਿਨ੍ਹਾਂ ਦੇ ਉਹੀ ਵਾਹਿਗੁਰੂ ਦਾ ਜਾਪ ਕਰ ਸਕਦੇ ਤੇਰੇ ਵਰਗਿਆਂ ਦੇ ਵੱਸ ਦੀ ਗੱਲ ਨਹੀਂ ਜਿਨ ਤਿੰਨੀ ਅੰਤਰ ਹਰ ਆਰਾਧਿਆ ਤਿੰਨੀ ਦਾ ਭਾਵ ਉਹਨਾਂ ਨੇ ਅੰਤਰ ਦਾ ਭਾਵ ਆਪਣੇ ਹਿਰਦੇ ਵਿੱਚ ਹਰ ਆਰਾਧਿਆ ਹਰੀ ਨੂੰ ਆਰਾਧਨਾ ਕੀਤਾ ਕਿਹਨਾਂ ਨੇ ਜਿਨ ਕੋ ਧੁਰ ਦੇ ਸਿਹਾਰੀ ਲੱਗੀ ਧੁਰੋਂ ਹੀ ਜਿਨ੍ਹਾਂ ਦੇ ਮਸਤਕ 'ਤੇ ਵਾਹਿਗੁਰੂ ਨੇ ਪਿਛਲੇ ਕਰਮਾਂ ਦੇ ਸ੍ਰੇਸ਼ਠ ਕਰਮਾਂ ਦੇ ਸਦਕਾ ਧੁਰੋਂ ਹੀ ਮੱਥੇ 'ਤੇ ਲੇਖ ਲਿਖਿਆ ਹੈ ਲਿਖਤ ਲਿਖਿਆ ਲਿਖਤ ਲਿਲਾਰਾ ਲਿਲਾਰਾ ਮਤਲਬ ਮੱਥਾ ਜਿਨ੍ਹਾਂ ਦੇ ਮਸਤਕ ਉੱਤੇ ਵਾਹਿਗੁਰੂ ਨੇ ਪਿਛਲੇ ਜਨਮਾਂ ਦੇ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਉਹੀ ਨਾਮ ਜਪ ਸਕਦੇ ਹਨ।
1: ਤਿੰਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ ਕਾ ਅੰਗ ਕਰੇ, ਅੰਗ ਦਾ ਭਾਉਂਦਾ ਪੱਖ ਕਰਨ। ਬੇਨਤੀ ਕੀਤੀ ਸੀ ਪਰਸੋਂ ਵੀ ਕਿ ਆਨੰਦ ਸਾਹਿਬ ਜੀ ਦੀ ਦੂਜੀ ਪੌੜੀ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਅੰਗੀਕਾਰ ਦਾ ਮਤਲਬ ਹੁੰਦਾ ਪੱਖ ਕਰਨਾ, ਕਿਸੇ ਦੇ ਵੱਲ ਹੋ ਜਾਣਾ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੈ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਮੇਰਾ ਵਾਹਿਗੁਰੂ ਮੇਰਾ ਪਰਮਾਤਮਾ ਜਿਨ੍ਹਾਂ ਦਾ ਪੱਖ ਕਰਦਾ, ਜਿਨ੍ਹਾਂ ਦੇ ਵੱਲ ਹੋ ਜਾਂਦਾ। ਤਿੰਨ ਕੀ ਬਖੀਲੀ ਕੋਈ ਕਿਹਾ ਕਰੇ, ਉਹਨਾਂ ਦੀ ਚੁਗਲੀ ਕੀ ਕਰੇਗਾ ਕੋਈ, ਉਹਨਾਂ ਦੇ ਚੁਗਲੀਆਂ ਕਰ ਕਰਕੇ ਕੋਈ ਕੀ ਵਿਗਾੜ ਲਏਗਾ। ਪ੍ਰਿਥੀ ਚੰਦ ਸਤਸੰਗੀਓ ਲੋਕਾਂ ਨੂੰ ਕਹਿ ਕਹਿ ਕੇ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਖਾਲਫਤ ਕਰਾਉਂਦਾ ਸੀ। ਗਰੀਬ ਲੋਕ ਸਤਸੰਗੀਓ ਉਹਨਾਂ ਨੂੰ ਪੈਸਾ ਦੇ ਦੇ ਕੇ ਅਤੇ ਗੁਰੂ ਅਰਜਨ ਦੇਵ ਜੀ ਨੂੰ ਗਾਲਾਂ ਕਢਾਉਂਦਾ ਸੀ। ਕਰਤੂਤਾਂ ਕੋਈ ਬੰਦੇ ਵਾਲੀਆਂ, ਜਾਂ ਕਹਿ ਲਈਏ ਕਿ ਗੁਰੂ ਬਣਨ ਨੂੰ ਫਿਰਦਾ ਅਤੇ ਗੁਰੂਆਂ ਵਾਲੇ ਕੰਮ ਹੈ। ਸਤਸੰਗੀਓ ਗੁਰੂ ਅਰਜਨ ਦੇਵ ਜੀ 'ਤੇ ਬਖਸ਼ਿਸ਼ ਹੋਈ ਧੁਰੋਂ, ਧੁਰੋਂ ਬਖਸ਼ਿਸ਼ ਨੂੰ ਮਿਟਣਾ ਚਾਹੁੰਦਾ। ਅਤੇ ਸਤਸੰਗੀਓ ਮਸੰਦਾਂ ਨੂੰ ਕਹਿ ਕੇ, ਏਜੰਟਾਂ ਨੂੰ ਕਹਿ ਕੇ, ਗਰੀਬਾਂ ਨੂੰ ਪੈਸਾ ਦੇ ਕੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਬਹੁਤ ਕੁਛ ਕਰਾਉਂਦਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਤਿੰਨ ਕੀ ਬਖੀਲੀ ਕੋਈ ਕਿਹਾ ਕਰੇ। ਇਹ ਪੁੱਤਰ ਉਹਨਾਂ ਦੀ ਬਖੀਲੀ ਈਰਖਾ ਕੋਈ ਕੀ ਕਰੇਗਾ, ਜਿਨ੍ਹਾਂ ਦਾ ਪੱਖ ਕਰਦਾ ਮੇਰਾ ਵਾਹਿਗੁਰੂ।
1: ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ ਜਨਮ ਜਨਮ ਕੇ, ਸਭ ਦੁੱਖ ਨਿਵਾਰਨ ਹਾਰਾ।
0: ਸਤਸੰਗੀਓ ਗੁਰੂ ਰਾਮਦਾਸ ਜੀ ਦੀ ਪਵਿੱਤਰ ਬਾਣੀ ਪੜ੍ਹੋ, ਅਤੇ ਗੁਰੂ ਰਾਮਦਾਸ ਜੀ ਦੀ ਬਾਣੀ ਦੀਆਂ ਪੰਗਤੀਆਂ ਬਹੁਤ ਲੰਮੀਆਂ ਹੁੰਦੀਆਂ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ ਪੜ੍ਹੋ ਅਤੇ ਛੋਟੀਆਂ ਪੰਗਤੀਆਂ ਹੁੰਦੀਆਂ। ਇਹ ਕੁਦਰਤੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਜਿੰਨੀ ਵੀ ਆ ਬਹੁਤ ਲੰਮੀਆਂ ਲੰਮੀਆਂ ਪੰਗਤੀਆਂ। ਸੋ ਜਿੱਦਾਂ ਆਪਾਂ ਪੜ੍ਹਦੇ ਹਰ ਰੋਜ਼ ਰਹਿ ਰਾ ਸਾਹਿਬ ਦਾ ਪਾਠ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਸੋ ਇਹ ਸਾਰੀ ਪੌੜੀ ਪੜ੍ਹ ਕੇ ਵੇਖੋ ਬੜੀਆਂ ਲੰਮੀਆਂ ਪੰਗਤੀਆਂ ਹੁੰਦੀਆਂ। ਸੋ ਇੱਥੇ ਮਹਾਰਾਜ ਮਿਹਰ ਕਰਦੇ ਨੇ ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ, ਇਹ ਮੇਰਿਆ ਮਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧਿਆਇਆ ਕਰ, ਮੇਰੇ ਮਨਾ ਪਰਮਾਤਮਾ ਦਾ ਸਿਮਰਨ ਕਰਿਆ ਕਰ, ਸਭ ਜਨਮ ਜਨਮ ਕੇ ਸੋ ਦੁੱਖ ਨਿਵਾਰਨ ਹਾਰਾ। ਜੇ ਜਪੇਗਾ ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ, ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ। ਕਹਿਣ ਲੱਗੇ ਜਿਹੜਾ ਵਾਹਿਗੁਰੂ ਹੈ ਨਾ, ਜੇ ਨਾਮ ਜਪਾਂਗੇ ਉਹਦਾ ਕਈ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਵਾਹਿਗੁਰੂ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
1: ਤੁਰ ਭਗਤ ਜਨਾਂ ਕੋ ਬਖਸ਼ਿਆ,
0: ਧੁਰੋਂ ਹੀ ਭਗਤ ਜਨਾਂ ਨੂੰ ਆਪਣੇ ਪਿਆਰਿਆਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ ਇਹ ਮਾਣ, ਇਹ ਸਨਮਾਨ, ਇਹ ਵਡਿਆਈਆਂ। ਅਤੇ ਪ੍ਰਿਥੀ ਚੰਦ ਨੂੰ ਸਤਸੰਗ ਸੋਝੀ ਨਹੀਂ ਸੀ, ਇਹਦੇ ਮੱਤ 'ਤੇ ਪੜਦਾ ਪਿਆ। ਇਹਦੀ ਇੱਕ ਹੀ ਇੱਛਾ ਸੀ ਕਿ ਮੇਰੀ ਪੂਜਾ ਹੋਵੇ, ਮੈਨੂੰ ਮੱਥੇ ਟੇਕਣ, ਜਿਵੇਂ ਮੇਰੇ ਨਾਨਾ ਜੀ ਨੂੰ ਟੇਕਦੇ ਨੇ, ਮੇਰੇ ਪਿਤਾ ਜੀ ਨੂੰ ਮੱਥਾ ਟੇਕਦੀ ਸੰਗਤ, ਇੱਦਾਂ ਮੈਂ ਵੀ ਬਵਾਂ ਅਤੇ ਮੈਨੂੰ ਮੱਥੇ ਟੇਕਣ। ਅਤੇ ਇਸ ਲਈ ਪ੍ਰਿਥੀ ਚੰਦ ਨੂੰ ਇਹ ਵੀ ਸਮਝ ਸੀ ਕਿ ਮੇਰੇ ਨਾਨਾ ਜੀ ਨੇ ਬਚਨ ਕੀਤੇ ਨੇ। ਇਹਨੂੰ ਹੁਣ ਪੁੱਛੇ ਕਿ ਜਨਮ ਲੈਂਦਿਆਂ ਸਾਰ ਛੋਟਾ ਜਿਹਾ ਬੱਚਾ ਕੁਝ ਮਹੀਨੇ ਦਾ, ਉੱਤੇ ਬਖਸ਼ਿਸ਼ਾਂ ਕਰਤੀਆਂ ਨਾਨਾ ਜੀ ਨੇ, ਅਤੇ ਨਾਨਾ ਜੀ ਨੂੰ ਕਿਹਨੇ ਕਿਹਾ ਸੀ ਕਿ ਇਹਨੂੰ ਹੁਣੇ ਹੀ ਵਰ ਦੇ ਦਿਓ, ਇਹ ਤਾਂ ਧੁਰ ਦੀ ਬਖਸ਼ਿਸ਼ ਹੈ। ਸੋ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਧੁਰ ਭਗਤ ਜਨਾਂ ਕੋ ਬਖਸ਼ਿਆ, ਧੁਰੋਂ ਹੀ ਆਪਣੇ ਪਿਆਰੇ ਭਗਤਾਂ ਨੂੰ, ਆਪਣੇ ਪਿਆਰੇ ਪਿਆਰਿਆਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ।
1: ਅੰਮ੍ਰਿਤ ਭਗਤ ਭੰਡਾਰਾ,
0: ਹਰੀ ਦੇ ਨਾਮ ਰੂਪੀ ਅੰਮ੍ਰਿਤ ਦੇ ਭਗਤੀ ਦੇ ਭੰਡਾਰ ਬਖਸ਼ਿਸ਼ ਕੀਤੇ ਨੇ ਸਤਸੰਗੀਓ ਆਪਣੇ ਪਿਆਰਿਆਂ ਨੂੰ, ਗੁਰਮੁਖਾਂ ਨੂੰ। ਰੋਜ਼ ਹੀ ਆਪਾਂ ਜਪਜੀ ਸਾਹਿਬ ਦਾ ਪੜ੍ਹਦੇ ਪਾਠ ਸਤਸੰਗੀਓ, ਕਿ ਜਿਹੜੇ ਰੱਬ ਦੇ ਪਿਆਰੇ ਭਗਤ ਹਨ, ਸੁਣਿਆ ਦੁੱਖ ਪਾਪ ਕਾ ਨਾਸ, ਨਾਮ ਸੁਣਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਦੇ ਮਨ 'ਚ ਸਦਾ ਵਿਗਾਸ ਰਹਿੰਦਾ। ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਰਹਾਓ ਦੀ ਪੰਗਤੀ, ਸੁਖਮਨੀ ਸੁਖ ਅੰਮ੍ਰਿਤ ਨਾ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ। ਸੋ ਜਿਹੜੇ ਭਗਤਾਂ ਦੇ ਹਿਰਦੇ ਨੇ, ਇਹ ਭਗਤੀ ਦੇ ਭੰਡਾਰੇ ਧੁਰੋਂ ਪਰਮੇਸ਼ਰ ਨੇ ਭਰੇ ਹਨ।
1: ਮੂਰਖ ਹੋਵੇ ਸੋ ਉਨਕੀ ਰੀਸ ਕਰੇ,
0: ਕਹਿੰਦੇ ਮੂਰਖ ਹੁੰਦਾ ਪੁੱਤਰ, ਮੂਰਖ ਜਿਹੜਾ ਇਹੋ ਜਿਹੇ ਮਹਾਂਪੁਰਸ਼ਾਂ ਦੀ ਰੀਸ ਕਰਦਾ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਕਹਿੰਦੇ ਕੀੜੇ ਜਿਹੜੇ ਧਰਤੀ 'ਤੇ ਤੁਰੇ ਫਿਰਦੇ ਨਾ, ਜਦੋਂ ਪੰਛੀ ਆਕਾਸ਼ 'ਚ ਉੱਡਦੇ ਜਾ ਰਹੇ ਨੇ, ਅਤੇ ਉਹਨਾਂ ਨੂੰ ਰੀਸਾਂ ਆਉਂਦੀਆਂ ਕਿ ਕਿਤੇ ਰੱਬਾ ਸਾਨੂੰ ਵੀ ਦੋ ਚਾਰ ਖੰਭ ਦੇ ਛੱਡ, ਅਸੀਂ ਕਿਤੇ ਡਾਰੀਆਂ ਮਾਰ ਲਈਏ ਚਾਰ, ਰੱਬ ਨੇ ਇੱਛਾ ਪੂਰੀ ਕਰ ਦਿੱਤੀ। ਸੌਣ ਭਾਦਰੋਂ ਦੇ ਦਿਨ ਆ ਗਏ, ਚਮਾਸੇ ਲੱਗੇ ਜਿਹੜੇ ਕੀੜੇ ਨੇ ਨਾ ਧਰਤੀ 'ਚ, ਸਿਉਂਕ ਜਾਂ ਕੀੜੇ ਕਾਢੇ ਕੀੜੀਆਂ, ਇਹਨੂੰ ਪੰਖ ਨਿਕਲ ਆਉਂਦੇ ਆ ਜੋ ਚਮਾਸਾ ਵੱਜਦਾ, ਜੋ ਬਹੁਤ ਤੇਜ਼ ਸਤਸੰਗ ਵਿੱਚੋਂ ਪੜਾਸ ਨਿਕਲਦੀ ਧਰਤੀ 'ਚੋਂ, ਫਿਰ ਉਹਨਾਂ ਨੂੰ ਪੰਖ ਨਿਕਲ ਆਉਂਦੇ, ਫਿਰ ਉੱਡਦੇ ਉੱਡਦੇ ਜ਼ਿਆਦਾ ਨਹੀਂ ਉਹ, ਕੁਝ ਕੁ ਉੱਡਦੇ ਨੇ, ਫਿਰ ਖੰਭ ਖੁੰਭ ਝੜ ਜਾਂਦੇ ਅਤੇ ਉਹਨੂੰ ਜਾਨਵਰ ਹੀ ਖਾ ਜਾਂਦੇ। ਫਿਰ ਇੱਕ ਹੋਰ ਬਚਨ ਉਹਦਾ ਸਤਸੰਗੀ, ਉਹ ਹੰਸਾਂ ਦੇਖ ਤਰੰਦਿਆਂ ਬੱਗਾਂ ਪਿਆਇਆ ਚਾਓ, ਡੁੱਬ ਮੋਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਇਹ ਵੀ ਇਸੇ ਸੰਬੰਧ 'ਚ ਲਿਖਿਆ, ਕਹਿੰਦੇ ਹੰਸ ਤਰ ਰਹੇ ਸੀ ਪਾਣੀ ਦੇ ਵਿੱਚ ਅਤੇ ਸਤਸੰਗੀ ਬਗਲੇ ਬੈਠੇ ਸੀ ਬਾਹਰ, ਉਹਨਾਂ ਸੋਚਿਆ ਸਾਨੂੰ ਕੀ ਹੈ, ਅਸੀਂ ਵੀ ਤੇਜ਼ ਨਰ ਗਈ ਹਾਂ, ਸਾਡੇ ਚਿੱਟੇ ਖੰਭ, ਸਾਨੂੰ ਵੀ ਸਾਰਾ ਕੁਛ ਲੱਗਾ, ਅਤੇ ਸਾਨੂੰ ਕਿ ਅਸੀਂ ਨਹੀਂ ਤਰ ਸਕਦੇ। ਸੋ ਕਹਿੰਦੇ ਨੇ ਕਿ ਹੰਸਾਂ ਦੇਖ ਤਰੰਦਿਆਂ ਬੱਗਾਂ 'ਤੇ ਆਇਆ ਚਾਓ, ਚਾਅ ਚੜ੍ਹ ਗਿਆ ਸੀ ਅਸੀਂ ਵਿੱਚੇ ਤਰਦੇ ਹਾਂ, ਡੁੱਬ ਮੋਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਜਦੋਂ ਵਿੱਚ ਵੜ ਕੇ ਤਰ ਲੱਗੇ ਤਾਂ ਮੂੰਹ ਸਤਸੰਗੀ ਲੱਤਾਂ ਤਾਂ ਦੇ ਪੈਰ ਸਿਰ ਥੱਲੇ ਡੁੱਬ ਗਏ। ਇਹ ਸਿੱਖਿਆ ਦਿੱਤੀ ਮਹਾਰਾਜ ਨੇ ਕਿ ਹੰਸਾਂ ਵਰਗੇ ਰੱਬ ਦੇ ਪਿਆਰੇ, ਉਹਨਾਂ ਦੀਆਂ ਰੀਸਾਂ ਕਰਨੀਆਂ ਸਤਸੰਗੀ, ਰੀਸਾਂ ਕਰੇ ਅਤੇ ਨਾੜੀਆਂ ਜੋ ਸੇਵੇ ਦਰ ਖੜੀਆਂ, ਰੀਸਾਂ ਕਰਨੀਆਂ ਉਹਨਾਂ ਮਹਾਂਪੁਰਸ਼ਾਂ ਦੀਆਂ ਜਿਹੜੇ ਵਾਹਿਗੁਰੂ ਦੇ ਦਰ 'ਤੇ ਖਲੋ ਕੇ ਅਤੇ ਵਾਹਿਗੁਰੂ ਦੀ ਭਗਤੀ ਕਰਦੇ ਨੇ। ਇਸ ਲਈ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਭਾਈ, ਸੋ ਇਹੋ ਜਿਹੇ ਜਿਹੜੇ ਮੂਰਖ ਹੋਵੇ ਸੋ ਉਨ ਕੀ ਰੀਸ ਕਰੇ। ਮੂਰਖ ਹੁੰਦਾ ਉਹ ਬੰਦਾ ਜਿਹੜਾ ਇਹੋ ਜਿਹੇ ਮਹਾਂਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਰੀਸ ਕਰਦਾ ਹੈ।
1: ਤਿਸ ਹਾਲਤ ਪਲਤ ਮੋਹਕਾਰਾ,
0: ਇਸ ਦਾ ਭਾਵ ਜਿਹੜਾ ਰੀਸ ਕਰਨ ਵਾਲਾ ਬੰਦਾ ਨਾ, ਉਹਦਾ ਹਾਲਤ ਇਸ ਸੰਸਾਰ ਵਿੱਚ ਅਤੇ ਪਲਤ ਪ੍ਰਲੋਕ 'ਚ ਮੂੰਹ ਕਾਲਾ ਹੁੰਦਾ ਹੋਏਗਾ। ਪ੍ਰਿਥੀ ਚੰਦ ਨੂੰ ਬਹੁਤ ਲਾਹਨਤਾਂ ਪੈਂਦੀਆਂ, ਪਹਿਲਾਂ ਤਾਂ ਪੰਜਵੇਂ ਪਾਤਸ਼ਾਹ ਨੇ ਈਰਖਾ ਕਰਦਾ ਰਿਹਾ, ਸੁਲਭੀ ਖਾਨ ਸੁਲਹੀ ਖਾਨ ਚੜ੍ਹਾ ਕੇ ਲਿਆਂਦੇ, ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ ਅਤੇ ਪੰਜ ਵਾਰ ਜ਼ਹਿਰ ਦੇਣ ਦੇ ਯਤਨ ਕੀਤੇ। ਬੱਚਿਆਂ ਵਾਲੇ ਪਿਆਰਿਓ ਆਪਾਂ, ਅਤੇ ਛੋਟੇ ਜਿਹੇ ਬੱਚੇ ਨੂੰ ਅਜੇ ਮਾਂ ਦਾ ਦੁੱਧ ਲੈਣ ਹੀ ਲੱਗਾ ਉਹ ਕੁਝ ਦਿਨ ਦਾ, ਅਤੇ ਉਹਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨੀ ਕਿੰਨਾ ਵੱਡਾ ਪਾਪ ਹੈ। ਇਸ ਲਈ ਸਤਸੰਗੀ ਉਹ ਸੱਚੇ ਪਾਤਸ਼ਾਹ ਕਹਿੰਦੇ, ਮੂਰਖ ਹੋਵੇ ਸੋ ਉਨ ਕੀ ਰੀਸ ਕਰੇ, ਅਤੇ ਇਸ ਹਾਲਤ ਪਲਤ ਮੋਕਾਰਾ, ਹਾਲਤ ਇਸ ਸੰਸਾਰ ਵਿੱਚ ਪਲਤ ਪ੍ਰਲੋਕ ਵਿੱਚ ਇਹੋ ਜਿਹੇ ਵਿਅਕਤੀ ਦਾ ਮੂੰਹ ਕਾਲਾ ਹੁੰਦਾ ਹੈ।
1: ਸੇ ਭਗਤ ਸੇ ਸੇਵਕਾ ਜਿੰਨਾ ਹਰ ਨਾਮ ਪਿਆਰਾ,
0: ਸੱਚੇ ਪਾਤਸ਼ਾਹ ਕਹਿੰਦੇ ਨੇ ਸੇ ਭਗਤ ਉਹੀ ਰੱਬ ਦੇ ਪਿਆਰੇ ਭਗਤ ਨੇ, ਸੇ ਸੇਵਕਾ ਉਹੀ ਸੱਚੇ ਸੇਵਕ ਨੇ, ਕੌਣ ਜਿਨ੍ਹਾਂ ਹਰ ਨਾਮ ਪਿਆਰਾ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਪਿਆਰ ਹੈ।
1: ਤਿੰਨ ਕੀ ਸੇਵਾ ਤੇ ਹਰ ਪਾਈਏ, ਸਿਰ ਨਿੰਦਕ ਕਹਿ ਪਵੈ ਛਾਰਾ,
0: ਸੱਚੇ ਪਾਤਸ਼ਾਹ ਕਹਿੰਦੇ ਪੁੱਤਰ ਤਿੰਨ ਕੀ ਸੇਵਾ ਤੇ ਹਰ ਪਾਈਏ, ਜਿਨ੍ਹਾਂ ਨੂੰ ਨਾਮ ਦੇ ਨਾਲ ਪਿਆਰ ਹੈ, ਜਿਹੜੇ ਭਗਤੀ ਕਰਦੇ ਨੇ, ਜਿਹੜੇ ਸਿਮਰਨ ਕਰਦੇ ਵਾਹਿਗੁਰੂ ਦਾ, ਤਿੰਨ ਕੀ ਸੇਵਾ ਤੇ ਹਰ ਪਾਈਏ, ਉਹਨਾਂ ਦੀ ਸੇਵਾ ਕਰੀਏ ਤੇ ਵਾਹਿਗੁਰੂ ਦੀ ਖੁਸ਼ੀ ਮਿਲਦੀ, ਈਰਖਾ ਕੀਤਿਆਂ ਕੁਛ ਨਹੀਂ ਮਿਲਦਾ, ਈਰਖਾ ਕੀਤਿਆਂ ਕੁਝ ਨਹੀਂ ਪੱਲੇ ਪੈਂਦਾ। ਪੁੱਤਰ ਮਤਲਬ ਸੀ ਕਿ ਭਗਤੀ ਦੇ ਭੰਡਾਰ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਪ੍ਰਤੱਖ ਹਰ ਨੇ, ਜੇ ਪੁੱਤਰਾ ਉਹਨਾਂ ਦੀ ਸੇਵਾ ਕਰੇਗਾ ਪਰਮੇਸ਼ਰ ਜਾਣ ਕੇ, ਅਤੇ ਭਗਤੀ ਉਹਨਾਂ ਦੇ ਕੋਲ ਹੈ, ਤੈਨੂੰ ਹੀ ਬਖਸ਼ਿਸ਼ਾਂ ਮਿਲਣਗੀਆਂ। ਤਿੰਨ ਕੀ ਸੇਵਾ ਅਤੇ ਹਰ ਪਾਈ ਹੈ, ਇਹੋ ਜਿਹੇ ਮਹਾਂਪੁਰਖਾਂ ਦੀ ਸੇਵਾ ਕਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਿਰ ਨਿੰਦਕ ਕੈ ਪਵੈ ਛਾਰਾ, ਨਿੰਦਕਾਂ ਦੇ ਸਿਰ ਦੇ ਵਿੱਚ ਪੁੱਤਰ ਸਵਾਹ ਹੀ ਪੈਂਦੀ ਹੁੰਦੀ ਹੈ।
1: ਜਿਸ ਕਰ ਵਿਰਤੀ ਸੋਈ ਜਾਣੇ, ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ,
0: ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਕਰ ਵਿਰਤੀ, ਜਿਨ੍ਹਾਂ ਦੇ ਘਰ ਵਿੱਚ ਇਹ ਸਾਰਾ ਵਰਤਾਰਾ ਵਰਤਿਆ, ਭਾਵ ਜਿਨ੍ਹਾਂ ਜਿਨ੍ਹਾਂ ਨੇ ਜੁਗਾਂ ਜੁਗਾਂ ਤੋਂ ਈਰਖਾ ਕੀਤੀ ਹੈ, ਹਰਨਾਕਸ਼ ਵਰਗੇ ਈਰਖਾ ਕਰਦੇ ਰਹੇ ਆਪਣੇ ਪੁੱਤਰ ਭਗਤ ਨਾਲ, ਅਤੇ ਸਤਸੰਗ ਪੱਲੇ ਕੁਛ ਨਾ ਪਿਆ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਕਹਿੰਦੇ ਜਿਸ ਘਰ ਵਿਰਤੀ, ਜਿਹਦੇ ਘਰ ਵਿੱਚ ਇਹ ਸਾਰਾ ਕੁਛ ਵਰਤਾਰਾ ਵਰਤਿਆ ਹੈ ਨਾ, ਸੋਈ ਜਾਣੇ, ਉਹੀ ਜਾਣਦਾ ਕਿ ਇਸ ਈਰਖਾ ਦੀ ਕਿੰਨੀ ਕੀਮਤ ਤਾਰਨੀ ਪੈਂਦੀ ਹੈ। ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਸੋ ਸੱਚੇ ਪਾਤਸ਼ਾਹ ਕਹਿਣ ਲੱਗੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਦੇ ਉਪਦੇਸ਼ ਨੂੰ ਸੁਣੋ, ਵਿਚਾਰ ਕਰਕੇ ਅਤੇ ਇਸ ਪ੍ਰਕਾਰ ਆਪਣਾ ਜਨਮ ਸਫਲ ਕਰ ਸਕਦੇ ਹੋ।
1: ਚਾਹੋ ਪੀੜੀ ਆਦਿ ਜਗਾਦ ਦੀ ਵਕੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ,
0: ਚਾਹੋ ਪੀੜ੍ਹੀ, ਚਾਰ ਪੀੜ੍ਹੀਆਂ ਕਿਹੜੀਆਂ ਪਿਆਰਿਓ, ਗੁਰੂ ਨਾਨਕ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਸ੍ਰੀ ਚੰਦ ਜੀ। ਸੋ ਜਦੋਂ ਗੁਰੂ ਨਾਨਕ ਦੇਵ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਸਾਹਿਬ ਨੂੰ ਬਖਸ਼ ਦਿੱਤੀ, ਲਹਿਣੇ ਸੇ ਅੰਗਦ ਕੀਆ, ਸੋ ਲਹਿਣੇ ਤੋਂ ਅੰਗਦ ਬਣਾ ਕੇ ਅਤੇ ਗੁਰੂ ਨਾਨਕ ਦੇਵ ਨੇ ਬਖਸ਼ਿਸ਼ਾਂ ਕਰਤੀਆਂ, ਕਹਿਣ ਲੱਗੇ ਤੁਸੀਂ ਹੁਣ ਇੱਥੋਂ ਚਲੇ ਜਾਓ ਖਡੂਰ, ਅਤੇ ਇੱਥੇ ਸਾਡੇ ਪੁੱਤਰ ਤੁਹਾਡੇ ਨਾਲ ਈਰਖਾ ਕਰਨਗੇ। ਬੜੀ ਕੀਤੀ ਈਰਖਾ ਪਿਆਰੇ ਸ਼੍ਰੀ ਚੰਦ ਜੀ ਨੇ, ਇਹ ਸਾਡਾ ਹੱਕ ਸੀ, ਸਾਨੂੰ ਮਿਲਣਾ ਚਾਹੀਦਾ ਸੀ। ਫਿਰ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੇਵਕ ਧੰਨ ਧੰਨ ਬਾਬਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾਂ ਨੂੰ ਬਖਸ਼ਿਸ਼ਾਂ ਕਰਤੀਆਂ। ਗੁਰੂ ਜੀ ਦੇ ਸਪੁੱਤਰ ਦਾਤੂ ਦੇ ਦਾਸੂ ਜੀ ਈਰਖਾ ਕਰਨ ਲੱਗ ਪਏ। ਦਾਤੂ ਨੇ ਤਾਂ ਇੱਥੋਂ ਤੱਕ ਨਾਲ ਬਦਮਾਸ਼ ਲਏ, ਨਾਲ ਕੁਝ ਖੱਚਰਾਂ ਲੈ ਲਈਆਂ ਅਤੇ ਜਾ ਕੇ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਜਾ ਲੱਤ ਮਾਰੀ। ਬਜ਼ੁਰਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ 84-85 ਸਾਲ ਦੀ ਅਵਸਥਾ ਅਤੇ ਗੁਰਤਾ ਗੱਦੀ ਦੇ ਸਿੰਘਾਸਨ 'ਤੇ ਸਜੇ ਨੇ। ਗੁੱਸੇ ਦਾ ਮਾਰਿਆ ਦਾਤੂ ਇਹਨੇ ਜਾਂਦਿਆਂ ਹੀ ਗੁਰੂ ਅਮਰਦਾਸ ਜੀ ਦੀ ਵੱਖੀ 'ਚ ਲੱਤ ਕੱਢ ਮਾਰੀ। ਸੱਚੇ ਪਾਤਸ਼ਾਹ ਜੀ ਸਿੰਘਾਸਨ ਤੋਂ ਥੱਲੇ ਗਿਰ ਗਏ, ਚਰਨ ਪਕੜ ਲਏ, ਕਹਿੰਦੇ ਕਿ ਤੁਹਾਡੇ ਮਹਾਂਪੁਰਸ਼ਾਂ ਦੇ ਚਰਨ ਕੋਮਲ ਨੇ, ਮੇਰਾ ਹੱਡੀਆਂ ਦਾ ਸਰੀਰ ਬੁੱਢਾ, ਦਰਦ ਹੋਈ ਹੋਵੇਗੀ। ਸਤਸੰਗਿਓ, ਦਰਦ ਹੋਣ ਲੱਗ ਪਈ, ਹੁੰਦੀ ਰਹੀ ਹੁੰਦੀ ਰਹੀ। ਪੰਜਵੇਂ ਪਾਤਸ਼ਾਹ ਜਦੋਂ ਪੋਥੀਆਂ ਸਾਹਿਬ ਲੈਣ ਵਾਸਤੇ ਗਏ ਨਾ ਗੋਇੰਦਵਾਲ, ਰਾਤ ਰਹਿ ਸ੍ਰੀ ਖਡੂਰ ਸਾਹਿਬ ਚਰਨ ਫੜ ਲਏ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਸੁੱਕੀ ਪੀੜ ਨਿਕਲਦੀ ਹੈ, ਦਿਨੇ ਚੈਨ ਨਹੀਂ, ਰਾਤ ਨੂੰ ਨੀਂਦ ਨਹੀਂ, ਸੱਚੇ ਪਾਤਸ਼ਾਹ ਬੜਾ ਮੈਂ ਦੁਖੀ ਹਾਂ। ਹੁਣ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਇਹਨੇ ਕੀ ਕੀਤਾ। ਮਹਾਰਾਜ ਕਹਿੰਦੇ ਕਿਹੜੇ ਲੱਤ 'ਚ ਪੀੜ ਨਿਕਲਦੀ? ਕਹਿੰਦਾ ਮਹਾਰਾਜ ਇਹਦੇ 'ਚ ਹੱਥ ਪੇਰਿਆ, ਸੱਚੇ ਪਾਤਸ਼ਾਹ ਨੇ ਦਰਦ ਦੂਰ ਕਰਤੀ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਗੁਰੂ ਤਾਂ ਪਿਆਰੇ ਨਿਗਾਹ ਦੇ ਨਾਲ ਸਾਰਾ ਕੁਛ ਕਰ ਦੇਵੇ, ਇੱਦਾਂ ਹੱਥ ਪੇਰਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਾਰਾ ਕੁਛ ਖਤਮ। ਫਿਰ ਸਤਸੰਗ ਸਮਾਂ ਆਇਆ ਅਤੇ ਗੁਰਤਾ ਗੱਦੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪਰਮ ਸੇਵਕ ਸ੍ਰੀ ਜੇਠਾ ਜੀ ਗੁਰੂ ਰਾਮਦਾਸ ਜੀ ਨੂੰ ਬਖਸ਼ ਦਿੱਤੀ। ਅਤੇ ਜਿਹੜੇ ਬਾਬਾ ਮੋਹਨ ਜੀ ਸੀ, ਇਹਨਾਂ ਨੇ ਬਹੁਤ ਨਿਰਾਜਤਾ ਕੀਤੀ, ਬਹੁਤ ਨਿਰਾਸ਼ ਹੋਏ, ਬੜਾ ਚਿਰ ਵਿਰੋਧ ਤਾਂ ਕਰਦੇ ਰਹੇ। ਜਦਕਿ ਬਾਬਾ ਮੋਹਰੀ ਜੀ, ਸੋ ਉਹਨਾਂ ਨੇ ਹਮੇਸ਼ਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰ ਮੰਨਿਆ। ਲਿਖਿਆ ਬਾਣੀ ਦੇ ਵਿੱਚ ਕਿ ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸ ਪੈਰੀ ਪਾਏ ਜੀ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਪੁੱਤਰੋ, ਅੱਜ ਤੋਂ ਗੁਰੂ ਤੁਹਾਡੇ ਇਹ ਨੇ ਮੱਥਾ ਟੇਕੋ। ਅਤੇ ਨਹੀਂ ਟੇਕਿਆ ਬਾਬਾ ਮੋਹਨ ਜੀ ਨੇ। ਔਰ ਸਤਸੰਗਿਓ, ਜਾ ਕੇ ਬਾਬਾ ਮੋਹਰੀ ਜੀ ਨੇ ਸਭ ਤੋਂ ਪਹਿਲਾਂ ਮੋਹਰੀ ਹੋ ਕੇ ਮੱਥਾ ਟੇਕਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਚੌਹੋ ਪੀੜ੍ਹੀ, ਚਾਰ ਪੀੜ੍ਹੀਆਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ, ਕਹਿੰਦੇ ਚੌਹਾਂ ਪੀੜ੍ਹੀਆਂ ਵਿੱਚ, ਚੌਹਾਂ ਯੁਗਾਂ ਵਿੱਚ, ਆਦਿ ਜੁਗਾਦ, ਮੁੱਢ ਕਦੀਮ ਤੋਂ, ਸ਼ੁਰੂ ਤੋਂ ਹੀ, ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਬਖੀਲੀ ਕਿਨੇ ਨਾ ਪਾਇਓ, ਈਰਖਾ ਬਖੀਲੀ ਨਾਲ ਅੱਜ ਤੱਕ ਕਿਸੇ ਨੇ ਵੀ ਇਹ ਬਖਸ਼ਿਸ਼ ਨਹੀਂ ਪਾਈ। ਅਤੇ ਮਹਾਰਾਜ ਕਹਿੰਦੇ ਨੇ ਹਰ ਸੇਵਕ

0: ਦਾ ਸਹਾਇਤਾ ਕਰੇਗਾ। ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ।
1: ਹਰ ਕਰਤਾਰ ਸੋ ਸਭ ਜਗ ਲਾਇਕ ਨਾਇਕ,
0: ਕਹਿੰਦੇ ਹਰ ਕਰਤਾਰ ਜੋ ਹਰੀ ਕਰਤਾਰ ਪਰਮਾਤਮਾ ਸਾਰੇ ਜਗਤ ਦਾ ਨਾਇਕ ਹੈ, ਮੁਖੀ ਹੈ, ਸਾਰੇ ਜਗਤ ਦਾ ਮਾਲਕ ਹੈ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਹਾਇਤਾ ਕਰਨਗੇ। ਤੂੰ ਕਹਿੰਦਾ ਮੈਂ ਬਾਦਸ਼ਾਹ ਦੇ ਕੋਲ ਜਾਵਾਂਗਾ, ਤੂੰ ਕਹਿੰਦਾ ਮੇਰੇ ਕੋਲ ਪੈਸਾ ਬੜਾ ਹੈ, ਮਸੰਦ ਮੇਰੇ ਹੱਥ ਵਿੱਚ ਹੈ, ਅਤੇ ਮੇਰਾ ਛੋਟਾ ਭਰਾ ਨਾ ਉਹਨੇ ਕਿਸੇ ਸੰਗਤਾਂ ਨਾਲ ਰੱਖਿਆ ਸੰਬੰਧ, ਨਾ ਮਸੰਦਾਂ ਨਾਲ, ਨਾ ਸਰਕਾਰ ਨਾਲ। ਅਤੇ ਗੁਰੂ ਜੀ ਕਹਿਣ ਲੱਗੇ ਉਹਦਾ ਸਹਾਈ ਵਾਹਿਗੁਰੂ ਹੈ, ਪਰਮਾਤਮਾ ਸਹਾਇਤਾ ਕਰੇਗਾ ਗੁਰੂ ਅਰਜਨ ਦੇਵ ਜੀ ਦੀ।
1: ਜਿਸ ਕੀ ਤੂੰ ਕਿਆ ਕਰੇ ਬਖੀਲੀ,
0: ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਦੀ ਕੀ ਤੂੰ ਚੋਰੀ ਕਰੇਗਾ, ਸਰਕਾਰ ਕੋਲ ਜਾ ਕੇ ਕੀ ਕਰ ਸਕਦਾ ਤੂੰ।
1: ਜਿਸ ਕੀ ਹਰ ਲਿਵ ਲੱਗੀ ਰਸੀਲੀ,
0: ਜਿਹਨਾਂ ਦੀ ਰਸ ਨਾਲ ਭਰਿਆ ਹੋਇਆਂ ਦੀ ਰਸ ਦੇ ਸਹਿਤ ਵਾਹਿਗੁਰੂ ਨਾਲ ਲਿਵ ਲੱਗੀ ਹੈ, ਪ੍ਰੀਤ ਲੱਗੀ ਹੈ।
1: ਲਖਿਓ ਭਗਤ ਬਖਸ਼ਿਸ਼ ਪਹੀ ਤੁਰ ਤੇ,
0: ਕਹਿਣ ਲੱਗੇ ਭਗਤ ਜਾਣ ਕੇ ਧੁਰੋਂ ਬਖਸ਼ਿਸ਼ ਹੋਈ, ਧੁਰੋਂ ਇਹਨਾਂ ਦੇ ਉੱਤੇ।
1: ਅੰਮ੍ਰਿਤ ਭਗਤ ਭੰਡਾਰ ਸੋ ਕਰਤੇ ਵਰਤੇ,
0: ਕਹਿੰਦੇ ਅੰਮ੍ਰਿਤ ਦੇ ਭੰਡਾਰੇ ਵਰਤ ਰਹੇ ਨੇ ਉਹਨਾਂ ਦੇ ਅੰਦਰ, ਸੋ ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਤਸੰਗ ਜੀਓ, ਪ੍ਰਿਥੀ ਚੰਦ ਜੀ ਨੂੰ ਮਹਾਰਾਜ ਨੇ ਸਿੱਖਿਆ ਦੇ ਕੇ ਸਾਨੂੰ ਸਮਝਾਇਆ, ਭਾਈ ਵੇਖੋ ਈਰਖਾ ਨਾਲ ਕੁਛ ਨਹੀਂ ਬਣਦਾ, ਕੋਈ ਬੰਦਗੀ ਵਾਲਾ, ਕੋਈ ਰੱਬ ਦਾ ਪਿਆਰਾ, ਉਹਨੂੰ ਉੱਚਾ ਮਾਣ ਸਨਮਾਨ ਮਿਲਿਆ, ਲੋਕ ਸੰਗਤ ਉਹਦਾ ਮਾਣ ਸਨਮਾਨ ਕਰਦੀ ਹੈ, ਈਰਖਾ ਕੀਤਿਆਂ ਕੁਛ ਨਹੀਂ ਲੱਭਦਾ। ਸੇਵਾ ਕਰੋ, ਨਿਮਰਤਾ ਭਾਵ ਵਿੱਚ ਰਹੋ ਅਤੇ ਬਖਸ਼ਿਸ਼ਾਂ ਮਿਲਦੀਆਂ ਨੇ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸੋ ਗੁਰੂ ਕੇ ਵਜ਼ੀਰਾਂ ਦਾ। ਸਤਸੰਗਿਓ, ਗੁਰੂ ਮਹਾਰਾਜ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਬਖਸ਼ਿਸ਼ ਕਰਨ। ਸਤਸੰਗਿਓ, ਸਰਬੱਤ ਸੰਗਤਾਂ ਦੇ ਸਿਰ 'ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ। ਅਗਲਾ ਪ੍ਰੋਗਰਾਮ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸੂਚਿਤ ਕਰਨਗੇ ਔਰ ਆਉਣ ਵਾਲੇ ਜਥੇ ਨੂੰ ਜੀ ਆਇਆ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।
1: ਜਿਸ ਕੀ ਤੂੰ ਕਿਆ ਕਰੇ ਬਖੀਲੀ,

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦ ਮਿਟਕਸਾਲ, ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰ ਅਭਿਆਸ ਦੀ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ, ਉਹਨਾਂ ਦਾ ਢਾਡੀ ਜਥਾ ਗੁਰ ਅਭਿਆਸ ਢਾਡੀ ਵਾਰਾਂ ਦੀ ਹਾਜ਼ਰੀ ਭਰਨਗੇ। ਸਤਿਸੰਗ ਜੀ 15 ਅਗਸਤ ਨੂੰ ਬਲੈਕ ਡੇ ਵਜੋਂ ਮਨਾਉਂਦਿਆਂ ਭਾਰਤੀ ਕੌਂਸਲੇਟ ਦੇ ਬਾਹਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ 15 ਤਰੀਕ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਕੀਤਾ ਜਾਵੇਗਾ। ਗੁਰੂ ਘਰ ਤੋਂ ਸਵੇਰ 10 ਵਜੇ ਬੱਸ ਚੱਲੇਗੀ। ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ। 16 ਅਗਸਤ ਦਿਨ ਐਤਵਾਰ ਨੂੰ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਪਰਿਵਾਰਕ ਖੇਡ ਮੇਲਾ ਦੁਪਹਿਰੇ 1 ਵਜੇ ਗੁਰੂ ਘਰ ਦੀ ਜੋ ਪਾਰਕ ਹੈ ਉੱਥੇ ਕਰਾਇਆ ਜਾਵੇਗਾ। ਵੱਧ ਤੋਂ ਵੱਧ ਬੱਚਿਆਂ ਸਮੇਤ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। 3 ਮਈ ਤੋਂ ਜੋ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ 30 ਅਗਸਤ ਨੂੰ ਪੈਣ ਜਾ ਰਹੇ ਹਨ, ਸੋ ਇਸ ਸਮਾਪਤੀ ਸਮਾਗਮ ਦੇ ਵਿੱਚ 14 ਅਗਸਤ ਤੋਂ ਲੈ ਕੇ ਭਾਵ ਕੱਲ੍ਹ ਤੋਂ ਲੈ ਕੇ 30 ਤਰੀਕ ਤੱਕ ਭਾਈ ਜਰਨੈਲ ਸਿੰਘ ਜੀ ਨਿਤਨੇਮ ਵਾਲੇ ਹਾਜ਼ਰੀ ਭਰਨਗੇ। ਗਿਆਨੀ ਦਲਜੀਤ ਸਿੰਘ ਜੀ 24 ਅਗਸਤ ਤੋਂ 30 ਅਗਸਤ ਤੱਕ ਹਾਜ਼ਰੀ ਭਰਨਗੇ। ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ 25 ਤਰੀਕ ਤੋਂ 30 ਅਗਸਤ ਤੱਕ ਸ਼ਾਮ ਰਾਤ 8 ਤੋਂ 9 ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨਗੇ। 9 ਵਜੇ ਸਵੇਰੇ ਸਹਿਜ ਪਾਠ ਜੀ ਦੇ ਭੋਗ 30 ਅਗਸਤ ਨੂੰ ਪੈਣਗੇ। ਸ਼ਾਮ ਨੂੰ ਸੰਪੂਰਨਤਾ ਦੀ ਅਰਦਾਸ ਬੇਨਤੀ ਹੋਵੇਗੀ। ਸੋ ਸਤਿਸੰਗ ਜੀ, ਆਪ ਜੀ ਨੇ ਸਾਰੇ ਹੀ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ, ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਹੀ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਹੀ ਭੋਲਿਆ ਹੋਵੇ, ਵੇਖ ਕਿਵੇਂ ਦਾਣਿਆਂ ਦੀ ਬੰਨਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਹਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਿਰਫ਼ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਫਖਰੇ ਮੌਜੂਦਾਤ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਨਿੱਤ ਦੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢੇ, ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਏ ਔਰ ਸਤਿਗੁਰੂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀਆਂ ਦਾਤਾਂ ਅਤੇ ਨਾਲ ਗੁਰੂ ਪਿਆਰੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹਾਂ। ਸਤਿਗੁਰੂ ਤੰਦਰੁਸਤੀ ਦੀਆਂ ਵੀ ਦਾਤਾਂ ਬਖਸ਼ ਦੇਣ, ਤਦ ਹੀ ਸਤਿਗੁਰੂ ਤੁਹਾਡੇ ਬੱਚੇ, ਇਹ ਤੁਹਾਡੇ ਗੁਰਸਿੱਖ ਪਿਆਰੇ ਤੰਦਰੁਸਤੀ ਹੋਏਗੀ, ਤਦ ਹੀ ਤੁਹਾਡੇ ਚਰਨਾਂ ਦੇ ਵਿੱਚ ਚੱਲ ਕੇ ਆਉਣਗੇ ਨਾ। ਐਸੀਆਂ ਅਰਦਾਸਾਂ ਕਰਦੇ ਹਾਂ ਪਿਆਰਿਓ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਉਖਾਣਗੇ, ਜਿੱਥੇ ਇੱਕ ਦੀ ਗੱਲ ਕੀਤੀ ਜਾਂਦੀ ਹੋਵੇ, ਇੱਕ ਦੀ ਉਪਮਾ ਕੀਤੀ ਜਾਂਦੀ ਹੈ, ਇੱਕ ਦੀ ਵਡਿਆਈ ਕਰਦਿਆਂ, ਗੁਰੂ ਪਿਆਰਿਓ ਇਹ ਸਤਸੰਗਤ ਹੈ। ਔਰ ਸਾਡਾ ਦੀਨ ਦੁਨੀ ਦਾ ਮਾਲਕ ਸ਼ਹਿਨਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤ ਦੇ ਵਿੱਚ ਸੁਸ਼ੋਭਿਤ ਨੇ ਔਰ ਸੰਗਤਾਂ ਆਪਣਾ ਜੀਵਨ ਸਫਲਾ ਕਰਦੀਆਂ ਹੈ। ਸਤਸੰਗ ਜੀ, ਮੈਂ ਇੱਕ ਛੋਟੀ ਜਿਹੀ ਵਿਚਾਰ ਤੁਹਾਡੇ ਨਾਲ ਕਰਾਂ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹ ਗੁਰਬਾਣੀ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਕਿਸੇ ਜਾਤ ਧਰਮ ਨਸਲ ਰੰਗ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ। ਜਦਕਿ ਜਦੋਂ ਗੁਰੂ ਬਾਬਾ ਨਾਨਕ ਜੀ ਆਏ ਸਨ ਨਾ, ਉਹ ਆਏ ਵੀ ਨਸਲਾਂ ਅਤੇ ਵਿਤਕਰਿਆਂ ਨੂੰ ਖਤਮ ਕਰਨ ਵਾਸਤੇ ਸੀ। ਅਲੱਗ ਅਲੱਗ ਜਾਤੀਆਂ ਦੇ ਵਿੱਚ ਉੱਚ ਸ਼੍ਰੇਣੀ ਦੇ ਲੋਕਾਂ ਨੂੰ ਵੱਖ ਵੱਖ ਕੈਟਾਗਰੀ ਦੇ ਵਿੱਚ ਵੰਡ ਦਿੱਤਾ ਸੀ ਇਹਨਾਂ ਨੇ। ਸਭ ਤੋਂ ਵੱਡੀ ਕੈਟਾਗਰੀ ਸੀ ਬ੍ਰਾਹਮਣ ਦੀ, ਉਸ ਤੋਂ ਬਾਅਦ ਖੱਤਰੀ ਆ ਗਿਆ, ਫਿਰ ਵੈਸ਼ ਆ ਗਿਆ ਅਤੇ ਫਿਰ ਸ਼ੂਦਰ ਆ ਗਿਆ। ਸ਼ੂਦਰ ਤੇ ਵਿਚਾਰਾ ਇੰਨਾ ਦਰਪਾਰਿਆ ਹੋਇਆ ਸੀ ਨਾ, ਇਹਨੂੰ ਨਿਸ਼ਾਰ ਦੇ ਵਿੱਚੋਂ ਪਾਣੀ ਨਹੀਂ ਸੀ ਪੀਣ ਜਾਂਦਾ ਦਿੱਤਾ ਜਾਂਦਾ ਜਦੋਂ ਖੂਹ ਵਗਦੇ ਹੁੰਦੇ ਸੀ, ਅਤੇ ਕਿਹੜਾ ਕਿਆਰੇ ਦੇ ਸਿਰੇ ਦੇ ਉੱਤੋਂ ਜਾ ਕੇ ਪਾਣੀ ਪੀ ਗਿਆ। ਇਹਨੇ ਲੰਘਣਾ ਜਿਹਨਾਂ ਰਸਤਿਆਂ ਦੇ ਵਿੱਚ ਦੀ, ਇਹਦੇ ਪਿਛਲੇ ਪਾਸੇ ਜਾਂ ਛੱਜ ਬੰਨ ਦੇਣਾ ਅਤੇ ਗੁਰੂ ਪਿਆਰਿਓ, ਜਾਂ ਫਿਰ ਦਰਖਤਾਂ ਦੀਆਂ ਟਾਹਣੀਆਂ ਬੰਨ ਦੇਣੀਆਂ ਵੀ ਤੇਰੇ ਕਿਤੇ ਪੈਰ ਦੇ ਉੱਤੇ ਪੈਰ ਰੱਖ ਕੇ ਬ੍ਰਾਹਮਣ ਦਾ ਜੀਵਨ ਨਾ ਪਰਟਿਆ ਜਾਵੇ। ਇੱਦਾਂ ਦੀ ਵੀ ਸੋਚਦੇ ਹੋਣੇ ਵੀ ਸੱਚੀ ਇੱਦਾਂ ਦੀ ਦੁਨੀਆ ਸੀ ਗੁਰੂ ਪਿਆਰਿਓ, ਸੱਚੀ ਇੱਦਾਂ ਹੀ ਸੀ। ਊਚ ਨੀਚ ਦਾ ਭੇਦ ਭਾਵ, ਪਖੰਡ ਵਹਿਮ ਭਰਮ, ਔਰ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ ਅਤੇ ਉਹਨਾਂ ਨੂੰ ਵਿਰੋਧ ਝੱਲਣਾ ਪਿਆ, ਉੱਚ ਜਾਤੀ ਦੇ ਲੋਕਾਂ ਦਾ ਵਿਰੋਧ। ਅਤੇ ਵਿਰੋਧ ਦੇ ਵਿੱਚ ਹੀ ਆਖਿਆ ਸੀ ਨਾ, ਕੋਈ ਆਖੇ ਭੂਤਨਾ, ਕੋਈ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦਵਾਨਾ ਸ਼ਾਹਕਾਰ ਨਾਨਕ ਬਰਵਾਨਾ, ਹਾਂ ਹਰ ਬਿਨ ਅਵਰ ਨਾ ਜਾਣਾ। ਗੁਰੂ ਪਿਆਰਿਓ ਸਤਿਗੁਰਾਂ ਨੂੰ ਭੂਤਨਾ ਕਹਿ ਦਿੱਤਾ, ਕਰਾਈਆ ਕਿਹਾ ਕਰਾਈਆ, ਵੀ ਜਿਹੜੇ ਵੱਡੇ ਜਿਹਨਾਂ ਰਾਹਾਂ ਦੇ ਉੱਤੇ ਚੱਲੇ, ਇਹਨੇ ਉਹ ਰਾਹ ਛੱਡ ਦਿੱਤੇ, ਕਿਰਾਏ ਦੇ ਉੱਤੇ ਚੱਲ ਰਿਹਾ ਹੈ। ਇਹ ਇੱਦਾਂ ਦੇ ਸੱਚੇ ਸਤਿਗੁਰਾਂ ਵਾਸਤੇ ਸ਼ਬਦ ਵਰਤੇ ਗਏ। ਔਰ ਗੁਰੂ ਮਹਾਰਾਜ ਜੀ ਨੇ ਪਵਿੱਤਰ ਬਾਣੀ ਦੇ ਰਾਹੀਂ, ਗੁਰਬਾਣੀ ਜੋ ਉਹਨਾਂ ਦੇ ਰਸਨਾ ਦੇ ਵਿੱਚੋਂ ਆਈ ਨਾ, ਉਹਦੇ ਨਾਲ ਮਨੁੱਖੀ ਜੀਵਾਂ ਦਾ ਉਧਾਰ ਕੀਤਾ ਸੀ। ਅਤੇ ਇੱਕ ਇੱਕ ਸ਼ਬਦ ਸੁਣਨ ਵਾਲਿਆਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਗਾਥਾਵਾਂ ਨੇ ਵੀ ਇੱਕ ਇੱਕ ਸ਼ਬਦ ਸੁਣਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਪਾਰ ਉਤਾਰਾ ਹੋ ਗਿਆ, ਜਿਹਨਾਂ ਨੇ ਸਤਿਗੁਰਾਂ ਦੇ ਸ਼ਬਦ ਸੁਣਿਆ। ਪਰ ਅਫਸੋਸ ਸਾਨੂੰ ਹੈ ਕਿ ਅਸੀਂ
ਇੰਨੇ ਅਖੰਡ ਪਾਠ ਸਾਹਿਬ ਸੁਣ ਲੈ, ਇੰਨੇ ਸੁਖਮਨੀ ਸਾਹਿਬ ਸੁਣ ਲੈ, ਬੜੇ ਸਹਿਜ ਪਾਠ ਵੀ ਸੁਣ ਲੈ, ਪਰ ਹਜੇ ਸਾਡੇ ਜੀਵਨ ਦੇ ਵਿੱਚ ਜੇ ਤਬਦੀਲੀ ਨਹੀਂ ਆਈ ਤੇ ਗੁਰਬਾਣੀ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਸਾਡੇ ਆਪਣੇ ਮਨ ਦੇ ਵਿੱਚ ਹੋ ਸਕਦਾ ਹੈ। ਗੁਰਬਾਣੀ ਉਹ ਹੀ ਹੈ ਜੋ ਅੱਜ ਤੋਂ 550 ਸਾਲ ਪਹਿਲਾਂ ਸ਼ਹਿਨਸ਼ਾਹ ਨੇ ਉਚਾਰੀ ਸੀ ਨਾ, ਉਹੀ ਗੁਰਬਾਣੀ ਹੈ। ਇਹ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹਨੂੰ ਤਰਤੀਬ ਦੇ ਕੇ ਗੁਰੂ ਪਿਆਰਿਓ ਮਹਾਨ ਗ੍ਰੰਥ ਸਾਹਿਬ ਦੀ ਸਿਰਜਣਾ ਕਰ ਦਿੱਤੀ। ਧੰਨ ਸ਼੍ਰੀ ਗੁਰੂ ਅਰਜਨ ਹੈ ਜਿਹਨੇ ਰੱਬੀ ਜੋਤ ਜਗਾਈ ਹੈ, ਤਾਰਨ ਲਈ ਜਗਤ ਜਲੰਦੇ ਨੂੰ ਸਤਨਾਮ ਦੀ ਸ਼ੈਬਰ ਲਾਈ ਹੈ। ਇਹ ਗੁਰੂ ਗ੍ਰੰਥ ਦੀ ਜੋਤੀ ਹੈ, ਦਿਸਦਾ ਪ੍ਰਤੱਖ ਨਜ਼ਾਰਾ ਏ, ਇੱਕ ਸਫੇ 'ਤੇ ਨਾਨਕ ਬੈਠਾ ਏ, ਦੂਜੇ ਰਵਿਦਾਸ ਪਿਆਰਾ ਏ। ਇੱਥੇ ਸੋਨੇ ਵਾਂਗੂ ਉੱਕਰੀਆਂ ਸਭ ਸ਼ੇਖ ਲਿਖਤਾਂ ਸ਼ੇਖ ਫਰੀਦ ਦੀਆਂ, ਇੱਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਦੀ ਪਾਕ ਉਮੀਦ ਦੀਆਂ, ਇੱਥੇ ਰੱਬ ਬਰਾਬਰ ਮਿਲਿਆ ਹੈ ਸਨਮਾਨ ਕਬੀਰ ਜਲਾਹੇ ਨੂੰ, ਇੱਥੇ ਨਾਮਦੇਵ ਕੋਈ ਸੀਂਬਾ ਵੀ ਬੈਠਾ ਹੈ ਖੱਟ ਕੇ ਲਾਹੇ ਨੂੰ। ਗੁਰੂ ਪਿਆਰਿਓ ਐਸੀਆਂ ਬਰਕਤਾਂ ਹੋਈਆਂ, 35 ਮਹਾਂਪੁਰਸ਼ਾਂ ਦੀ ਇਹ ਪਵਿੱਤਰ ਬਾਣੀ ਅੱਜ ਸਾਡੇ ਸਿੱਖ ਜਗਤ ਦੇ ਕੋਲ ਹੈ। ਔਰ ਗੁਰੂ ਪਿਆਰਿਓ ਜੇ ਕਿਤੇ ਅੱਜ ਸ਼ਾਇਦ ਰੱਬ ਨੂੰ ਪੁੱਛਿਆ ਜਾਵੇ ਨਾ ਵੀ ਇੱਦਾਂ ਦੀ ਬਾਣੀ ਤੇਰੇ ਕੋਲ ਹੋਇਆ ਹੋਰ, ਤੇ ਰੱਬ ਵੀ ਹੱਥ ਖੜੇ ਕਰ ਦੇਗਾ, ਕਹਿੰਦਾ ਨਹੀਂ ਮੈਂ ਗੁਰੂ ਬਾਬੇ ਨਾਨਕ ਨੂੰ ਦਿੱਤੀ ਸੀ, ਉਹਨਾਂ ਨੇ ਆਪਣੇ ਜਗਤ ਨੂੰ ਆਪਣੇ ਸਿੱਖਾਂ ਨੂੰ ਵੰਡ ਦਿੱਤੀ ਹੈ। ਮਾਣ ਕਰਿਓ ਪਿਆਰਿਓ ਜਿੱਦਾਂ ਦੀ ਗੁਰਬਾਣੀ ਤੁਹਾਡੇ ਕੋਲ ਹੈ ਨਾ, ਦੁਨੀਆਂ ਦੇ ਕਿਸੇ ਦੇ ਮੁਬਾਰਕ ਮੈਂ ਕਿਸੇ ਦੇ ਗ੍ਰੰਥਾਂ ਨੂੰ ਕੋਈ ਅਸੀਂ ਚੈਲੰਜ ਨਹੀਂ ਕਰ ਸਕਦੇ, ਪਰ ਮਾਣ ਕਰਿਓ ਤੁਸੀਂ ਆਪਣੇ ਗੁਰਦੇਵ ਪਾਤਸ਼ਾਹ ਦੇ ਉੱਤੇ ਕਿ ਉਹਨਾਂ ਨੇ ਐਸੀ ਰੱਬੀ ਆਵਾਜ਼ ਜੋ ਧੁਰ ਦਰਗਾਹੋਂ ਬਾਣੀ ਆਈ ਸੀ ਉਹ ਸਾਡੇ ਸਿੱਖ ਜਗਤ ਦੀ ਝੋਲੀ ਦੇ ਵਿੱਚ ਪਾਤੀ ਹੈ। ਲੈ ਭਾਈ ਇਹਨੂੰ ਪੜ੍ਹ ਕੇ, ਇਹਨੂੰ ਸੁਣ ਕੇ, ਇਹਦੇ ਉੱਤੇ ਅਮਲ ਕਰਕੇ ਤੂੰ ਆਪਣਾ ਜੀਵਨ ਸਵਾਰ ਲਈ। ਤੋ ਸਤਿਗੁਰੂ ਕਿਰਪਾ ਕਰਨ, ਆਪਾਂ ਸਾਰੇ ਆਪਣਾ ਜੀਵਨ ਸਵਾਰਨ ਵਾਸਤੇ ਆਏ ਹਾਂ। ਰਹਿਮਤ ਕਰ ਸੱਚੇ ਸਤਿਗੁਰੂ ਕਿ ਇਸ ਅਥਾਹ ਸਾਗਰ ਦੇ ਵਿੱਚੋਂ ਇੱਕ ਵੀ ਕਿਣਕਾ ਸਾਡੇ ਹਿਰਦੇ ਵਿੱਚ ਵਸ ਜਾਵੇ ਅਤੇ ਸਾਡਾ ਆਉਣਾ ਸਫਲਾ ਹੋ ਜਾਂਦਾ ਹੈ। ਗੁਰੂ ਮਹਾਰਾਜ ਕਹਿ ਜੋ ਕਹਿੰਦੇ ਕਿ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮੈਂ ਮੰਗਣੀ ਨਾ ਆਵੈ। ਗੁਰੂ ਪਿਆਰਿਓ ਜਿਹਦੇ ਹਿਰਦੇ ਦੇ ਵਿੱਚ ਇੱਕ ਕਿਣਕਾ ਵਸ ਜਾਂਦਾ ਉਹ ਸੱਚੀ ਰੱਬ ਵਰਗਾ ਬਣ ਜਾਂਦਾ, ਉਹ ਗੁਰੂ ਵਰਗਾ ਬਣ ਜਾਂਦਾ। ਸਤਿਗੁਰ ਰਹਿਮਤ ਕਰਨ ਸਾਡੀ, ਅਸੀਂ ਵੀ ਜਿਹੜੇ ਉੱਦਮ ਕਰਕੇ ਇੱਥੇ ਸੇਵਾਵਾਂ ਕਰਦੇ ਹਾਂ, ਗੁਰਬਾਣੀ ਸੁਣਨ ਵਾਸਤੇ ਆਉਂਦੇ ਹਾਂ, ਪਿਆਰ ਦੇ ਨਾਲ ਸਤਿਗੁਰਾਂ ਦੀ ਅਥਾਹ ਇਸ ਸਾਗਰ ਦੇ ਵਿੱਚੋਂ ਸਾਡੇ ਵੀ ਬੂੰਦ ਇੱਕ ਮਨ ਦੇ ਅੰਦਰ ਚਲੀ ਜਾਵੇ ਔਰ ਸਾਡੇ ਭਰਮ ਕੱਟੇ ਜਾਣ, ਸਾਡੇ ਅੰਦਰਲੇ ਪਾਪ ਕੱਟੇ ਜਾਣ। ਸੋ ਬਹੁਤ ਬਹੁਤ ਧੰਨਵਾਦ ਆਪ ਸਿੱਖ ਸੰਗਤਾਂ ਦਾ। ਆਓ ਇਤਿਹਾਸ ਦੀ ਲੜੀ ਜਿੱਥੋਂ ਕੱਲ੍ਹ ਛੱਡੀ ਸੀ ਉੱਥੋਂ ਆਰੰਭ ਕਰਨ ਦਾ ਯਤਨ ਕਰਾਂ, ਮੈਂ ਟੂਕ ਮਾਤਰ ਪਿੱਛੋਂ ਲੈਣ ਦਾ ਯਤਨ ਕਰਾਂ। ਮੈਂ ਸਿਆਲਕੋਟ ਦੀ ਗੱਲ ਕੀਤੀ ਸੀ, ਉੱਥੇ ਇੱਕ ਪੀਰ ਰਹਿੰਦਾ ਹੈ, ਰਿਧੀਆਂ ਸਿੱਧੀਆਂ। ਹੁਣ ਪਿਆਰਿਓ ਇਹ ਰਿਧੀਆਂ ਪੀਰ ਫਕੀਰ ਜਿਹੜੇ ਹੁੰਦੇ ਸੀ ਨਾ, ਇਹ ਜ਼ਿਆਦਾ ਰਿਧੀਆਂ ਸਿੱਧੀਆਂ ਦੇ ਕਰਾਮਾਤਾਂ ਦੇ ਉੱਤੇ ਬੜਾ ਵਿਸ਼ਵਾਸ ਰੱਖਦੇ ਹੁੰਦੇ ਸੀ। ਇਹ ਕਾਲੇ ਇਲਮ ਛਿਲੇ ਕੱਟਿਆ ਕਰਦੇ ਸੀ। ਔਰ ਇੱਦਾਂ ਦਾ ਹੀ ਇੱਕ ਪੀਰ ਇੱਥੇ ਰਹਿੰਦਾ ਸਿਆਲਕੋਟ ਦੇ ਵਿੱਚ, ਉਹਦਾ ਨਾਂ ਹੈ ਹਮਜ਼ਾ ਗੌਸ। ਗੁਰੂ ਬਾਬੇ ਨਾਨਕ ਨੇ ਇਹਦਾ ਬੇੜਾ ਕਿੱਦਾਂ ਪਾਰ ਕਰਨਾ? ਹੁਣ ਸਾਧ ਸੰਗਤ ਜੀ, ਇੱਕ ਇੱਦਾਂ ਦੀ ਘਟਨਾ ਵਾਪਰ ਜਾਂਦੀ ਹੈ ਇੱਥੇ ਸਿਆਲਕੋਟ ਦੇ ਵਿੱਚ। ਇੱਕ ਸ਼ਾਹੂਕਾਰ ਰਹਿੰਦਾ, ਉਹਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੈ, ਉਹ ਇਹਦੇ ਕੋਲ ਫਰਿਆਦੀ ਬਣ ਕੇ ਜਾਂਦਾ ਹੈ ਔਰ ਇਹਦੀ ਵਡਿਆਈ ਕਰਦਾ ਹੈ। ਕਹਿੰਦਾ ਇਹ ਖੁਦਾ ਦੇ ਰੂਪ, ਇਹ ਖੁਦ ਅੱਲਾ ਦਿਆ ਬੰਦਿਆ, ਮੈਂ ਤਾਂ ਐਵੇਂ ਥਾਂ ਥਾਂ 'ਤੇ ਭਟਕਦਾ ਰਿਹਾ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੇਰੇ ਘਰ ਦੇ ਵਿੱਚ ਹੀ ਰੱਬ ਬੈਠਾ ਹੈ। ਇਹ ਗੁਰੂ ਪਿਆਰਿਓ ਜਿਹੜਾ ਮੰਗਤਾ ਹੁੰਦਾ ਨਾ, ਇਹ ਲੋੜ ਤੋਂ ਵੱਧ ਕਈ ਵਾਰ ਖੁਸ਼ਾਮਦ ਕਰਦਾ ਹੈ। ਕਿਸੇ ਨੂੰ 2 ਰੁਪਈਏ ਲੈਣੇ ਹੋਣ ਨਾ, ਅਤੇ ਗੁਰੂ ਪਿਆਰਿਓ ਬੰਦੇ ਨੂੰ ਰੱਬ ਬਣਾਉਂਦਾ ਰੱਬ। ਔਰ ਇਸੇ ਹੀ ਤਰ੍ਹਾਂ ਇਹ ਵੀ ਹੈ ਨਾ, ਜਿਹੜਾ ਵੀ ਲੋੜਵੰਦ ਹੈ ਉਹ ਜਿਹਦੇ ਕੋਲੋਂ ਕੁਛ ਮਿਲਦਾ ਹੋਵੇ, ਜਿਹਦੇ ਕੋਈ ਆਸ ਲੈ ਕੇ ਗਿਆ ਹੋਵੇ, ਲੋੜ ਤੋਂ ਵੱਧ ਉਹਦੀ ਵਡਿਆਈ ਕਰਦਾ। ਔਰ ਸੇਠ ਅਤੇ ਸੇਠਾਣੀ ਨੇ ਵੀ ਇਸ ਪੀਰ ਦੀ, ਹਮਜ਼ਾ ਗੌਸ ਦੀ ਵਡਿਆਈ ਕੀਤੀ ਹੈ। ਔਰ ਇਹਨਾਂ ਨੇ ਤਰਲਾ ਕਰਕੇ ਆਖਿਆ, ਅਸੀਂ ਬੜੇ ਪੀਰ ਫਕੀਰ ਮੰਗਾਏ, ਬੜੇ ਕਬਰਾਂ ਦੇ ਉੱਤੇ ਮੱਥੇ ਟੇਕੇ, ਬੜੇ ਗੁੱਗੇ ਮੜੀਆਂ ਦੇਵੀਆਂ ਦੇ ਮੰਦਰਾਂ ਦੇ ਵਿੱਚ ਜਾ ਕੇ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ, ਪਰ ਕਿਤੇ ਉਹ ਸਾਡੀ ਝੋਲੀ ਨਹੀਂ ਭਰੀ। ਸਾਨੂੰ ਇੱਕ ਪੁੱਤ ਦੀ ਲੋੜ ਹੈ, ਸਾਡੇ ਘਰ ਦੇ ਵਿੱਚ ਇੱਕ ਬੱਚਾ ਦੇ ਦਿਓ, ਸਾਡੇ ਕੋਲ ਜਾਇਦਾਦ ਬੜੀ ਆ ਪਰ ਸਾਂਭਣ ਵਾਲਾ ਕੋਈ ਨਹੀਂ ਹੈ। ਅਤੇ ਗੁਰੂ ਪਿਆਰਿਓ ਇਸ ਪੀਰ ਨੇ 2 ਮਿੰਟ ਅੱਖਾਂ ਬੰਦ ਕਰਕੇ ਆਖਣ ਲੱਗਾ, ਕਹਿੰਦਾ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਘਰ ਪੁੱਤ ਪੈਦਾ ਹੋਵੇਗਾ, ਇੱਕ ਨਹੀਂ 3 ਪੁੱਤ ਪੈਦਾ ਹੋਣਗੇ, ਪਰ ਇੱਕ ਸ਼ਰਤ ਹੈ। ਹੁਣ ਇੱਕ ਸ਼ਰਤ ਰੱਖਦਾ ਹੈ ਕਿ ਜਿਹੜਾ ਵੱਡਾ ਪੁੱਤਰ ਹੋਵੇਗਾ ਨਾ, ਉਹ ਤੁਸੀਂ ਇੱਥੇ ਮੇਰੇ ਡੇਰੇ ਦੇ ਵਿੱਚ ਚੜ੍ਹਾਵੋਗੇ,
मैं उनू अपना पुत बना के रखांगा ते आउण वाले टाइम दे विच मैं उनू अपने नाम दे उत्ते रजिस्टर करा के मैं अपना नाम उनू दवांगा ते इस गद्दी दा मैं वारस बनावांगा। हजे ते पुत जम्मिया भी नहीं सी, हजे कोई गल बात ही नहीं सी, हजे कोई नवा जी आया ही नहीं। कुदरती गल है कि लोड़ दे मारे इस सेठ ने इहदियां सारियां शर्तां मन लैणियां सी भी पता नहीं किदां दा टाइम आउणा किदां दा नहीं आउणा, भी आपां इहनूं साई नूं कदों गुस्से करना। जे कहिंदा भी पहला पुत मैनूं दे दिओ तां दे दिंदे, हले कहिड़ा मेरे कोल फड़िया, हले कहिड़ी मैं बाहर पड़ी फिरदा पुत। सो गुरु प्यारिओ नाल इन्हें युगती दस दिया बैठा खुदा नूं याद करिया करी, राम राम करिया करी। सो प्यारिओ ये समा बीतिया, को ऐसी कुदरत की मेहर हुई है ये घर के पुत हो गया। हुण खुशियां कीतियां गईयां, लोड़वंदां नूं माया दित्ती गई है, वधाइयां देण वालियां दीयां झोलियां भरियां गईयां। सवा कु महीने का काका जदों होया ते फिर साईं दे डेरे दे उत्ते मत्था टेकण वास्ते लैके आए ने ते चरणा दे विच रख दिता, लो साईं जी ए तुहाडी मेहर दे नाल ए साडे घर दे विच बच्चा होया। कहिंदे साईं ने उहदे सिर दे उत्ते हथ फेरिया, कहिंदे बच्चा साडा। साई पीर हमजा गोस कहिंदा बच्चा साडा, ते अग्यों शाह जी कहण लगे महाराज बच्चा की सारा कुछ तुहाडा, जो साडा घर काट है तुहाडी कृपा दे नाल अज दुनिया दे विच असी वसदे होए आ, नहीं ते असी ते दुनिया तो सखणे चले जाणा सी। कल्ला पुत तुहाडा नहीं, सब कुछ ही तुहाडा, ये तुहाडा लो। इहनूं कहिंदे हुण इस पीर ने अपने किते हुए वादे मुताबक कह दिता, कहिंदा जिहड़ा मैं तुहाडे नाल वादा कीता ना तुहाडे तीन पुत होणगे, जदों तीन हो गए फिर मैं लवांगा, फिर मैं अपना वादा पूरा करांगा, जदों तुहाडे तीन पुत होणगे फिर उदों तू अपना वादा करो। ते गुरु प्यारिओ ठीक है, बच्चा चक्या घरे चल गया, साल बाद एक बच्चा होर होया, मत्था टेकिया एक साल बाद होर आया, रब की करनी असी सच्ची ये तीन पुत हो गए। हुण समा बनिया ते ये तिना बच्चों लैके साईं जी के दर के उत्ते आया, मत्था टेकिया, फिर आख्या साईं जी ये तुहाडी कृपा दे नाल मेरी जग दे विच सांझ बनी है ते तुसी आशीर्वाद दिता। ते गुरु प्यारिओ फिर इत्थे फकीर आखण लगा, कहिंदा सज्जणा हुण तू जिहड़ा वादा कीता सी उह वादा पूरा कर दे, वड्डा पुत्र जिहड़ा है साडा। हुण इस शाहूकार दे मन दे विच सी कि इहदा बच्चे दा मुल पवेगा, ये हजारां 2000 5000-7000 रुपया जिन्ना मंगणगे उदू 100-200 रुपया वध दे के ते मैं बच्चा लै लवांगा, पर इदां नहीं होया। इत्थे सेठ अड़ गया, कहिंदा भी तुसीं पैसे दसो किन्ने चाहीदे आ, ते उधरों पीर अड़ गया कहिंदा नहीं मैं बच्चा लैणा, वादा तेरे नाल की होया, बच्चा लैण दा होया सी मैं इस गद्दी दा वारस बनाउणा। गुरु प्यारिओ जे किते धर्मां दे वितकरे ना ना हुंदे, जे किते सेठ हिंदू धर्म दे विच ना हुंदा ते जां पीर इस्लाम वालिया मुसलमान ना हुंदा ते हो सकदा है कि सेठ ये बच्चा देण वास्ते मन जांदा, पर मुसलमान अपने बच्चे नूं बनाउण वास्ते ये तैयार ना होया। कह दिता कहिंदे सेठ जी तुहाडी गद्दी मुसलमाना दी है, अपने पीर जी मैं अपने बच्चे नूं मुसलमान नहीं बना सकदा। हुण ये पैसों की गल करदा भी तुसीं पैसे दसो किन्ने चाहीदे आ। हुण गुरु प्यारिओ आखिर कह दिता, आखिर इस पीर ने कह दिता कहिंदा तैनूं हले मेरी करामातां दा नहीं पता, जे मैं रहमत करके तैनूं पुत दे सकदा है ना ते ये वड्डी गल नहीं, मैं खो भी सकदा तेरे घरे जाण तों पहलां पहलां खो भी सकदा है। पर सेठ ने इहदियां इहो जिहियां धमकियां दी परवाह कीते बगैर अपने तिन्ने मुंडे चके ते नाल नौकरां नूं लै के घरवाली नूं लै के ते गुरु प्यारिओ नूं वंगार के चले गया। कहिंदा पैसे लैणे होए ते जदों मर्जी सुनेहा कर दी, पर मैं तैनूं पुत नहीं दे सकदा। हुण गुरु प्यारिओ क्रोधवस हो के पीर फिर उत्थे जिहड़ियां गल्लां करदा है ये क्रोधवस हो के भी मैं इहदा घर उजाड़ देवांगा, इहदा बच्चा खोलवांगा। सो पीर क्रोधवस हो के की गल्लां करदा है, ढाडी जद्दी

ਸੇਠ ਸ਼ਰੇ ਆਮ ਵੰਕਾਰ ਕੇ ਇੱਥੋਂ ਚਲਿਆ ਜਾਂਦਾ, ਕਹਿੰਦਾ ਮੈਂ ਇਹਨਾਂ 'ਚੋਂ ਇੱਕ ਵੀ ਬੱਚਾ ਦੇਣ ਵਾਸਤੇ ਤਿਆਰ ਨਹੀਂ। ਅਤੇ ਗੁਰੂ ਪਿਆਰਿਓ, ਕੁਦਰਤੀ ਗੱਲ ਹੈ ਕਿ ਇਹ ਸੇਠ ਨੂੰ ਕ੍ਰੋਧ ਆਉਣਾ ਸੀ, ਆਪੇ ਤੋਂ ਬਾਹਰ ਹੋ ਗਿਆ। ਇਹਨੇ ਆਪਣੇ ਲੀੜੇ ਪਾੜ ਦਿੱਤੇ, ਰੌਲੀ ਪਾਉਣ ਲੱਗ ਪਿਆ। ਕਹਿੰਦਾ ਹੈ ਇੰਨੀ ਹਿੰਮਤ ਇਹਦੇ ਵਿੱਚ ਕਿ ਮੇਰੀਆਂ ਦਿੱਤੀਆਂ ਹੋਈਆਂ ਦਾਤਾਂ ਤੋਂ ਮੈਨੂੰ ਅੱਜ ਮੇਰੇ ਤੋਂ ਮੁੱਕਰ ਰਿਹਾ। ਅਤੇ ਸਤਸੰਗ ਜੀ ਗੁੱਸੇ ਵਿੱਚ ਆ ਕੇ ਆਪਣੇ ਪੀਰਾਂ ਇਹ ਆਪਣੇ ਚੇਲਿਆਂ ਨੂੰ ਵੀ ਮੰਦਾ ਚੰਗਾ ਬੋਲਦਾ ਹੈ ਵੀ ਤੁਸੀਂ ਜਾਣ ਕਿਉਂ ਦਿੱਤਾ। ਕਹਿੰਦਾ ਤੁਹਾਡੇ ਲਾਗਿਓ ਗਏ, ਅਸੀਂ ਕੀ ਕਰ ਸਕਦੇ ਸੀ। ਹੁਣ ਕਹਿੰਦਾ ਮੈਂ ਸ਼ਹਿਰ ਨੂੰ ਗਰਕ ਕਰ ਦੇਵਾਂਗਾ, ਇਹ ਜਿਹੜਾ ਸਿਆਲਕੋਟ ਹੈ ਨਾ ਇਸ ਸ਼ਹਿਰ ਨੂੰ ਗਰਕ ਕਰ ਦੇਣਾ ਹੈ। ਇਸ ਸ਼ਹਿਰ ਦਾ ਕੋਈ ਹੱਕ ਨਹੀਂ ਇਸ ਦੁਨੀਆਂ ਦੇ ਉੱਤੇ ਰਹਿਣ ਦਾ, ਕਿਉਂਕਿ ਸ਼ਹਿਰ ਸਾਰਾ ਹੀ ਝੂਠਿਆਂ ਦਾ ਹੈ। ਸਤਸੰਗ ਜੀ ਇਹ ਗੱਲ ਚੇਲਿਆਂ ਦੇ ਰਾਹੀਂ ਜਦੋਂ ਸ਼ਹਿਰ ਦੇ ਵਿੱਚ ਚਲੀ ਗਈ, ਕਹਿੰਦਾ ਸਾਡਾ ਪੀਰ ਬੜਾ ਗੁੱਸੇ ਦੇ ਵਿੱਚ। ਗਲਤੀ ਸੇਠ ਦੀ ਹੈ, ਉਹ ਜ਼ਬਾਨ ਕਰਕੇ ਮੁੱਕਰਿਆ। ਅਤੇ ਲੇਕਿਨ ਸੇਠ ਤੇ ਆ ਗਿਆ ਘਰ ਦੇ ਵਿੱਚ ਵਾਪਸ, ਅਤੇ ਪੀਰ ਗੁੱਸੇ ਦੇ ਵਿੱਚ ਆਪੇ ਤੋਂ ਬਾਹਰ ਹੋਇਆ ਫਿਰਦਾ, ਔਰ ਉਹ ਕਹਿੰਦਾ ਮੈਂ ਸ਼ਹਿਰ ਨੂੰ ਉਜਾੜ ਦੇਣਾ, ਗਰਕ ਕਰ ਦੇਣਾ, ਮੈਂ ਸ਼ਿਲਾ ਕੱਟਾਂਗਾ, ਮੈਂ ਚਾਲੀਆ ਕੱਟਾਂਗਾ। ਅਤੇ ਇਸ ਸ਼ਹਿਰ ਦੇ ਲੋਕ ਇਸ ਪੀਰ ਦੀ ਅਜ਼ਮਤ ਨੂੰ ਜਾਣਦੇ ਸੀ ਵੀ ਇਹ ਕਰਾਮਾਤੀ ਹੈ, ਇਹ ਕਰ ਸਕਦਾ ਹੈ, ਕੁਝ ਨਾ ਕੁਝ ਕਰ ਸਕਦਾ ਹੈ, ਕਿਉਂਕਿ ਇਹਦੇ ਕਰਾਮਾਤਾਂ ਦਾ ਢੋਂਗ ਜਿਹੜਾ ਨਾ ਇਲਾਕੇ ਦੇ ਵਿੱਚ ਬਹੁਤ ਫੈਲਿਆ ਹੋਇਆ ਸੀ। ਬੜੇ ਰਿਧੀਆਂ ਸਿੱਧੀਆਂ ਵਾਲਾ ਇਹਨੂੰ ਮੰਨਿਆ ਜਾਂਦਾ ਸੀ। ਅਤੇ ਪਿਆਰਿਓ, ਹੁਣ ਪਿੰਡ ਦੇ ਲੋਕਾਂ ਵਾਸਤੇ, ਇਸ ਸਿਆਲਕੋਟ ਦੇ ਲੋਕਾਂ ਵਾਸਤੇ ਬੜੀ ਮੁਸੀਬਤ ਬਣ ਗਈ ਵੀ ਪਸਾਦ ਅਤੇ ਇਹਨਾਂ ਦੋਨਾਂ ਜਾਣਾਂ 'ਤੇ ਸਾਡਾ ਕੀ ਕਸੂਰ ਹੈ। ਪਿੰਡ ਦੇ ਪਤਵੰਤ ਅਤੇ ਸ਼ਹਿਰ ਦੇ ਇਕੱਠੇ ਹੋ ਕੇ ਇੱਕ ਪੰਚਾਇਤ ਦੇ ਰੂਪ ਦੇ ਵਿੱਚ ਇਸ ਪੀਰ ਦੇ ਕੋਲ ਜਾਂਦੇ ਨੇ। ਪੀਰ ਸੀ, ਤੁਸੀਂ ਦੁਨੀਆਂ ਦੇ ਰੱਖਕ ਹੋ, ਤੁਹਾਡੇ ਪਤਾ ਲੱਗਾ ਜ਼ਬਾਨ ਦੇ ਵਿੱਚੋਂ, ਤੁਸੀਂ ਤਾਂ ਹੋਰ ਹੀ ਗੱਲਾਂ ਕਰਦੇ ਹੋ ਬਈ। ਤੁਸੀਂ ਆਖਦੇ ਹੋ ਸ਼ਹਿਰ ਉਜਾੜ ਦੇਣਾ, ਕਹਿੰਦਾ ਹਾਂ ਮੈਂ ਸ਼ਹਿਰ ਉਜਾੜ ਦੇਣਾ, ਇਸ ਸ਼ਹਿਰ ਨੂੰ ਕੋਈ ਹੱਕ ਨਹੀਂ ਇਸ ਦੁਨੀਆਂ ਦੇ ਉੱਤੇ ਰਹਿਣ ਦਾ। ਫਿਰ ਉਹਨਾਂ ਤਰਲਾ ਕੀਤਾ, ਕਹਿੰਦੇ ਜੇ ਤੁਹਾਡਾ ਮਾੜਾ ਮੋਟਾ ਸੇਠ ਦੇ ਨਾਲ ਗੱਲਬਾਤ ਹੈ, ਉਹਨਾਂ ਜਿੱਦਾਂ ਮਰਜ਼ੀ ਨਜਿੱਠੋ, ਅਸੀਂ ਵਿੱਚ ਨਹੀਂ ਆਉਂਦੇ, ਜਿੱਦਾਂ ਮਰਜ਼ੀ ਉਹਦੇ ਨਾਲ ਨਜਿੱਠੋ, ਤੁਹਾਡੀ ਦੋਨਾਂ ਦੀ ਆਪਸ ਵਿੱਚ ਗੱਲਬਾਤ ਹੈ, ਅਤੇ ਸਾਡਾ ਕੀ ਕਸੂਰ ਹੈ। ਕਹਿੰਦਾ ਨਹੀਂ, ਹੁਣ ਮੈਂ ਗੁੱਸਾ, ਇਸ ਸੇਠ ਨੇ ਮੇਰੀ ਅੱਜ ਤੱਕ ਪਿਆਰ ਦੇਖਿਆ, ਅੱਜ ਤੱਕ ਉਹਨੇ ਮੇਰੀਆਂ ਰਹਿਮਤਾਂ ਦੇਖੀਆਂ, ਪਰ ਹੁਣ ਮੈਂ ਦਿਖਾਲਾਂਗਾ ਕਿ ਕਿਸੇ ਪੀਰ ਦਾ ਕ੍ਰੋਧ ਕੀ ਹੁੰਦਾ। ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕਾਂਚਨ ਸੁਹਾਗਾ ਢਾਲੇ। ਇਹ ਕ੍ਰੋਧੀ ਬੰਦਾ ਗੁਰੂ ਪਿਆਰਿਓ ਜਦੋਂ ਆਪੇ ਤੋਂ ਬਾਹਰ ਹੋ ਜਾਂਦਾ, ਬੜੇ ਬੜੇ ਫਸਾਦ ਹੋ ਜਾਂਦੇ, ਲੜਾਈਆਂ ਹੋ ਜਾਂਦੀਆਂ, ਜੰਗਾਂ ਹੋ ਜਾਂਦੀਆਂ, ਦੇਸ਼ਾਂ ਦੀਆਂ ਜੰਗਾਂ ਹੋ ਜਾਂਦੀਆਂ। ਜੇ ਕੋਈ ਮੂਰਖ ਲੀਡਰ ਕ੍ਰੋਧੀ ਕਿਤੇ ਹੈ ਨਾ ਦੇਸ਼ ਦਾ ਬਾਦਸ਼ਾਹ ਬਣ ਜਾਵੇ, ਅਤੇ ਛੋਟੀਆਂ ਛੋਟੀਆਂ ਗੱਲਾਂ 'ਤੇ ਆਪਸ ਵਿੱਚ ਦੇਸ਼ਾਂ ਦੇ ਸਿਰ ਫਸਾ ਦਿੰਦਾ। ਅਤੇ ਹੁਣ ਇਹ ਕ੍ਰੋਧੀ ਬਣਿਆ ਹੋਇਆ ਪੀਰ ਹਮਜ਼ਾ ਗੌਸ ਕ੍ਰੋਧੀ ਬਣਿਆ, ਕ੍ਰੋਧ ਦੇ ਵਿੱਚ ਆ ਕੇ ਉਹ ਕਈ ਵਾਰ ਦੋ ਤਿੰਨ ਵਾਰ ਬੰਦੇ ਪਿੰਡ ਦੇ ਇਕੱਠੇ ਹੋ ਕੇ ਆਉਂਦੇ ਨੇ, ਨਹੀਂ ਸੇ ਆਪਣੇ ਸ਼ਾਹ ਜੀ ਮਿਹਰ ਕਰੋ ਸਾਡੇ ਉੱਤੇ, ਪੀਰ ਜੀ ਸਾਡੇ ਉੱਤੇ ਮਿਹਰ ਕਰੋ। ਅਤੇ ਇਹ ਉੱਧਰ ਸੇਠ ਨਾਲ ਵੀ ਗੱਲਾਂ ਬਾਤਾਂ ਕਰਦੇ ਨੇ ਕਿ ਸੇਠ ਜੀ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਉਹਦੇ ਉੱਤੇ ਪੂਰੇ ਉਤਰੋ, ਅਤੇ ਸਾਰਾ ਜਿਹੜਾ ਸ਼ਹਿਰ ਉਹ ਕਿਉਂ ਤੁਹਾਡੀ ਖਾਤਰ ਨੁਕਸਾਨ ਕਰਾਵੇ। ਅਤੇ ਸੇਠ ਨੇ ਵੀ ਸਾਫ ਜਵਾਬ ਦਿੱਤਾ, ਸਰਮਾਏਦਾਰ ਸੀ ਪਿਆਰੇ, ਉਹ ਚੱਲਦੀ ਸੀ। ਕਹਿੰਦਾ ਨਹੀਂ, ਮੈਂ ਇੱਕੋ ਹੀ ਗੱਲ ਦੱਸਦਾ, ਪੈਸੇ ਉਹਨੂੰ ਕਹਿੰਦਾ ਦੱਸਦੇ ਜਿੰਨੇ ਲੈਣੇ ਆ, ਉਦੋਂ ਵੱਧ ਦੇ ਦੂੰਗਾ 100-200, ਪਰ ਮੈਂ ਪੁੱਤ ਨਹੀਂ ਦੇ ਸਕਦਾ। ਹੁਣ ਗੁਰੂ ਪਿਆਰੇ ਉਹ ਬੜੀ ਮੁਸੀਬਤ ਬਣ ਗਈ ਸ਼ਹਿਰ ਦੇ ਲੋਕਾਂ ਦੇ ਉੱਤੇ। ਅਤੇ ਹੁਣ ਇਹ ਆਪਣੇ ਚੇਲਿਆਂ ਨੂੰ ਇਕੱਠੇ ਕਰਦਾ ਹੈ, ਪੀਰ ਆਪਣੇ ਹਮਜ਼ਾ ਗੌਸ ਆਪਣੇ ਚੇਲਿਆਂ ਨੂੰ ਇਕੱਠੇ ਕਰਕੇ ਇੱਕ ਵਾਰਨਿੰਗ ਦਿੰਦਾ ਹੈ। ਕਹਿੰਦਾ ਆਲੇ ਦੁਆਲੇ ਸਾਰੇ ਜਿਹੜਾ ਘੇਰਾ ਪੱਕਾ ਕਰ ਦਿਉ, ਕੋਈ ਵੀ ਬਾਹਰੋਂ ਅੰਦਰ ਨਾ ਆ ਸਕੇ। ਹੁਣ ਮੈਂ ਚਾਲੀਆ ਕੱਟਾਂਗਾ, ਮੈਂ ਸ਼ਿਲਾ ਕੱਟਾਂਗਾ। ਹੁਣ ਵਿਆਰਿਓ, ਇਹਨੇ ਇੱਕ ਭੋਰਾ ਪੱਟਿਆ, ਭੋਰੇ ਦੇ ਵਿੱਚ ਬੈਠ ਕੇ ਇਹ ਸ਼ਹਿਰ ਨੂੰ ਗਰਕ ਕਰਨ ਵਾਸਤੇ, ਸਿਆਲਕੋਟ ਨੂੰ ਗਰਕ ਕਰਨ ਵਾਸਤੇ ਜਿਵੇਂ ਤਪ ਕਰਦਾ ਹੈ, ਜਿਵੇਂ ਤਪਿਆ ਤਪੱਸਿਆ ਕਰਦਾ, ਸ਼ਿਲਾ ਕੱਟਦਾ। ਸੋ ਉਸ ਵੇਲੇ ਦੀਆਂ ਸਤਰਾਂ ਢਾਡੀ ਜਿੱਦਾਂ ਤੁਹਾਡੇ ਨਾਲ ਇਉਂ ਕਹਿੰਦਾ।

0: ਫਕੀਰ ਕ੍ਰੋਧ ਦੇ ਵਿੱਚ ਆ ਗਿਆ। ਹੁਣ ਦੋਨਾਂ ਦੇ ਵਿੱਚੋਂ ਪਿਆਰਿਓ ਕੋਈ ਵੀ ਮੰਨਣ ਵਾਸਤੇ ਤਿਆਰ ਨਹੀਂ। ਇੱਧਰ ਸ਼ਹਿਰ ਦੇ ਲੋਕਾਂ ਨੇ ਅਲੱਗ ਅਲੱਗ ਉੱਧਰ ਸੇਠ ਨੂੰ ਮਨਾਉਣ ਦਾ ਯਤਨ ਕੀਤਾ, ਇੱਧਰ ਪੀਰ ਨੂੰ ਮਨਾਉਣ ਦਾ ਯਤਨ ਕੀਤਾ, ਕੋਈ ਵੀ ਆਪਣੀ ਹੋਮੇ ਛੱਡਣ ਵਾਸਤੇ ਤਿਆਰ ਨਹੀਂ। ਹੋਮੇ ਆ ਗੁਰੂ ਪਿਆਰਿਓ, ਕਹਿ ਦੇਣਾ ਬੜਾ ਸੌਖਾ ਹੈ, ਪਰ ਇਹ ਜਦੋਂ ਅੰਦਰ ਆ ਜਾਂਦੀਆਂ ਨੇ ਵੱਡਿਆਂ ਵੱਡਿਆਂ ਨੂੰ ਸੱਟ ਲੈਂਦੀਆਂ। ਸਾਡੀ ਨਿੱਕੀ ਜਿਹੀ ਕੌਮ ਹੈ, ਹੋਮੇ ਆਈ ਹੋਈ ਆ ਸਾਡੇ 'ਚ, ਹੋਰ ਕੀ ਹੈ। ਗੁਰੂ ਸਾਡਾ ਇੱਕ ਹੈ, ਸਿਧਾਂਤ ਸਾਡੇ ਇੱਕ ਹੈ, ਖੰਡੇ ਦੀ ਪੌਲ ਸਾਡੀ ਇੱਕ ਹੈ, ਪਰ ਇੱਕ ਦੂਜੇ ਦੇ ਨਾਲ ਅਸੀਂ ਈਰਖਾ ਇੰਨੀ ਕੁ ਕੀਤੀ ਹੋਈ, ਇੱਕ ਦੂਜੇ ਦੇ ਮੱਥੇ ਲੱਗਣਾ ਅਲੱਗ ਅਸੀਂ ਪਾਪ ਸਮਝਦੇ ਹਾਂ। ਸਿਧਾਂਤ ਗੁਰੂ ਬਾਬੇ ਨਾਨਕ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਦਾ ਅਸੀਂ ਯਤਨ ਨਹੀਂ ਕਰਦੇ, ਸਿਰਫ ਸਾਡੀ ਈਰਖਾ, ਛੋਟੀਆਂ ਛੋਟੀਆਂ ਚੌਧਰਾਂ, ਪ੍ਰਧਾਨਗੀਆਂ, ਜਥੇਦਾਰੀਆਂ, ਇਹਨਾਂ ਦੇ ਬਦਲੇ ਸਾਡੀ ਗੁਰੂ ਪਿਆਰੇ ਜਿਹੜੀ ਕੌਮ ਹੈ ਨਾ, ਇੱਕ ਦੂਜੇ ਦੇ ਖੂਨ ਦੀ ਪਿਆਸੀ ਬਣੀ ਬੈਠੀ ਹੈ। ਨਹੀਂ ਤਾਂ ਸਾਧ ਸੰਗਤ ਜੀ, ਸਾਡੀ ਕੌਮ ਦੇ ਯੋਧੇ, ਏਸ਼ੀਆ ਦੀ ਏਡੀ ਵੱਡੀ ਹਕੂਮਤ ਸੀ, ਮੁਗਲੀਆ ਸਲਤਨਤ, ਉਹਦੀਆਂ ਜੜ੍ਹਾਂ ਕਾੜ ਕੇ ਰੱਖ ਦਿੰਦੇ ਆ। ਜਦੋਂ ਸਾਡੇ ਬਜ਼ੁਰਗ ਕਿਤੇ ਇਕੱਠੇ ਹੋ ਕੇ ਚੱਲੇ ਸੀ ਅਤੇ ਸਾਧ ਸੰਗਤ ਜੀ, ਉਦੋਂ ਇੱਦਾਂ ਦੇ ਵੀ ਸਮੇਂ ਆ ਗਏ ਸੀ ਜਦੋਂ ਕਾਖ ਦਿੱਤਾ ਨਾ ਵੀ ਹੁਣ ਅਸੀਂ ਪੰਜਾਬ ਦੇ ਵਿੱਚ ਸਿੱਖ ਨਹੀਂ ਰਹਿਣ ਦਿੱਤੇ, ਅਤੇ ਡਾਂਗ ਲੈ ਕੇ ਦੋ ਹੀ ਆ ਜਾਂਦੇ ਸੀਗੇ, ਅਤੇ ਉਹਨਾਂ ਦਾ ਲੜਨ ਦਾ ਤਰੀਕਾ ਇੱਕ ਦੂਜੇ ਨੂੰ ਮਰਵਾਉਣਾ ਨਹੀਂ, ਬਚਾਉਣਾ, ਪਿੱਠਾਂ ਜੋੜ ਕੇ ਲੜ ਲੈਂਦੇ ਸੀ, ਪਿੱਠਾਂ ਜੋੜ ਕੇ, ਢੂਈਆਂ ਨਾਲ ਢੂਈਆਂ ਜੋੜ ਕੇ ਲੜ ਜਾਂਦੇ ਸੀ, ਉਹ ਕੌਮ ਲਈ ਕੁਝ ਕਰ ਗੁਜ਼ਰਦੇ ਸੀ। ਸੋ ਪਿਆਰਿਓ, ਇਹੋ ਜਿਹਾ ਯੋਧਿਆਂ ਦੀਆਂ ਦਾਸਤਾਨਾਂ ਸਾਨੂੰ ਇੱਕ ਨਵਾਂ ਹੁੰਗਾਰਾ ਦਿੰਦੀਆਂ ਕਿ ਜਿਹੜਾ ਸਾਡੇ ਵਿੱਚ ਮਾੜਾ ਮੋਟਾ ਕ੍ਰੋਧ ਆ ਰਿਹਾ ਹੈ, ਅਸੀਂ ਕਿਉਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਤੇ ਹੋਏ ਹੋਏ ਹਾਂ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਸਾਡੇ ਭਾਈ ਸਾਹਿਬ ਅਤਿ ਸਤਿਕਾਰਯੋਗ ਜੀ ਸਰਦਾਰ ਕੁਲਦੀਪ ਸਿੰਘ ਜੀ, ਆਪਣੇ ਇਹ ਵੀ ਇਹ ਸੰਸਥਾ ਚਲਾ ਰਹੇ ਨੇ, ਗੁਰੂ ਮਹਾਰਾਜ ਜੀ ਦੀ ਬੜੀ ਕਿਰਪਾ ਹੈ, ਸਤਿਕਾਰ ਕਮੇਟੀ ਦੇ ਸਹਿਯੋਗ ਹੈ ਇਹਨਾਂ ਦਾ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਇਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਕਿ ਜ਼ਰੂਰ ਜੋ ਬੇਅਦਬੀਆਂ ਹੋ ਰਹੀਆਂ ਉਹਦੇ ਮੁੱਦੇ ਦੇ ਉੱਤੇ ਜ਼ਰੂਰ ਗੱਲ ਕਰਿਓ। ਮੈਂ ਕੱਲ੍ਹ ਵੀ ਕੀਤੀ ਸੀ, ਅੱਜ ਫੇਰ ਕਰ ਦਿੰਦਾ। ਪਿਆਰਿਓ, ਘੱਟੋ ਘੱਟ ਆਪਾਂ ਆਪਣੇ ਗੁਰੂ ਨੂੰ ਬਖਸ਼ ਦੇਈਏ, ਜੇ ਸਾਡੀਆਂ ਆਪਸ ਵਿੱਚ ਈਰਖਾ ਨਾ ਉਹ ਜਿੱਦਾਂ ਮਰਜ਼ੀ ਕੱਢੀ ਜਾਈਏ, ਗੁਰੂ ਨੂੰ ਬਖਸ਼ ਦੇਈਏ। ਜੋ ਹੋਇਆ ਉਹ ਚੰਗਾ ਨਹੀਂ ਹੋਇਆ, ਨਹੀਂ ਸੀ ਕੰਟੇਨਰਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਇਹ ਪਾਵਨ ਸਰੂਪ ਆਉਣੇ ਚਾਹੀਦੇ। ਬੇਸ਼ੱਕ ਬੱਸ ਦੇ ਵਿੱਚ ਆ ਕੇ, ਪਰ ਹੈ ਤਾਂ ਇਹ ਬੇਅਦਬੀ ਹੈ ਨਾ, ਇਹ ਬੇਅਦਬੀ ਦਾ ਹਿੱਸਾ ਹੈ, ਪਰ ਇਹਦਾ ਸਾਰੀ ਜ਼ਿੰਮੇਵਾਰ ਜਿਹੜੀ ਹੈ ਸ਼੍ਰੋਮਣੀ ਕਮੇਟੀ ਹੈ। ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਵੀ ਨਹੀਂ ਅਸੀਂ ਇਹ ਕੰਮ ਨਹੀਂ ਕਰਨਾ, ਅਤੇ ਗੁਰੂ ਪਿਆਰਿਓ ਬਚ ਸਕਦੇ ਸੀ, ਬਚਾਅ ਹੋ ਸਕਦਾ ਸੀ। ਹੁਣ ਇੱਥੇ ਹਿਰ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਸਾਡੀ ਕੌਮ ਜੇ ਚਾਹੇ ਜਹਾਜ਼ ਲੈ ਸਕਦੀ ਹੈ, ਜੇ ਨਹੀਂ ਤਾਂ ਹੁਣ ਦੇਖੋ ਸਾਡੀ ਈਰਖਾ ਦੀ ਦੇਖੋ ਗੱਲਾਂ। ਮੈਂ ਮਨ ਦੇ ਵਿੱਚ ਮੇਰੇ ਮਨ ਦੇ ਵਿੱਚ ਵਿਚਾਰ ਆਈ ਸੀ ਕਿ ਜਦੋਂ ਇੱਦਾਂ ਦੇ ਮੁੱਦੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ, ਅਸੀਂ ਪੰਜਾਬ 'ਚੋਂ ਕਿਉਂ ਲੈ ਕੇ ਆਈਏ? ਸਾਡੀ ਇੱਥੇ ਏਡੀਆਂ ਸੰਸਥਾਵਾਂ, ਅਸੀਂ ਆਪਣਾ ਇੱਥੇ ਪ੍ਰਿੰਟਿੰਗ ਪ੍ਰੈਸ ਕਿਉਂ ਨਹੀਂ ਲਾ ਲੈਂਦੇ? ਇਹ ਮੇਰੇ ਮਨ ਦੇ ਵਿੱਚ ਆਈ ਸੀ। ਮੈਂ ਸੰਗਤ ਦੇ ਨਾਲ ਇਹ ਵਿਚਾਰ ਕਰਾਂਗਾ ਵੀ ਤੁਸੀਂ ਆਪਣੀ ਕਿਹੜੀ ਚੀਜ਼ ਦਾ ਆਪਾਂ ਨੂੰ ਘਾਟਾ ਇੱਥੇ? ਆਪਾਂ ਆਪਣੀ ਪ੍ਰਿੰਟਿੰਗ ਪ੍ਰੈਸ ਕਿਉਂ ਨਹੀਂ ਲਾ ਲੈਂਦੇ? ਅਤੇ ਮੈਨੂੰ ਕਿਸੇ ਸੱਜਣ ਨੇ ਦਿੱਤਾ ਦੱਸਿਆ, ਕਹਿੰਦੇ ਲਾਈ ਸੀ, ਅਸੀਂ ਫਿਰ ਉੱਥੇ ਵੀ ਲੱਤਾਂ ਖਿੱਚੀਆਂ, ਅਸੀਂ ਪ੍ਰਿੰਟਿੰਗ ਪ੍ਰੈਸ ਵੀ ਇੱਥੇ ਲਾ ਲਈ ਸੀ, ਸਾਡੀ ਉੱਥੇ ਵੀ ਨਹੀਂ ਬਣੀ। ਗੁਰੂ ਮਹਾਰਾਜ ਸਮੱਤ ਬਖਸ਼ੇ, ਅਸੀਂ ਬੇਅਦਬੀਆਂ ਦੇ ਦੌਰ 'ਚੋਂ ਨਿਕਲੀਏ। ਸਾਡੇ ਦੁਸ਼ਮਣਾਂ ਨੇ ਤਾਂ ਬੇਅਦਬੀਆਂ ਕਰਨੀਆਂ ਹੀ ਕਰਨੀਆਂ, ਸਾਡੀ ਕੌਮ ਵੀ ਬੇਅਦਬੀਆਂ ਵੱਲ ਨੂੰ ਚੁਲੀ ਹੋਈ ਹੈ, ਸਤਿਗੁਰ ਰਹਿਮਤ ਕਰਨ। ਸੋ ਪਿਆਰਿਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿੰਨਾ ਕੁ ਸਮਾਂ ਬਖਸ਼ਿਆ ਸੀ ਉਨਾ ਕੁ ਸਮਾਪਤ ਹੈ। ਹਾਂ, ਮੈਂ ਉਸ ਟੌਪਿਕ ਨੂੰ ਅੱਗੇ ਥੋੜ੍ਹਾ ਜਿਹਾ ਦੇ ਜਾਵਾਂ। ਕੀ ਹੈ, ਮੈਂ ਪੜ੍ਹਾਂ ਇਹਨੂੰ? ਤੁਸੀਂ ਪੜ੍ਹੋਗੇ? ਤੁਸੀਂ ਪੜ੍ਹ ਦਿਓ, ਮੈਨੂੰ ਐਨਕ ਲਾਉਣੀ ਪੈਣੀ ਆ, ਮੈਨੂੰ ਐਨਕ ਲਾਉਣੀ ਪੈਣੀ। ਤੋ ਫਿਰ ਮੈਂ ਆਪਣਾ ਟਾਈਮ ਜਿਹੜਾ ਉਹ ਸਮਾਪਤ ਕਰਾਂ। ਜਿਹੜਾ ਤੁਹਾਡੇ ਨਾਲ ਪ੍ਰਸੰਗ ਸ਼ੁਰੂ ਕੀਤਾ ਸੀ ਨਾ, ਇਹ ਇੱਕ ਪੀਰ ਹੈ, ਮੁਸਲਮਾਨ ਪੀਰ ਹਮਜ਼ਾ ਗੌਸ, ਔਰ ਇਹ ਕ੍ਰੋਧ ਵਿੱਚ ਆ ਕੇ ਸ਼ਹਿਰ ਨੂੰ ਗਰਕ ਕਰਨਾ ਚਾਹੁੰਦਾ, ਅਤੇ ਗੁਰੂ ਬਾਬਾ ਨਾਨਕ ਕਹਿੰਦੇ ਮੈਂ ਇਹ ਕੰਮ ਤੈਨੂੰ ਕਰਨ ਨਹੀਂ ਦੇਵਾਂਗਾ। ਗੁਰੂ ਮਹਾਰਾਜ ਏਮਨਾਬਾਦ ਦੀ ਧਰਤੀ 'ਤੇ ਸਨ, ਅਤੇ ਪਿਆਰਿਓ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇਸ ਸਿਆਲਕੋਟ ਦੇ ਵਿੱਚ ਆ ਕੇ ਇਹਨਾਂ ਦੋਨਾਂ ਜਾਣਿਆਂ ਨੂੰ, ਸੇਠ ਨੂੰ ਝੂਠੇ ਪੀਰ ਨੂੰ ਕਿਵੇਂ ਸਮਝਾਉਂਦੇ ਆ, ਇਹਨੂੰ ਸੱਚ ਤੇ ਝੂਠ ਦਾ ਕਿਵੇਂ ਨਿਤਾਰਾ ਦਿੰਦੇ ਆ। ਕਿਸੇ ਆਪਣੇ ਪੀਰ ਜੀ ਅਸੀਂ ਦੱਸਦੇ ਹਾਂ ਕਿ ਸੱਚ ਕੀ ਹੁੰਦਾ ਅਤੇ ਝੂਠ ਕੀ ਹੁੰਦਾ। ਸੋ ਸਤਿਗੁਰ ਕਿਰਪਾ ਕਰਨ, ਕੱਲ੍ਹ ਨੂੰ ਇਸ ਪ੍ਰਸੰਗ ਨੂੰ ਸਮਾਪਤ ਕਰਾਂਗੇ, ਉਸ ਤੋਂ ਅਗਲੇ ਦਿਨ ਇਸ ਤੋਂ ਅਗਲਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰਾਂਗੇ। ਬਹੁਤ ਬਹੁਤ ਧੰਨਵਾਦ। ਸੋ ਅਗਲਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ ਦੱਸਣਗੇ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦੇ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰ ਇਤਿਹਾਸ ਢਾਡੀ ਵਾਰਾ ਰਾਹੀਂ ਨਿਹਾਲ ਕੀਤਾ ਹੈ। ਸਮੂਹ ਹੀ ਸੰਗਤ, ਸਿੱਖ ਜਥੇਬੰਦੀਆਂ, ਸਤਿਕਾਰ ਕਮੇਟੀ, ਕਿਸਾਨ ਮੋਰਚਾ, ਸਮੂਹ ਹੀ ਸੰਗਤਾਂ ਵੱਲੋਂ ਸਾਧ ਸੰਗਤ ਜੀ ਬੇਨਤੀ ਹੈ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਆਰ ਅਤੇ ਮਰਿਆਦਾ ਬਹਾਲ ਕਰਾਉਣ ਦੇ ਵਾਸਤੇ ਜੋ 15 ਅਗਸਤ ਨੂੰ ਇੰਡੀਅਨ ਏਜੰਸੀ ਸਾਹਮਣੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਸਤੇ ਵਿਚਾਰਾਂ, ਭਾਈ ਜਗਤਾਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਰੋਲ, ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਉਣੀ, ਅੰਬਾਲੇ ਪੰਜਾਬ ਸਰਕਾਰ ਨੇ ਬੇਕਸੂਰ ਸਿੰਘਾਂ ਦੇ ਉੱਪਰ ਜ਼ਬਰਦਸਤ ਲਾਠੀਚਾਰਜ ਕੀਤਾ, ਉਸ ਦੀ ਘੋਰ ਨਿੰਦਿਆ ਵਾਸਤੇ 16 ਅਗਸਤ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ 88 Avenue ਕਿੰਗ ਜੋਰਜ ਚੌਂਕ ਦੇ ਨੇੜੇ ਬੀਅਰ ਕਰੀਕ ਪਾਰਕ ਸਤ ਸੰਗਤ ਜੀਓ ਆਪ ਸੰਗਤ ਨੂੰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ, ਸ੍ਰੀ ਗੁਰੂ ਨਾਨਕ ਨਾਮ ਲੇਵਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਆਰ ਅਤੇ ਸਤਿਕਾਰ ਵਾਲੀਆਂ ਸੰਗਤਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ 30 ਜੁਲਾਈ ਨੂੰ 225 ਪਾਵਨ ਸਰੂਪਾਂ ਦੀ ਮਰਿਆਦਾ ਦੀ ਉਲੰਘਣਾ ਹੋਈ, ਜਦੋਂ 225 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 52-seater bus ਦੇ ਵਿੱਚ ਰੱਖ ਕੇ ਕੰਟੇਨਰ ਰਾਹੀਂ 2-3 ਮਹੀਨਿਆਂ ਵਿੱਚ ਇੱਥੇ ਪਹੁੰਚੇ, ਸ੍ਰੀ ਜੋ ਕਿ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਜੋ 132 Street ਦੇ ਉੱਪਰ ਹੈ, ਉਸ ਦੀ ਕਮੇਟੀ ਵੱਲੋਂ ਇਹ ਪਾਵਨ ਸਰੂਪ ਮੰਗਵਾਏ ਗਏ ਸਨ। ਪਾਵਨ ਸਰੂਪਾਂ ਦੀ ਜੋ ਬੱਸ ਸੀ ਉਸ ਨੂੰ ਬੰਦਰਗਾਹ ਤੋਂ ਟੋਹ ਕਰਕੇ ਲਿਆਂਦਿਆ ਗਿਆ, ਇੱਥੋਂ ਤੱਕ ਕਿ ਬੰਦਰਗਾਹ ਤੱਕ ਵੀ ਪੰਜ ਸਿੰਘ ਨਹੀਂ ਗਏ, ਸਗੋਂ ਗੁਰੂ ਘਰ ਦੇ ਗੇਟ 'ਤੇ ਹੀ ਪੰਜ ਸਿੰਘ ਤਿਆਰ ਬਰ ਤਿਆਰ ਖੜ੍ਹੇ ਸਨ। ਸੰਗਤਾਂ ਨੂੰ ਪਤਾ ਲੱਗਣ ਉਪਰੰਤ ਭਾਈ ਜੈਮਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਅਤੇ ਹੋਰ ਸਿੰਘ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਗਏ, ਦਰਸ਼ਨ ਕਰਨ ਦੀ ਮੰਗ ਕੀਤੀ, ਪਰੰਤੂ ਕਮੇਟੀ ਨੇ ਦਰਸ਼ਨ ਕਰਾਉਣ ਤੋਂ ਨਾਂਹ ਕਰ ਦਿੱਤੀ। ਉਸ ਤੋਂ ਬਾਅਦ ਜੋ ਜੋ ਵਾਪਰਿਆ ਉਹ ਤੁਹਾਨੂੰ ਧਰਨੇ ਵਿੱਚ ਜਾਣੂ ਕਰਾਇਆ ਜਾਵੇਗਾ। ਸਮੂਹ ਸੰਗਤ ਨੂੰ ਹੱਥ ਬੰਨ੍ਹ ਕੇ ਗਲ ਵਿੱਚ ਪੱਲਾ ਪਾ ਕੇ ਇਸ ਨੂੰ ਬੇਨਤੀ ਹੈ, 88 Avenue ਕਿੰਗ ਜੋਰਜ ਦੇ ਚੌਂਕ ਵਿੱਚ ਜੋ ਬੀਅਰ ਕਰੀਕ ਦੇ ਨੇੜੇ ਹੈ, ਗੁਰੂ ਸਾਹਿਬ ਦੇ ਪਿਆਰ ਵਿੱਚ ਅਤੇ ਕੌਮ ਦੇ ਮਹਾਨ ਜਥੇਦਾਰ ਹਵਾਰਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ ਸਿਰ ਪਹੁੰਚ ਕੇ ਪ੍ਰਬੰਧਕਾਂ ਦਾ ਹੌਸਲਾ ਵਧਾਓ, ਗੁਰੂ ਸਾਹਿਬ ਦੀ ਪ੍ਰਸ਼ੰਸਾ ਦੇ ਆਪ ਜੀ ਪਾਤਰ ਬਣੋ, ਧੰਨਵਾਦ ਸਹਿਤ। ਹੋਰ ਜਾਣਕਾਰੀ ਲਈ ਫੋਨ ਨੰਬਰ 604-825-2629 ਅਤੇ 604-613-44-39। ਸਤਿ ਸੰਗਤ ਜੀਓ, ਜੋ ਗੁਰੂ ਘਰ ਵਿਖੇ ਆਉਣ ਵਾਲੇ ਦਿਨਾਂ ਵਿੱਚ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਸਮਾਗਮਾਂ ਦੇ ਵਿੱਚ ਜੋ ਗੁਰਬਾਣੀ ਪਾਠ ਬੋਧ ਸਮਾਗਮ 3 ਮਈ ਤੋਂ ਗੁਰੂ ਘਰ ਵਿਖੇ ਆਰੰਭ ਹੋਏ ਹਨ, 30 ਮਈ ਨੂੰ ਸਾਧ ਸੰਗਤ ਜੀ ਜੋ ਭੋਗ ਪੈਣਗੇ, ਇਹ ਭਾਈ ਜਰਨੈਲ ਸਿੰਘ ਜੀ ਨਿਤਨੇਮ ਵਾਲੇ ਉਹ ਕੱਲ੍ਹ ਤੋਂ ਲੈ ਕੇ ਸਾਧ ਸੰਗਤ ਜੀ ਉਹ ਸ਼ਾਮ ਦੇ ਸਮੇਂ ਪਾਠ ਬੋਧ ਵਿੱਚ ਹਾਜ਼ਰੀ ਭਰਨਗੇ 30 ਅਗਸਤ ਦੇ ਤੱਕ। ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ USA ਵਾਲੇ 24 ਅਗਸਤ ਤੋਂ ਲੈ ਕੇ 30 ਅਗਸਤ ਤੱਕ ਹਾਜ਼ਰੀ ਭਰਨਗੇ। ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਸ਼ਾਮ ਨੂੰ ਸਾਧ ਸੰਗਤ ਜੀ ਉਹ ਹਾਜ਼ਰੀ ਭਰਨਗੇ ਕੀਰਤਨ ਦੀ 8 ਵਜੇ ਤੋਂ ਲੈ ਕੇ 9 ਵਜੇ ਤੱਕ। ਜੋ ਗੁਰਬਾਣੀ ਪਾਠ ਬੋਧ ਦੀ ਸਮਾਪਤੀ ਉੱਪਰ ਸਹਿਜ ਪਾਠ ਜੋ ਸੰਗਤਾਂ ਵੱਲੋਂ ਆਰੰਭ ਕੀਤੇ ਹਨ, ਉਹਨਾਂ ਦੇ ਭੋਗ 9 ਵਜੇ ਸਵੇਰੇ ਪਾਏ ਜਾਣਗੇ।

0: ਦੇ ਉੱਪਰ ਪਹੁੰਚ ਰਹੇ ਨੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀਓ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਸ਼ਾਮ ਨੂੰ ਰਹਿ ਰਾਸਾ ਦੇ ਪਾਠ ਤੋਂ ਬਾਅਦ ਜੋ ਮਹੀਨਾਵਾਰੀ ਸਮਾਗਮ ਸਜਦੇ ਹਨ, ਸਹਿਜ ਪਾਠ ਜੀ ਦੇ ਭੋਗ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। 18 ਤਰੀਕ ਨੂੰ ਗੁਰੂ ਘਰ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ, ਜੋ ਹਰੇਕ 18 ਤਰੀਕ ਨੂੰ ਗੁਰਬਾਣੀ ਦੇ ਜਾਪ ਕੀਤੇ ਜਾਂਦੇ ਨੇ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਵੀ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। 16 ਅਗਸਤ ਨੂੰ ਦਿਨ ਐਤਵਾਰ ਦੁਪਹਿਰੇ 1 ਵਜੇ ਗੁਰੂ ਘਰ ਦੀ ਪਾਰਕ ਦੇ ਵਿੱਚ ਖੇਡ ਮੇਲਾ ਜੋ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ, ਉੱਥੇ ਵੀ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਹੁਣ ਸਾਧ ਸੰਗਤ ਦੀ ਗੁਰਬਾਣੀ ਪਾਠ ਬੋਧ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ।

ਸਤਿਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਤੂੰ ਅਭੁੱਲ ਅਭੁੱਲ ਪਾਠ ਤੇ ਵਿਸ਼ਰਾਮ ਯਾਦ ਰੱਖਣਾ ਤੇ ਸਾਧ ਸੰਗਤ ਜੀ ਅੱਗੇ ਜਿਹੜਾ ਭੁੱਲੋ ਪਾਠ ਹੈ ਉੱਥੇ ਜਮਕ ਜ਼ਰੂਰ ਲਾਉਣੀ। ਤੂੰ ਅਭੁੱਲ ਨਾ ਭੁੱਲੋ ਕਦੇ ਨਾਹਿ।
1: ਤੂੰ ਮੋਟਾ ਠਾਕੁਰ ਸ਼ਬਦ ਮਾਹਿ, ਮਾਨ ਨਾਨਕ ਮਾਨਿਆ ਸੱਚ ਸਲਾਹਿ। ਬਸੰਤ ਮਹੱਲਾ ਪਹਿਲਾ, ਦਰਸ਼ਨ ਕੀ ਪਿਆਸ।

0: ਧਰਮ ਦ੍ਰਿੜੈ ਸੱਚ ਕੋਈ
1: ਦ੍ਰਿੜੈ ਪਾਠ ਤੇ ਹੀ ਵਿਸ਼ਰਾਮ ਰੱਖਣਾ ਧਰਮ ਤੇ ਨਹੀਂ ਰੁਕਣਾ ਏਕੋ ਧਰਮ ਦ੍ਰਿੜੈ ਸੱਚ ਕੋਈ
0: ਗੁਰਮਤ ਪੂਰਾ ਜੁਗ ਜੁਗ ਸੋਏ ਅਨਹਦ ਰਾਤਾ ਏਕ ਲਿਵਤਾਰ ਉਹ ਗੁਰਮੁਖ ਪਾਵੈ।

0: ਪਿਛਲੇ ਸ਼ਬਦ ਦੇ ਵਿੱਚ ਰੋਗ ਵੱਡੋ ਕਿਉ ਬੰਧਾਉ ਧੀਰਾ, ਰੋਗ ਬੁੱਝੈ ਸੋ ਕਾਟੈ ਪੀਰਾ, ਬੁੱਝੈ ਨਹੀਂ ਬੁੱਝੈ ਉਚਾਰਨ ਕਰਨਾ ਹੈ। ਰੋਗ ਸਮਝ ਲਵੇ ਤੇ ਉਹੋ ਹੀ ਪੀਰ ਉਹੋ ਹੀ ਗੁਰੂ ਰੋਗ ਕੱਟ ਸਕਦਾ ਹੈ, ਭਾਵ ਕਿ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਰੋਗ ਕੋਈ ਸਮਝ ਨਹੀਂ ਸਕਦਾ ਅਤੇ ਪੂਰੇ ਸਤਿਗੁਰੂ ਜੀ ਹੀ ਸਿੱਖ ਦੇ ਰੋਗ ਨੂੰ ਸਮਝ ਕੇ ਅਤੇ ਰੋਗ ਕੱਟ ਦਿੰਦੇ ਨੇ। ਹਾਂਜੀ,
1: ਮਾਤ ਭਸਮ ਉਂਦੁਲੇ।

ਅੱਲਾ ਪਹਿਲਾ ਦੁਬਦਾ ਦੁਰਮਤ ਅਦੁਲੀਕਾਰ ਮਨਮੁਖ ਭਰਮੈ ਮੱਝ ਗੁਬਾਰ ਮਨ ਅੰਦੁਲਾ ਅੰਦੁਲੀ ਮਾਤ ਲਾਗੈ ਗੁਰ ਕਰਣੀ ਬਿਨ ਭਰਮ ਨਾ ਭਾਗੈ ਰਹਾਉ ਮਨਮੁਖ ਅੰਦੁਲੇ ਗੁਰਮਤ ਨਾ ਭਾਈ ਪਸ਼ੂ ਭਏ ਅਭਿਮਾਨ ਨਾ ਜਾਈ ਲਖ ਚੌਰਾਸੀ ਜੰਤ ਉਪਾਏ ਮੇਰੇ ਠਾਕੁਰ ਭਾਣੇ ਸਿਰਜ ਸਮਾਏ ਸਗਲੀ ਭੂਲੈ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਭਾਣੇ ਬਖਸ਼ ਲੀਏ ਨਾਹੀ ਜਾਮਕਾਣੇ ਜਿਨਕੈ ਹਿਰਦੈ ਏਕੋ ਭਾਇਆ ਆਪੇ ਮੇਲੇ ਭਰਮ ਚੁਕਾਇਆ ਬੇਮੁਹਤਾਜ ਬੇਅੰਤ ਅਪਾਰਾ ਸੱਚ ਪਤੀਜੈ ਕਰਣੈ ਹਾਰਾ ਨਾਨਕ ਭੂਲੇ ਗੁਰ ਸਮਝਾਵੈ।

0: ਬਹਿ ਤੀਨ ਚਾਰ ਕਰ ਮਹਿਲਤ ਚਾਰ ਬਹਾਲੀ। ਹਾਂਜੀ,
1: ਚਾਰੇ ਦੀਵੇ ਚਾਹੋ ਹੱਥ ਦੀਏ, ਏਕਾ ਏਕਾ ਵਾਰੀ ਮਿਹਰਵਾਨ ਮਧਸੂਦਨ ਮਾਧ।

0: ਆਦ ਪੁਰਖ ਕਉ ਅੱਲਾਹ ਕਹੀਐ ਸੇਖਾਂ ਆਈ ਵਾਰੀ।
1: ਸਤਿ ਸੰਗਤ ਜੀਓ, ਇਹ ਜਿਹੜਾ ਸ਼ਬਦ ਹੈ ਨਾ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕੇ ਦੇ ਵਿੱਚ ਉਚਾਰਨ ਕੀਤਾ ਹੈ, ਕਾਜ਼ੀਆਂ ਮੌਲਾਨਿਆਂ ਨੂੰ ਉਪਦੇਸ਼ ਦਿੰਦਿਆਂ ਹੋਇਆਂ। ਹਾਂਜੀ, ਆਓ ਸੁਣੀਏ।
0: ਦੇਵਲ ਦੇਵਤਿਆ ਕਰ ਲਾਗਾ ਐਸੀ ਕੀਰਤ ਚਾਲੀ, ਕੂਜਾ ਬਾਂਗ ਨਿਵਾਜ ਮਸੱਲਾ।

0: ਘਰ ਘਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਹਿੰਡੋਲ ਘਰ ਦੂਜਾ ਮਹੱਲਾ ਚੌਥਾ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ
1: ਇੱਥੇ ਹਾਹੇ ਦੀ ਸਿਹਾਰੀ ਦੀ ਤੋਂ ਬਿਨਾਂ ਪਾਠ ਹੈ ਬਸੰਤ ਹੰਡੋਲ ਹਾਹੇ ਦੀ ਸਿਹਾਰੀ ਨਹੀਂ ਹੈ ਨਵੀਨ ਸਰੂਪਾਂ ਦੇ ਵਿੱਚ ਹਾਹੇ ਦੀ ਸਿਹਾਰੀ ਛਾਪੀ ਗਈ ਹੈ ਪਰੰਤੂ ਸਾਧ ਸੰਗਤ ਜੀ ਹੰਡੋਲ ਪਾਠ ਸ਼ੁੱਧ ਹੈ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ
0: ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿਨ ਪਲ ਥਿਰ ਨਾ ਰਹਾਈ ਅਨਕ ਉਪਾਵ ਜਤਨ ਕਰ ਥਾਕੇ ਬਾਰੰਬਾਰ ਭਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਭਾਜ ਰਾਮ ਨਾਮ ਨੀਸਾਨ ਰਹਾਉ ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋਵਾ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੋਏ

0: ਤ੍ਰਿਲੋਚਨ ਗੋਰ ਮਿਲ ਭਈ ਸਿੱਧ।
1: ਤ੍ਰਿਲੋਚਨ ਪਾਠ ਤੇ ਜਿੱਦਾਂ ਵਿਸ਼ਰਾਮ ਲਾਇਆ ਗਿਆ ਹੈ ਇੱਥੇ ਹੀ ਲਾਉਣਾ, ਗੁਰ ਤੇ ਨਹੀਂ ਲਾਉਣਾ। ਤ੍ਰਿਲੋਚਨ ਗੋਰ ਮਿਲ ਭਈ ਸਿੱਧ।

ਕਬੀਰ ਧਿਆਇਓ ਏਕ ਰੰਗ, ਨਾਮ ਦੇਵ ਹਰ ਜੀਓ ਬਸਹਿ ਸੰਗ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰ ਨਾਨਕ ਦੇਵ ਗੋਬਿੰਦ ਰੂਪ, ਬਸੰਤ ਮਹੱਲਾ ਪੰਜਵਾ, ਅਨਕ ਜਨਮ ਭ੍ਰਮੇ ਜੋਨ ਮਾਹਿ, ਹਰ ਸਿਮਰਨ ਬਿਨ ਨਰਕ ਪਾਹਿ, ਭਗਤ ਬਿਹੂਨਾ ਖੰਡ ਖੰਡ, ਬਿਨ ਬੂਝੇ ਜਾਮ ਦੇਤ ਡੰਡ, ਗੋਬਿੰਦ ਭਜਹੋ ਮੇਰੇ ਸਦਾ ਮੀਤ, ਸਾਚ ਸ਼ਬਦ ਕਰ ਸਦਾ ਪ੍ਰੀਤ, ਰਹਾਉ ਸੰਤੋਖ ਨ ਆਵਤ ਕਹੂੰ ਕਾਜ, ਧੂਮ ਬਾਦਰ ਸਭ ਮਾਇਆ ਸਾਜ, ਪਾਪ ਕਰੰਤਾ ਨਹਿ ਸੰਗਾਇ।

0: ਨਾਨਕ ਦਾਸ ਪ੍ਰਭ ਕੀ ਸਰਣਾਏ ਬਸੰਤ ਕੀ
1: ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
2: ਸਤ ਸੰਗਤ ਜੀ ਇੱਥੇ ਪਾਠ ਮਹੱਲ ਹੀ ਹੈ ਮਹੱਲਾ ਨਹੀਂ ਉਚਾਰਨ ਕਰਨਾ ਬਸੰਤ ਕੀ ਵਾਰ ਜਿਵੇਂ ਆਪਾਂ ਪਿੱਛੇ ਸਾਧ ਸੰਗਤ ਜੀ ਵਾਰਾਂ ਪੜ੍ਹੀਆਂ ਹਨ ਗੁਰਬਾਣੀ ਦੇ ਵਿੱਚ ਉਸੇ ਤਰ੍ਹਾਂ ਸਾਧ ਸੰਗਤ ਜੀਓ ਇਹ ਵੀ ਇੱਕ ਵਾਰ ਹੈ ਪਰ ਇਸ ਵਾਰ ਦੀਆਂ ਕੇਵਲ 3 ਹੀ ਪੌੜੀਆਂ ਹਨ ਇਤਿਹਾਸਿਕ ਬਚਨ ਮਿਲਦੇ ਹਨ ਜਿਸ ਵੇਲੇ ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਬਾਣੀ ਨੂੰ ਉਚਾਰਨ ਕਰ ਰਹੇ ਸਨ ਉਚਾਰਨ ਕਰਨ ਦੇ ਵਕਤ ਉਚਾਰਨ ਕਰਦਿਆਂ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਸਨ ਅਤੇ ਗੁਰਬਾਣੀ ਨੂੰ ਲਿਖਦਿਆਂ ਉਚਾਰਦਿਆਂ ਗੁਰੂ ਘਰ ਦੇ ਲਾਂਗਰੀ ਸਿੰਘ ਜਿਹੜੇ ਲੰਗਰ ਦੇ ਵਿੱਚ ਪ੍ਰਸ਼ਾਦ ਪਾਣੀ ਤਿਆਰ ਕਰਿਆ ਕਰਦੇ ਉਹਨਾਂ ਨੇ ਆਣ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਕਿਰਪਾ ਕਰੋ ਲੰਗਰ ਪ੍ਰਸ਼ਾਦ ਤਿਆਰ ਹੈ ਸਾ
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
4: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਦੇ ਉਚਾਰਨ ਕਰਨ ਦੇ ਸਮੇਂ ਉਸ ਪ੍ਰੇਮੀ ਨੇ ਆਣ ਕੇ ਆਵਾਜ਼ ਮਾਰ ਦਿੱਤੀ ਲੰਗਰ ਸੰਗਤ ਤੇ ਪੰਗਤ ਦਾ ਸਤਿਕਾਰ ਰੱਖਦਿਆਂ ਹੋਇਆਂ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀਆਂ ਨੇ ਉਸ ਸਮੇਂ ਬਾਣੀ ਨੂੰ ਵਿਸ਼ਰਾਮ ਦਿੱਤਾ ਸਾਰੀ ਸੰਗਤ ਤੋਂ ਪਹਿਲਾਂ ਜਾ ਕੇ ਇੱਕ ਭੋਗ ਜਿੱਦਾਂ ਲਾਈਦਾ ਮਹਾਰਾਜ ਜੀ ਨੇ ਪ੍ਰਸ਼ਾਦ ਪਾਣੀ ਸੰਗਤ 'ਚ ਬੈਠ ਕੇ ਪੰਗਤ ਛਕਿਆ ਅਤੇ ਨਾਲ ਉਸ ਤੋਂ ਬਾਅਦ 'ਚ ਸਾਰੀ ਸੰਗਤ ਨੇ ਛਕਿਆ ਸੋ 3 ਹੀ ਪੌੜੀਆਂ ਗਰੀਬ ਨਿਵਾਜ ਜੀ ਨੇ ਫਿਰ ਰਹਿਣ ਦਿੱਤੀਆਂ ਔਰ ਇੱਥੋਂ ਸਾਨੂੰ ਇਹ ਪ੍ਰਮਾਣਤਾ ਮਿਲਦੀ ਹੈ ਕਿ ਸਾਧ ਸੰਗਤ ਜੀ ਜਿੱਥੇ ਗੁਰੂ ਘਰ ਦੇ ਵਿੱਚ ਸੰਗਤ ਦਾ ਬਹੁਤ ਵੱਡਾ ਸਤਿਕਾਰ ਹੈ ਉੱਥੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਪੰਗਤ ਦਾ ਵੀ ਬਹੁਤ ਵੱਡਾ ਸਤਿਕਾਰ ਰੱਖਿਆ ਹੈ ਸੋ ਸਾਧ ਸੰਗਤ ਜੀ ਜਦੋਂ ਆਪ ਜੀ ਜਥੇਬੰਦਕ ਢਾਂਚੇ ਦੇ ਵਿੱਚ ਜਾਓਗੇ ਨਾ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਵੱਲ ਪਿੱਠ ਨਹੀਂ ਨਾ ਕਰੀਦੀ ਐਵੇਂ ਜਿਹੜੇ ਸੰਪਰਦਾਵਾਂ ਦੇ ਵਿੱਚ ਪੁਰਾਣੇ ਸਿੰਘ ਨੇ ਨਿਹੰਗ ਸਿੰਘ ਜਥੇਬੰਦੀਆਂ ਦਲ ਪੰਥਾਂ ਦੇ ਵਿੱਚ ਜਾਂ ਟਕਸਾਲ ਦੇ ਵਿੱਚ ਵੀ ਸਾਧ ਸੰਗਤ ਜੀ ਚੰਡੇ ਵੱਲ ਵੀ ਪਿੱਠ ਨਹੀਂ ਕਰਿਆ ਕਰਦੇ ਕਿਉਂਕਿ ਗੁਰੂ ਜਿੰਨਾ ਗੁਰੂ ਸਾਹਿਬ ਨੇ ਜਿਹੜੀ ਜਿਹੜੀ ਚੀਜ਼ ਦਾ ਸਤਿਕਾਰ ਕੀਤਾ ਅਦਬ ਕੀਤਾ ਜਿੱਥੇ ਪ੍ਰਸ਼ਾਦ ਪੱਕਦਾ ਹੈ ਗੁਰੂ ਕੀ ਸੰਗਤ ਦਾ ਉੱਥੇ ਉੱਧਰ ਨੂੰ ਵੀ ਗੁਰੂ ਗੁਰਮੁਖ ਪਿਆਰੇ ਪਿੱਠ ਨਹੀਂ ਕਰਦੇ ਕਿ ਇਹ ਗੁਰੂ ਕਾ ਲੰਗਰ ਹੈ ਇਸ ਲੰਗਰ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਣੀ ਉਚਾਰਦੇ ਉੱਠੇ ਕਿਉਂ ਇਹ ਗੁਰੂ ਸਾਹਿਬ ਜੀ ਨੇ ਇੱਕ ਪ੍ਰਮਾਣਿਕਤਾ ਦਿੱਤੀ ਹੈ ਸਾਧ ਸੰਗਤ ਜੀ ਅਸੀਂ ਗੁਰੂ ਕੇ ਲੰਗਰ ਦਾ ਸਤਿਕਾਰ ਕਈ ਵਾਰ ਘੱਟ ਕਰਦੇ ਹਾਂ ਹੁਣ ਤਾਂ ਐਸਾ ਸਮਾਂ ਆ ਗਿਆ ਕੀਨੀਆਂ 'ਚ ਦਾਸ ਨੇ ਵੇਖਿਆ ਸੀ ਜੋੜੇ ਪਾ ਕੇ ਟੇਬਲ ਬਣਾਏ ਹੋਏ ਨੇ ਉਹਨਾਂ 'ਤੇ ਬੈਠ ਕੇ ਖਾਈ ਜਾਂਦੇ ਪਸ਼ੂਆਂ ਦੇ ਵਾਂਗਰਾਂ ਸੋ ਸਾਧ ਸੰਗਤ ਜੀ ਕੋਈ ਲੰਗਰ ਜਿਵੇਂ ਡਾਇਨਿੰਗ ਟੇਬਲ ਹੁੰਦੇ ਆ ਇਸ ਤਰ੍ਹਾਂ ਸਾਧ ਸੰਗਤ ਜੀ ਲੰਗਰ ਦੇ ਵਿੱਚ ਪੰਗਤ ਦਾ ਵਿਧਾਨ ਹੀ ਖਤਮ ਕਰ ਦਿੱਤਾ ਗਿਆ ਹੈ ਸੋ ਇੱਥੇ ਵੀ ਕੋਈ ਗੁਰੂ ਘਰਾਂ 'ਚ ਸੁਣਿਆ ਦਾਸ ਨੇ ਦਰਸ਼ਨ ਤਾਂ ਨਹੀਂ ਕੀਤੇ ਪਰ ਇੱਦਾਂ ਦਾ ਕੁਝ ਹੈ ਇਹ ਬਹੁਤ ਮਾੜੀ ਗੱਲ ਹੈ ਸਾਧ ਸੰਗਤ ਜੀ ਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸੰਗਤ ਅਤੇ ਪੰਗਤ ਦੋ ਚੀਜ਼ਾਂ ਬਰਾਬਰਤਾ ਦਾ ਜਿਹੜਾ ਦਰਜਾ ਦਿੱਤਾ ਹੈ ਉਸ ਵਿਧਾਨ ਨੂੰ ਕਾਇਮ ਰੱਖਣਾ ਚਾਹੀਦਾ ਹੈ ਔਰ ਬਸੰਤ ਕੀ ਵਾਰ ਬਾਣੀ ਜਦੋਂ ਆਪਾਂ ਪੜ੍ਹੀਏ ਸਾਨੂੰ ਯਾਦ ਆਵੇ ਕਿ ਗੁਰੂ ਗਰੀਬ ਨਿਵਾਜ ਬਾਣੀ ਉਚਾਰਦਿਆਂ ਹੋਇਆਂ ਵਿਸ਼ਰਾਮ ਲਾ ਕੇ ਸੰਗਤ ਪੰਗਤ ਦਾ ਸਤਿਕਾਰ ਕਰਕੇ ਉੱਠ ਕੇ ਚਲੇ ਗਏ ਸੋ ਸਾਧ ਸੰਗਤ ਜੀ ਜੇ ਤਾਂ ਵਿਕਲਾਂਗ ਹਾਂ ਫਿਰ ਤਾਂ ਅਸੀਂ ਉੱਥੇ ਡਾਇਨਿੰਗ ਟੇਬਲ 'ਤੇ ਬੈਠ ਕੇ ਭਾਵੇਂ ਖਾ ਲਈਏ ਕਿਸੇ ਮਜਬੂਰੀ ਦੇ ਤਹਿਤ ਕਿਉਂਕਿ ਜਦੋਂ ਆਪ ਇੱਕ ਦੁਬਈ ਦੇ ਵਿੱਚ ਦਾਸ ਨੇ ਵੇਖਿਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਾਈਡ 'ਤੇ ਬੈਂਚ 'ਤੇ ਲੱਗੇ ਸੀ ਪਰ ਉਹਨਾਂ ਨੇ ਉਹਦੇ ਉੱਤੇ ਪੰਜਾਬੀ 'ਚ ਲਿਖ ਕੇ ਲਾਇਆ ਸੀ ਇੰਗਲਿਸ਼ 'ਚ ਵੀ ਲਿਖ ਕੇ ਲਾਇਆ ਸੀ ਜੇਕਰ ਤੁਸੀਂ ਅਪਾਹਜ ਹੋ ਤਾਂ ਇੱਥੇ ਬੈਠ ਕੇ ਛੱਕ ਸਕਦੇ ਹੋ ਹਾਂ ਵੀ ਜੇ ਚੰਗੇ ਭਲੇ ਉੱਥੇ ਬੈਠ ਕੇ ਹਾਂ ਹੁਣ ਕਿਸੇ ਦੀ ਬਿਲਕੁਲ ਵੱਡੀ ਪ੍ਰੋਬਲਮ ਹੈ ਉਹ ਥੱਲੇ ਉਹਦੇ ਕੋਲ ਭੁੰਜੇ ਉੱਥੇ ਨਹੀਂ ਬੈਠਾ ਜਾਂਦਾ ਲੰਗਰ 'ਚ ਉਹ ਸਾਈਡ 'ਤੇ ਕਿਸੇ ਕੁਰਸੀ 'ਤੇ ਬੈਠ ਕੇ ਜਿੱਦਾਂ ਕਿੱਦਾਂ ਮਰਜ਼ੀ ਪ੍ਰਸ਼ਾਦਾ ਲੰਗਰ 'ਚੋਂ ਛੱਕ ਸਕਦਾ ਹੈ ਪਰ ਚੰਗੇ ਭਲੇ ਕੁਰਸੀਆਂ ਟੇਬਲਾਂ 'ਤੇ ਬੈਠ ਕੇ ਬਿਮਾਰੀਆਂ ਲਵਾਉਣ ਦਾ ਥਾਂ ਸਾਧ ਸੰਗਤ ਜੀ ਇਵੇਂ ਇਹ ਰਵਾਇਤ ਜੀ ਚੱਲੀ ਹੋਈ ਹੈ ਉਹ ਵੀ ਗਲਤ ਹੈ ਅਤੇ ਗੁਰੂ ਸਾਹਿਬ ਜੀ ਨੇ ਵੱਡਾ ਸਤਿਕਾਰ ਜਿਹੜਾ ਜਿੱਥੇ ਸੰਗਤ ਦਾ ਕੀਤਾ ਉੱਥੇ ਪੰਗਤ ਦਾ ਵੀ ਕੀਤਾ ਹੈ ਜਿੰਨਾ ਗੁਰੂ ਕੀ ਸੰਗਤ ਦੇ ਵਿੱਚ ਆਣ ਕੇ ਸੰਗਤ ਦਾ ਇੱਥੇ ਸਤਿਕਾਰ ਕਰਦੇ ਹਾਂ ਓਨਾ ਹੀ ਸਾਧ ਸੰਗਤ ਦੀ ਪੰਗਤ ਦਾ ਵੀ ਜ਼ਰੂਰ ਕਰਨਾ ਗੁਰੂ ਕੇ ਲੰਗਰ ਦਾ ਸਤਿਕਾਰ ਵੀ ਕਰਨਾ ਦਾਸ ਸ਼੍ਰੀਮਾਨ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਭਲਵਾਨ ਉਹਨਾਂ ਦੀ ਸੰਗਤ ਦੇ ਵਿੱਚ ਰਿਹਾ ਕਾਰ ਸੇਵਾ ਦੀ ਆਨੰਦਪੁਰ ਸਾਹਿਬ ਕਿਲ੍ਹਾ ਆਨੰਦਗੜ੍ਹ ਦੀ ਇਹ ਮਰਿਆਦਾ ਸੀ ਕਿਸੇ ਵੀ ਬੰਦੇ ਨੂੰ ਕੋਈ ਵੀ ਜਥੇਦਾਰ ਕੁਝ ਵੀ ਕਹਿ ਸਕਦਾ ਸੀ ਸਾਨੂੰ ਕਿਸੇ ਵੀ ਸੇਵਾਦਾਰ ਨੂੰ ਜਥੇਦਾਰਾਂ ਨੂੰ ਵੀ ਗਾਲਾਂ ਪੈ ਜਾਂਦੀਆਂ ਸੀ, ਪਰ ਲਾਂਗਰੀ ਨੂੰ ਕਿਸੇ ਦੀ ਹਿੰਮਤ ਨਹੀਂ ਸੀ। ਜਿਹੜਾ ਲੰਗਰ ਦਾ ਲਾਂਗਰੀ ਸੀ ਉਹਨੂੰ ਕੋਈ ਵੀ ਉੱਚੀ ਆਵਾਜ਼ 'ਚ ਨਹੀਂ ਸੀ ਬੋਲ ਸਕਦਾ। ਇਹ ਅੱਜ ਵੀ ਉਸ ਸੰਸਥਾ ਦੀ ਮਰਿਆਦਾ ਹੈ। ਸੋ ਸਾਧ ਸੰਗਤ ਜੀ, ਗੁਰੂ ਕਾਲ ਤੋਂ ਔਰ ਉਹ ਲੰਗਰ ਹੈ ਜਿਹੜਾ ਭਾਈ ਨੰਦ ਲਾਲ ਜੀ ਨੇ ਚਲਾਇਆ, ਉਸ ਲੰਗਰ ਦੀ ਮੈਂ ਗੱਲ ਕਰ ਰਿਹਾ, ਉੱਥੇ ਦੀ ਇਹ ਮਰਿਆਦਾ ਹੈ। ਲਾਂਗਰੀ ਨੂੰ ਕੋਈ ਨਹੀਂ ਕੁਛ ਕਹਿ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਗੁਰੂ ਘਰ ਦੇ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦੀਆਂ, ਜੋ ਜੋ ਗੁਰੂ ਘਰ ਦੇ ਵਿੱਚ ਜਿਹੜੀ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹਨੂੰ ਸੇਵਾ ਬਖਸ਼ੀ ਹੈ ਨਾ, ਉਹਦਾ ਉਨਾ ਉਨਾ ਬਰਾਬਰ ਦਾ ਸਤਿਕਾਰ ਸਾਰਿਆਂ ਨੂੰ ਦਿੱਤਾ ਹੈ। ਸੰਗਤ 'ਚ ਆਏ ਹਾਂ, ਸੰਗਤ 'ਚ ਸਤਿਕਾਰ ਹੈ, ਪੰਗਤ ਜਾਵਾਂਗੇ ਪੰਗਤ ਦਾ ਸਤਿਕਾਰ ਹੈ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਇਹ ਇਤਿਹਾਸਿਕ ਬਚਨ ਇਸ ਵਾਰ ਦੇ ਨਾਲ ਜੁੜੇ ਹੋਏ ਗਰੀਬ ਨਿਵਾਜ ਜੀ ਦੀ ਬਾਣੀ ਦੇ ਵਿੱਚੋਂ ਮਿਲਦੇ ਹਨ।
1: ਸਤਿ ਸੰਗਤ ਜੀ, ਉਹ ਇੱਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ ਰਾਏਪੁਰ ਦੇ ਵਿੱਚ ਇਹ ਗੁਰਬਾਣੀ ਦੀ ਕਥਾ ਪ੍ਰਾਰੰਭ ਕਰਨ ਲੱਗੇ ਤਾਂ ਇੱਕ ਪ੍ਰੇਮੀ ਇੱਕ ਵਾਰ ਬਸੰਤ ਕੀ ਵਾਰ ਲੈ ਕੇ ਆਇਆ ਅਤੇ ਉਹਨੇ ਕਿਹਾ ਕਿ ਆਹ ਜਿਹੜੀ 15 ਪੌੜੀਆਂ ਵਾਲੀ ਵਾਰ ਹੈ ਨਾ, ਇਹ ਪੜ੍ਹੋ। ਮਹਾਂਪੁਰਖ ਕਹਿਣ ਲੱਗੇ ਕਿ ਭਾਈ, ਸਤਿਗੁਰੂ ਜੀ ਦਾ, ਵੱਡੇ ਸਤਿਗੁਰਾਂ ਦਾ ਇਹ ਹੁਕਮ ਹੈ ਕਿ 3 ਪੌੜੀਆਂ ਵਾਲੀ ਜਿਹੜੀ ਇਹ ਬਸੰਤ ਕੀ ਵਾਰ ਹੈ ਨਾ, ਇਹੋ ਹੀ ਗੁਰਸਿੱਖ ਪੜ੍ਹਨ, ਹੋਰ ਕਿਸੇ ਦੀ ਵੀ ਲਿਖੀ ਹੋਈ, ਜਿਵੇਂ ਇੱਕ ਦਰਬਾਰੀ ਦਾਸ ਕਵੀ ਦੀ ਲਿਖੀ ਹੋਈ ਹੈ, ਉਹ ਨਹੀਂ ਪੜ੍ਹਨੀ। ਜੋ ਗੁਰੂ ਕੀ ਬਾਣੀ ਹੈ ਨਾ, ਉਹ ਹੀ ਪੜ੍ਹਨੀ, ਜਿਵੇਂ ਆਨੰਦ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਗੁਰੂ ਕੇ ਸਿੱਖੋ ਸੱਚੇ ਸਤਿਗੁਰੂ ਜੀ ਦੀ ਬਾਣੀ ਪੜ੍ਹੋ, ਇਹ ਗੁਰੂ ਕਾ ਹੁਕਮ ਹੈ। ਆਓ ਜੀ ਸੁਣੀਏ।
0: ਬਸ

ਆਈ ਹੈ ਇਹ ਰੁੱਤ ਸੁਹਾਈ, ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ, ਪੰਜੇ

ਕਹਿਣ ਧਿਆਇਨ ਸੁਣਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ ਸਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੈ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਰਾਜਾ ਰਾਮ ਮੌਲਿਆ ਅਨੰਤ ਭਾਰ।

0: ਤਪ ਕੈ ਭੇਵ ਸਭ ਮਦ ਮਾਤੇ ਕੋ ਨਾ ਜਾਗ ਸੰਗ ਹੀ ਚੋਰ ਘਰ ਮੁਸਨ ਲਾਗ ਰਹਾਉ।
1: ਮੁਸਨ ਪਾਠ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਜਿਵੇਂ ਕੀਤਾ ਗਿਆ, ਮੁਸਨ ਪੋਲਾ ਜਿਹਾ ਨਹੀਂ ਕਰਨਾ, ਘਰ ਮੁਸਨ ਲਾਗ।
0: ਜਾਗੈ ਸੁਖ ਦਿਓ ਅਰ ਅਕੂਰ, ਹਣਵੰਤ ਜਾਗੈ ਧਰ ਲੰਕੂਰ, ਸੰਕਰ ਜਾਗੈ ਚਰਨ ਸੇਵ, ਕਲ ਜਾਗੇ ਨਾਮਾ ਜੈ ਦੇਵ, ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ, ਇਸ ਦੇਹੀ ਕੇ ਅਧਿਕ ਕਾਮ, ਕਹਿ ਕਬੀਰ ਭਜ ਰਾਮ ਨਾਮ, ਜੋਇ ਖਸਮ ਹੈ।

ਬਿਨ ਬਾਸਨ ਖੀਰ ਬਿਲੋਵੈ, ਬਿਨ ਅਸਥਨ ਗਊ ਲਵੇਰੀ, ਪੈਡੇ ਬਿਨ ਬਾਟ ਕਨੇਰੀ, ਬਿਨ ਸਤਿਗੁਰ ਬਾਟ ਨਾ ਪਾਈ, ਕਹੋ ਕਬੀਰ ਸਮਝਾਈ, ਪ੍ਰਹਿਲਾਦ ਪਠਾਏ ਪੜਨ ਸਾਲ, ਸੰਗ ਸਖਾ ਬਹੁ ਲੀਏ ਬਾਲ, ਮੁਕ ਕਹਾ ਪੜਾਵਸ ਆਲ ਜਨ ਆਲ ਜਾਲ, ਮੇਰੀ ਪੱਟੀਆ ਲਿਖ ਦੇਹੋ ਸ੍ਰੀ ਗੋਪਾਲ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਉ ਨਹੀਂ ਕਾਮ, ਰਹਾਉ ਸੰਡੇ ਮਰਕ ਕਹਿਓ ਜਾਏ, ਪ੍ਰਹਿਲਾਦ ਬੁਲਾਏ ਬੇਗ ਧਾਏ, ਤੂੰ ਰਾਮ ਕਹਿਣ ਕੀ ਛੋਟ ਬਾਨ, ਤੁਝ ਤੁਰਤ ਛਡਾਓ ਮੇਰੋ ਕਹਿਓ ਮਾਨ, ਮੋਕੋ ਕਹਾ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਪਹਾਰ, ਇੱਕ ਰਾਮ ਨਾ ਛੋਡੋ ਗੁਰਹਿਗਾਰ, ਮੋਕੋ ਘਾਲ ਜਾਰ ਭਾਵੈ ਮਾਰ ਡਾਰ, ਕਾਢ ਖੜਗ ਕੋ ਪਿਓ ਰਿਸਾਏ, ਤੁਝ ਰਾਖਣ ਹਾਰੋ ਮੋਹੇ ਬਤਾਏ, ਪ੍ਰਭ ਥੰਬ ਤੇ ਨਿਕਸੇ ਕੈ ਵਿਸਥਾਰ, ਹਰਨਾਖਸ ਛੇਦ

ਮਦਨ ਚੋਰ ਜਿਨ ਗਿਆਨ ਰਤਨ ਹਿਰ ਲੀਨ ਮੋਰ ਮੈਂ ਅਨਾਥ ਪ੍ਰਭ ਕਹੋ ਕਾਹੇ ਕੋ ਨਾ ਬਿਗੁਤੋ ਮੈਂ ਕੋ ਆਹੇ ਮਾਧੋ ਦਾਰੁਨ ਦੁਖ ਸਹਿਓ ਨਾ ਜਾਏ ਮੇਰੋ ਚਪਲ ਬੁੱਧ ਸਿਉ ਕਹਾਸ ਬਸਾਏ ਰਹਾਓ ਸਨਕ ਸਨੰਦਨ ਸਿਵ ਸੁਕਾਦ ਨਾਭ ਕਮਲ ਜਾਨੇ ਬ੍ਰਹਮਾਦ ਕਬਜਨ ਜੋਗੀ ਜਟਾ ਧਾਰ ਸਭ ਆਪਣ ਅਵਸਰ ਚੱਲੇ ਸਾਰ ਤੂੰ ਅਥਾਹ ਮੋਹ ਥਾਹ ਨਾਹੇ ਪ੍ਰਭ ਦੀਨਾ ਨਾਥ ਦੁਖ ਕਹੋ ਕਾਹੇ ਮੋਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਣ ਰਾਉ ਕਬੀਰ ਨਾਇਕ ਏਕ ਬਨਜਾਰੇ ਪਾਚ ਬਰਧ ਪਚੀਸਕ ਸੰਗ ਕਾਚ ਬਰਧ ਪਚੀਸਕ ਸੰਗ ਕਾਚ ਨੌ ਬਹੀਆਂ ਦਸ ਗੋਣ ਆਹੇ ਕਸਨ ਬਹੱਤਰ ਲਾਗੀ ਆ ਤਾਹੇ ਮੋਹ ਐਸੇ ਬਨਜ ਸਿਉ ਨਹੀਨ ਕਾਜ ਜਿਹ ਘਟੈ ਮੂਲ ਨਿਤ ਬਡੈ ਬਿਆਜ ਰਹਾਓ ਸਾਤ ਸੂਤ ਮਿਲ ਬਨ ਜਕੀਨ ਕਰਮ ਭਾਵਨੀ ਸੰਗ ਲੀਨ ਤੀਨ ਜਗਾਤੀ ਕਰਤਰਾਰ ਚਲੋ ਬਨਜਾਰਾ ਹਾਥ ਝਾਰ ਪੂੰਜੀ ਹਿਰਾਨੀ ਬਨਜ ਟੂਟ ਦਹਿ ਦਿਸ਼ਟਾਂਡੋ ਗਯੋ ਫੂਟ ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤਾਂ ਭਰਮ ਭਾਜ ਬਸੰਤ ਹਿੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਤਾ ਜੂਠੀ ਪਿਤਾ ਪੀ ਜੂਠਾ ਜੂਠੇ ਪੀ ਹੀ ਫਲ ਲਾਗੇ ਆਵਹਿ ਜੂਠੇ ਜਾਹੇ ਪੀ ਜੂਠੇ ਜੂਠੇ ਮਰਹਿ ਅਭਾਗੇ ਕਹੋ ਪੰਡਿਤ ਸੂਚਾ ਕਵਨ ਠਾਓ ਜਹਾਂ ਬੈ ਸਹਾਓ ਭੋਜਨ ਖਾਓ ਰਹਾਓ ਜੇ ਬਾ ਜੂਠੀ ਬੋਲਤ ਜੂਠਾ ਕਰਨ ਨੇਤਰ ਸਭ ਜੂਠੇ ਇੰਦਰੀ ਕੀ ਜੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਅਗਨ ਪੀ ਜੂਠੀ ਪਾਣੀ ਜੂਠਾ ਜੂਠੀ ਬੈਸ ਪਕਾਇਆ ਜੂਠੀ ਕਰਛੀ ਪਰੋਸਣ ਲਾਗਾ ਜੂਠੇ ਹੀ ਬੈਠ ਖਾਇਆ।

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਤ ਜਾਈਐ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚੱਲੈ ਮਨ ਭਇਓ ਪੰਗ ਰਹਾਉ ਏਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੋਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਜਹਾਂ ਜਾਈਐ ਤਹਿ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨ ਵੇਦ ਪੁਰਾਣ ਸਭ ਦੇਖੇ ਜੋਏ ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬਸੰਤ ਬਾਣੀ ਨਾਮ ਦੇਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭੱਜੈ ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ ਤੇਰੀ ਭਗਤ ਨਾ ਛੋਡਾ ਭਾਵੈ ਲੋਕ ਹੱਸੈ ਚਰਨ ਕਮਲ ਮੇਰੇ ਹੀ ਅਰੇ ਬਸੈ
1: ਹੱਸੈ ਲੱਜੈ ਭੱਜੈ ਇਹ ਸਾਰੇ ਪਾਠ ਜਿਵੇਂ ਇਸ ਤਰ੍ਹਾਂ ਕੀਤੇ ਗਏ ਹਨ ਇਸੇ ਤਰ੍ਹਾਂ ਕਰਨੇ ਬਸੈ ਥੋੜਾ ਜਿਹਾ ਭੋਲਾ ਕਰਨਾ
0: ਜੈਸੇ ਆਪਣੇ ਧਰਨ ਪ੍ਰਾਣੀ ਮਰਨ ਮੰਡੈ ਤੈਸੇ ਸੰਤ ਜਨਾ ਰਾਮ ਨਾਮ ਨਾ ਛਾਡੈ ਗੰਗਾ
1: ਬਸੈ ਤੇ ਬਿੰਦੀ ਨਹੀਂ ਹੈ ਪਿਛਲੇ ਜਿਹੜੀ ਪਿਛਲੀ ਪੰਕਤੀ 'ਚ ਚਰਨ ਕਮਲ ਮੇਰੇ ਹੀਰੈ ਬਸੈ ਮੇਰੇ ਕੋਲ ਬਿੰਦੀ ਲੱਗੀ ਸੀ ਜੇ ਕਿਤੇ ਬਿੰਦੀ ਹੈ ਪਰ ਸਾਧ ਸੰਗਤ ਜੀ ਪੁਰਾਤਨ ਸਰੂਪਾਂ 'ਚ ਬਿੰਦੀ ਨਹੀਂ ਮਿਲਦੀ ਅਗਲੀਆਂ ਬਿੰਦੀਆਂ ਜਿਵੇਂ ਛਾਡੈਂ ਤੇ ਹੈ ਹਾਂਜੀ
0: ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੁੱਬੈ ਕੇਸਵਾ ਸੰਸਾਰ ਸਮੁੰਦਰ

0: ਮੋਕੋ ਪਾਰ ਉਤਾਰੇ ਕੇਸਵਾ, ਨਾਮਾ ਕਹਿ ਹੋ ਤਰ ਭੀ ਨਾ ਜਾਣੋ, ਮੋਕੋ ਬਾਹ ਦੇ ਬੀਠਲਾ, ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ, ਪੀਛੇ ਤਿਨਕਾ ਲੈ ਕਰ ਹਾਂਕਤੀ, ਜੈਸੇ ਪਨਕਤ ਥਰੂ ਟਿੱਟ ਹਾਂਕਤੀ, ਸਰ ਧੋਵਨ ਚਾਲੀ ਲਾਡਲੀ ਰਹਾਓ।
1: ਸਾਧ ਸੰਗਤ ਜੀ, ਜੈਸੇ ਪਨਕਤ ਥਰੂ ਟਿੱਟ ਹਾਂਕਤੀ, ਇਸ ਤਰ੍ਹਾਂ ਥਰੂ ਪਾਠ ਜਿਹੜਾ ਅੱਡ ਹੈ, ਟਿੱਟ ਪਾਠ ਅੱਡ ਹੈ, ਇਸੇ ਤਰ੍ਹਾਂ ਹੀ ਉਚਾਰਨ ਕਰਨਾ। ਇੱਕ ਮਾਫ਼ ਕਰਨਾ, ਪਿਛਲੀਆਂ ਪੰਕਤੀਆਂ ਦੂਸਰੇ ਪਦੇ 'ਤੇ ਆਪ ਜੀ ਨੂੰ ਬੇਨਤੀ ਕਰੂੰਗਾ, ਰਹਾਓ ਤੋਂ ਬਾਅਦ ਭਾਈ ਸਾਹਿਬ ਦੁਹਰੇ ਪੜ੍ਹ ਦਿਓ, ਰਹਾਓ ਤੋਂ ਪਾਠ ਬਾਅਦ ਵਿੱਚ। ਅਨਿਲ ਬੇੜਾ।
0: ਜੈਸੇ ਆਪਣੇ ਧਨਹਿ ਪ੍ਰਾਨੀ ਮਰਨ ਮਾਂਡੈ, ਤੈਸੇ ਸੰਤ ਜਨਾ ਰਾਮ ਨਾਮ ਨਾ ਛਾਡੈ, ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ, ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ, ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੁੱਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ ਰਹਾਓ। ਅਨਿਲ ਬੇੜਾ ਹਾਓ ਖੇਵ ਨਾ ਸਾਕੋ, ਤੇਰਾ ਪਾਰ ਨਾ ਪਾਇਆ ਬੀਠੁਲਾ, ਹੋ ਦਿਆਲ ਸਤਿਗੁਰ ਮੇਲ ਤੂੰ, ਮੋਕੋ ਪਾਰ ਉਤਾਰੇ ਕੇਸਵਾ।
1: ਹਾਂਜੀ, ਮੋਕੋ ਪਾਰ ਉਤਾਰੇ ਕੇਸਵਾ, ਕੌ ਦੇ ਅੱਗੇ ਮੇਰੇ ਕੋਲ ਦੋ ਡੰਡੀਆਂ ਵਾਧੂ ਲੱਗੀਆਂ, ਜੇ ਕਿਸੇ ਦੇ ਲੱਗੀਆਂ ਹੋਣ ਤਾਂ ਉਹ ਕੱਟ ਦੇਣੀਆਂ, ਉਹ ਨਹੀਂ ਹੈਨ, ਉਹ ਗਲਤੀ ਦੇ ਨਾਲ ਲੱਗੀਆਂ ਹੋਈਆਂ, ਪ੍ਰਿੰਟਿੰਗ ਪ੍ਰੈਸ ਦੀ ਗਲਤੀ ਹੈ। ਹੋ ਦਿਆਲ ਸਤਿਗੁਰ ਮੇਲ ਤੂੰ, ਮੋਕੋ ਪਾਰ ਉਤਾਰੇ ਕੇਸਵਾ, ਕੌ ਦੇ ਅੱਗੇ ਦੋ ਡੰਡੀਆਂ ਉਹ ਵੀ ਨਹੀਂ ਹੈ, ਅੱਗੇ ਜਾਨੋ ਪਾਠ ਦੇ ਅੱਗੇ ਵੀ ਦੋ ਡੰਡੀਆਂ ਉਹ ਵੀ ਗਲਤੀ ਨਾਲ ਲੱਗੀਆਂ ਹੋਈਆਂ, ਇਹ ਵੀ ਡੰਡੀਆਂ ਸਾਧ ਸੰਗਤ ਜੀ, ਇਹ ਵੈਸੇ ਵੀ ਨਹੀਂ ਸਰੂਪਾਂ 'ਚ ਆਉਂਦੀਆਂ, ਕੁਝ ਸਰੂਪਾਂ 'ਚ ਲੱਗੀਆਂ ਅਤੇ ਉਹ ਗਲਤੀ ਦੇ ਨਾਲ ਪ੍ਰਿੰਟਿੰਗ ਪ੍ਰੈਸ ਦੀ ਗਲਤੀ ਹੈ। ਹਾਂਜੀ।
0: ਨਾਮਾ ਕਹਿ ਹੋ ਤਰ ਭੀ ਨਾ ਜਾਨੋ, ਮੋਕੋ ਬਾਹ ਦੇਹ ਬੀਠਲਾ, ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ।
1: ਅਵਲ ਪਾਠ ਕਰਨਾ, ਐੜੇ ਤੇ ਅਦਕ ਦਾ ਪ੍ਰਭਾਵ ਲਾ ਕੇ, ਵਾਵੇ ਤੇ ਅਦਕ ਨਹੀਂ ਲਾਉਣੀ, ਅਵਲ ਨਹੀਂ ਕਰਨਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ, ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ,
0: ਪਿੱਛੇ ਤਿਨਕਾ ਲੈ ਕਰ ਹਾਂਕਤੀ, ਜੈਸੇ ਪਨਕਤ ਥਰੂ ਟਿੱਟ ਹਾਂਕਤੀ।
1: ਹਾਂਜੀ, ਇਸੇ ਤਰ੍ਹਾਂ ਸਾਧ ਸੰਗਤ ਜੀ, ਜੈਸੇ ਪਨਕਤ ਥਰੂ, ਚਰਨਾਂ ਦੇ ਵਿੱਚ ਰਾਰਾ ਹੈ, ਉਹ ਚਰਨ ਉਹ ਦੁਲੈਂਕੜਾਂ ਰਾਰੇ ਦੀਆਂ ਅੱਧੇ ਰਾਰੇ 'ਤੇ ਜਾ ਕੇ, ਅਤੇ ਟਿੱਟ ਪਾਠ ਅਲੱਗ ਬੋਲਣਾ, ਵੱਖਰੇ ਵੱਖਰੇ ਪਾਠ ਹਨ, ਹਾਂਕਤੀ, ਫਿਰ ਹਾਂਕਤੀ 'ਤੇ ਜਾ ਕੇ ਪੰਕਤੀ ਸੰਪੂਰਨ। ਹਾਂਜੀ।
0: ਸਰ ਧੋਵਨ ਚਾਲੀ ਲਾਡਲੀ ਰਹਾਓ, ਧੋਬੀ ਧੋਵੈ ਬਿਰਹ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ, ਭਣਤ ਨਾਮ ਦੇਉ ਰਮ ਰਹਿਆ, ਆਪਣੇ ਭਗਤ ਪਰ ਕਰ ਦਇਆ, ਬਸੰਤ ਬਾਣੀ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੁਝੈ ਸੁਝੰਤਾ ਕਛੂ ਨਾਹੇ, ਪਹਿਰਾਵਾ ਦੇਖੇ ਊਭ ਜਾਹੇ,

ਆਓ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹੇ ਲਿਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮਨਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ ਸਰੀਰੇ ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ਹਉਮੈ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕੁਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਭੂਰ ਭਵਿੱਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਹਰ ਕੈ ਨਾਮ ਰਤੀ ਸੁਹਾਗਨ ਨਾਨਕ ਰਾਮ ਪਤਾਰਾ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁੱਖ ਵਿਆਪੈ ਜਿਹਬਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਰਹਾਉ ਜਬ ਲਗ ਦਰਸਨਾ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਊਨਵ ਘਨ ਹਰ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ਤਰਵਰ ਬਿਰਖ ਬਿਹੰਗਮ ਬਿਹੰਗ ਪੁਯੰਗਮ ਘਰ ਪਿਰ ਧਨ ਸੁਹਾਗੈ ਕੁਚਿਲ ਕੁਰੂਪ ਕੁਨਾਰ ਕੁਲੱਖਣੀ ਪਿਰਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁੱਖ ਸਮਾਨਿਆ ਆਏ ਨਾ ਜਾਵੇ ਨਾ ਦੁੱਖ ਪਾਵੇ ਨਾ ਦੁੱਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰਗ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਅਧਾਰਾ ਰਹਾਓ ਇਨ ਬਿਧ ਹਰ ਮਿਲੀਐ ਵਰ ਕਾਮਨ ਧਨ ਸੁਹਾਗ ਪਿਆਰੀ ਜਾਤ ਵਰਨ ਕੁਲ ਸਹਿਸਾ ਚੁੱਕਾ ਗੁਰਮਤ ਸ਼ਬਦ ਵਿਚਾਰੀ ਜਿਸ ਮਨ ਮਾਨੈ ਅਭਿਮਾਨ ਨਾ ਤਾਕੋ ਹਿੰਸਾ ਲੋਭ ਵਿਸਾਰੇ ਸਹਿਜ ਰਵੈ ਵਰ ਕਾਮਣ ਪਿਰਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਿਧਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ

0: ਹਾਂਜੀ ਸਾਧ ਸੰਗਤ ਜੀ, ਸਾਰੰਗ ਸੱਸੇ ਦਾ ਕੰਨਾ ਲਾ ਕੇ ਅਤੇ ਇੱਥੇ ਟਿੱਪੀ ਦੇ ਸਹਿਤ ਪਾਠ ਹੈ। ਸਾਰਗ ਪਾਠ ਪਿੱਛੇ ਜਿਵੇਂ ਆਇਆ, ਇੱਥੇ ਸਾਰੰਗ ਪਾਠ ਆਇਆ। ਸੱਸੇ ਦਾ ਕੰਨਾ, ਰਾਰੇ ਦੀ ਟਿੱਪੀ ਅਤੇ ਗੱਗਾ। ਸਾਰੰਗ ਮਹੱਲਾ ਚੌਥਾ, ਘਰ ਪਹਿਲਾ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕੇ

ਆਤਮ ਜੋਤ ਭਈ ਪ੍ਰਫੁੱਲਿਤ ਪ੍ਰਫੁੱਲਿਤ ਪਾਠ ਇਕੱਠਾ ਹੀ ਸਾਰਾ ਕਰਨਾ, ਪ੍ਰਫੁੱਲਿਤ ਹੀ ਵਿਸ਼ਰਾਮ ਲਾਉਣਾ ਜਿਵੇਂ ਲਗਾਇਆ ਗਿਆ ਹੈ। ਪੁਰਖ ਨਿਰੰਜਨ ਦੇਖਿਆ ਹਜ਼ੂਰ।

0: ਨਹਾਏ ਪਾਠ ਭਾਰਾ ਹੀ ਕਰਨਾ ਪੋਲਾ ਨਹੀਂ ਜਿਵੇਂ ਉਚਾਰਨ ਕੀਤਾ ਗਿਆ ਹੈ। ਸਤ ਸੰਗਤ ਪੱਗ ਨਹਾਏ ਧੂਰ
1: ਦੁਰਮਤ ਬਿਕਾਰ ਮਲੀਨ ਮਤ ਹੋਛੀ ਹਿਰਦਾ ਕੁਸੁੱਧ ਲਾਗਾ ਮੋਹ ਕੂਰ ਬਿਨ ਕਰਮਾ ਕਿਉ

0: ਹੈ ਗੁਰ ਆਗੈ ਗੁਰ ਕੈ ਸ਼ਬਦ ਸਵਾਰੀ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਹੈ ਰਸ ਬੀਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੈ ਹੈ ਮੋਖ ਦੁਆਰੇ ਸਤਿਗੁਰ ਪੁਰਖ ਅਚਲ ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜ
1: ਮਤ
0: ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ
1: ਸਤਿਗੁਰ ਪੁਰਖ ਅਚਲ ਅਚੱਲਾ ਮਤ ਇਹ ਚੱਚੇ ਤੇ ਅਧਿਕਾਂ ਦੇ ਸਹਿਤ ਦੋਵੇਂ ਪਾਠ ਕਰਨੇ ਹਨ ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ
0: ਤਿਸ ਆਗੈ ਜੀਓ ਦੇਵੋ ਆਪਣਾ ਹਉ ਸਤਿਗੁਰ ਕਹਿ ਬਲਿਹਾਰੇ ਮਨਮੁਖ ਭ੍ਰਮ ਦੂਜੈ ਭਾਇ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਦਰ ਨਾ ਆਵੈ ਨਾ ਉਰਵਾਰ ਨਾ ਪਾਰੇ ਸਰਬੇ ਘਾਟ ਘਟ ਰਵਿਆ ਸੁਆਮੀ ਸਰਬ ਕਲਾ ਕਾਲ ਧਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲੇਹ ਉਬਾਰੇ ਸਾਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੋ ਸਤ ਕਰ ਮਨ ਹੋ ਗੁਰਮੁਖ ਨਾਮ ਰਹੋ ਲਿਵਲਾਏ ਰਹਾਉ ਗੋਬਿੰਦ ਪ੍ਰੀਤ ਲੱਗੀ ਅਤ ਮੀਠੀ ਅਵਰ ਵਿਸਰ ਸਭ ਜਾਏ।

0: ਮਹੱਲਾ ਚੌਥਾ ਮੇਰੇ ਮਨ ਰਾਮ ਨਾਮ
1: ਮੇਰਾ ਮਨ
0: ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰਾ ਹੀਰੈ ਸਤਿਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਿਆਲ ਹੋਵਹੁ ਜਨ ਉਪਰ ਜਨ ਦੇਵਹੁ ਅਕਥ ਕਹਾਨੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰੱਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਵਣ ਜਾਨੀ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਬਖਾਨੀ ਸ਼੍ਰਵਣੀ ਕੀਰਤਨ ਸੁਣਾਓ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਪੰਚ ਜਨਾ ਗੁਰਬਸ ਗਤ ਆਣੇ ਤੋ ਉਨਮਨ ਨਾਮ ਲਗਾਨੀ

ਅੰਗਦ ਜੀ, ਇਹ ਜਿਹੜਾ ਪਾਵਨ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਚੌਥੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੈ। ਸੋ ਆਪ ਜੀ ਨੇ ਪ੍ਰਤੱਖ ਬਚਨ ਸਰਵਣ ਕੀਤੇ ਹਨ। ਕਾਹੇ ਪੂਤ ਝਗਰਤ ਹੋ ਸੰਗ ਬਾਪ। ਜਦੋਂ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਤਿੰਨਾਂ ਪੁੱਤਰਾਂ ਚੋਂ ਬਾਬਾ ਪਿਰਥੀ ਚੰਦ ਰੋਜ਼ ਗੁਰੂ ਘਰ ਦੇ ਵਿੱਚ ਲੜਾਈ ਪਾ ਕੇ ਰੱਖਦਾ, ਜਦੋਂ ਗੁਰਤਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਮਿਲੀ, ਜਾਂ ਬਹੁਤ ਵਾਰ ਰੋਜ਼ ਹੀ ਕਲੇਸ਼ ਪਾ ਕੇ ਰੱਖਦਾ ਸੀ, ਗਰੀਬ ਨਿਵਾਸ ਜੀਆਂ ਨੂੰ ਬੋਲ ਕਬੋਲ ਵੀ ਬੋਲ ਜਾਂਦਾ ਕਦੀ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਲ ਇੱਕ ਦਿਨ ਐਸੀ ਵਾਰਤਾ, ਬਹੁਤ ਬੋਲ ਕਬੋਲ ਜਦੋਂ ਬੋਲੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਆਂ ਨੇ ਉਪਦੇਸ਼ ਦਿੰਦਿਆਂ ਹੋਇਆਂ ਉਸ ਨੂੰ ਅਤੇ ਅੱਜ ਆਪਾਂ ਸਿੱਖਾਂ ਨੂੰ ਇਹ ਸ਼ਬਦ ਉਚਾਰਨ ਕੀਤੇ ਹਨ ਕਿ ਭਾਈ ਆਪਣੇ ਮਾਪਿਆਂ ਦੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਝਗੜਤ ਪਾਪ। ਅੱਜ ਦੀ ਸਾਧ ਸੰਗਤ ਜੀ ਦਸ਼ਾ ਐਸੀ ਹੈ, ਮਾਂ ਬਾਪ ਦਾ ਕੋਈ ਵੀ ਸਤਿਕਾਰ ਨਹੀਂ ਕਰਦਾ, ਖਾਸ ਕਰ ਇਹਨਾਂ ਧਰਤੀਆਂ 'ਤੇ। ਅਸੀਂ ਇੱਥੇ ਸਿਰਫ ਅਤੇ ਸਿਰਫ ਆਪਾਂ ਸਾਰੇ ਜਾਣਦੇ ਹਾਂ, ਅਸੀਂ ਇੱਥੇ ਉਪਜੀਵਿਕਾ ਵਾਸਤੇ ਆਏ ਹਾਂ। ਇਹਨਾਂ ਧਰਤੀਆਂ 'ਤੇ ਆਉਣ ਦਾ ਸਾਡਾ ਮਕਸਦ ਆਪਣੀ ਜ਼ਿੰਦਗੀ ਨੂੰ ਸੌਖਿਆਂ ਕਰਨਾ ਹੈ, ਆਪਣੇ ਕੋਲੋਂ ਆਪਣੇ ਬੱਚਿਆਂ ਨੂੰ ਗਵਾਉਣ ਵਾਸਤੇ ਨਹੀਂ ਆਏ ਸਾਡੇ ਬਜ਼ੁਰਗ, ਜਾਂ ਜੋ ਵੀ ਜਿੰਨੇ ਵੀ ਅਸੀਂ ਆਏ ਹਾਂ, ਅਸੀਂ ਇਹ ਸੋਚ ਕੇ ਆਏ ਹਾਂ ਕਿ ਸਾਡਾ ਉੱਥੇ ਕੁਝ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਅਸੀਂ ਸੌਖਿਆਂ ਕਰ ਸਕੀਏ। ਪਰ ਜੋ ਇੱਥੇ ਆਣ ਕੇ ਦਸ਼ਾ ਬਣੀ ਹੈ, ਉਸ ਦਸ਼ਾ ਤੋਂ ਸਾਧ ਸੰਗਤ ਜੀ ਦੁੱਖ ਵੀ ਬਹੁਤ ਲੱਗਦਾ ਹੈ। ਬਹੁਤ ਜ਼ਿਆਦਾ ਘਰਾਂ ਦੇ ਵਿੱਚ ਇਹ ਐਸੀ ਖੇਡ ਵਰਤ ਚੁੱਕੀ ਹੈ, ਕੋਈ ਵੀ ਮਾਂ ਬਾਪ ਦਾ ਸਤਿਕਾਰ ਨਹੀਂ ਕਰਦਾ ਬੱਚਾ। ਸਾਧ ਸੰਗਤ ਜੀ, ਮਾਂ ਬਾਪ ਦਾ ਸਤਿਕਾਰ ਕਰਨਾ ਅਤੇ ਫਿਰ ਹੀ ਗੁਰੂ ਦਾ ਸਤਿਕਾਰ ਹੋ ਸਕਦਾ। ਜੇ ਅਸੀਂ ਮਾਂ ਬਾਪ ਦਾ ਸਤਿਕਾਰ ਨਹੀਂ ਕਰਦੇ, ਮਾਂ ਬਾਪ ਦੇ ਨਾਲ ਝਗੜਾ ਕਰਦੇ ਹਾਂ, ਅਤੇ ਗੁਰਦੁਆਰੇ ਆਣ ਕੇ ਜਿੰਨੇ ਮਰਜ਼ੀ ਭਾਂਡੇ ਮਾਂਜ ਲਈਏ, ਜਿੰਨਾ ਮਰਜ਼ੀ ਸੰਸਾਰ ਨੂੰ ਖੁਸ਼ ਕਰ ਲਈਏ, ਸਾਧ ਸੰਗਤ ਜੀ ਸੰਸਾਰ ਨੂੰ ਕੀਤਾ ਹੋਇਆ ਖੁਸ਼ ਅਤੇ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਵੀ ਕਿਸੇ ਕੰਮ ਨਹੀਂ ਆਉਣੀ ਜੇ ਮਾਂ ਬਾਪ ਹੀ ਰੋਂਦੇ ਰਹਿ। ਸੋ ਸਾਧ ਸੰਗਤ ਜੀ, ਮਾਂ ਬਾਪ ਦਾ ਸਤਿਕਾਰ ਕਰਨ ਦੇ ਪ੍ਰਥਾਏ ਗਰੀਬ ਨਿਵਾਸ ਜੀਆਂ ਨੇ ਜਿਵੇਂ ਉਸ ਸਮੇਂ ਪਿਰਥੀ ਚੰਦ ਨੂੰ ਉਪਦੇਸ਼ ਦਿੱਤਾ, ਅੱਜ ਸਾਨੂੰ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਹੈ, ਜਿੱਥੇ ਮਾਂ ਬਾਪ ਦਾ ਸਤਿਕਾਰ ਬੱਚਿਆਂ ਨੇ ਕਰਨਾ ਹੈ, ਉੱਥੇ ਸਾਧ ਸੰਗਤ ਜੀ ਜਨਰੇਸ਼ਨ ਬਦਲ ਰਹੀ ਹੈ। ਇਹ ਬੜੀ ਵੱਡਾ ਇੱਕ ਸਾਧ ਸੰਗਤ ਜੀ, ਅਗਿਆਨਤਾ ਸਾਡੇ 'ਚ ਇੰਨੀ ਵੱਧ ਗਈ, ਅਸੀਂ ਕੇਵਲ

0: ਬਣਦੀ ਹੈ। ਸੋ ਪਹਿਲਾਂ ਤਾਂ ਅਸੀਂ ਜਦੋਂ ਬੱਚਾ ਹੁੰਦਾ ਹੈ ਲਾਡ ਇੰਨੇ ਲਟਾ ਦਿੰਦੇ ਹਾਂ, ਕੋਈ ਹਿਸਾਬ ਨਹੀਂ, ਅਤੇ ਜਦੋਂ ਸਾਡੇ ਹੱਥੋਂ ਨਿਕਲਦਾ ਫਿਰ ਅਸੀਂ ਸਾਧ ਸੰਗਤ ਜੀ ਕਹਿੰਦੇ ਹਾਂ ਵੀ ਇਹਨੂੰ ਕੁੱਟ ਮਾਰ ਕੇ ਸੈੱਟ ਕਰ ਲਈਏ, ਇਹਨੂੰ ਦਬਕਾ ਮਾਰ ਲਈਏ। ਸੋ ਜੇ ਗ੍ਰੰਥਾਂ ਦੇ ਵਿੱਚੋਂ ਸਮਝੀਏ ਨਾ, ਸੋ ਸਾਧ ਸੰਗਤ ਜੀ ਇਹ ਮਹਿੰਗਾ ਬਚਨ ਹੈ। ਚਾਣਕਿਆ ਰਾਜਨੀਤੀ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਭਾਈ ਪਾਂਚ ਬਰਖ ਤੱਕ ਲਾਡ ਹੈ, ਤਾੜਨ ਹੈ ਖੱਟ ਮਾਹੇ, ਪੁੱਤਰ ਮਿੱਤਰ ਸਮ ਹੋਤ ਹੈ ਜਬ ਖੋੜਸ ਤੱਕ ਜਾਹੇ। ਜਿਹੜਾ ਬੱਚਾ ਹੈ ਨਾ ਜਦੋਂ ਜੰਮ ਪੈਂਦਾ ਹੈ ਉਹਦੇ ਨਾਲ ਪੰਜ ਸਾਲ ਤੱਕ ਜਿੰਨਾ ਹੈ ਲਾਡ ਲੜਾਓ, ਪੰਜ ਸਾਲ ਤੱਕ ਐਂ ਖੂਬ ਪਿਆਰ ਕਰੋ, ਜਦੋਂ ਪੰਜਾਂ ਸਾਲਾਂ ਦਾ ਹੋ ਜਾਏ ਫਿਰ ਉਹਦੀ ਤਾੜਨਾ ਕਰਕੇ ਰੱਖੋ, ਉਹਨੂੰ ਤਾੜ ਕੇ ਰੱਖੋ ਕਦੋਂ ਤੱਕ, ਜਦੋਂ ਤੱਕ 16 ਸਾਲ ਦਾ ਨਾ ਹੋ ਜਾਵੇ। ਹੁਣ ਸਮਾਂ ਥੋੜ੍ਹਾ ਵੱਧ ਹੈ, 16 ਤੋਂ ਪਹਿਲਾਂ 12-14 'ਚ ਸਾਰਾ ਕੁਝ ਨਿਬੜ ਜਾਂਦਾ, ਸਿਆਣੇ ਹੋ ਜਾਂਦੇ ਬੱਚੇ। ਸੋ ਜਦੋਂ ਬੱਚਾ 15-14 ਸਾਲ ਦਾ ਹੋ ਜਾਵੇ ਫਿਰ ਪੁੱਤਰ ਮਿੱਤਰ ਸਮ ਹੋਤ ਹੈ, ਉਦੋਂ ਉਸਨੂੰ ਯਾਰ ਬਣਾ ਲਓ, ਉਸਨੂੰ ਮਿੱਤਰ ਸਮਝੋ, ਮਿੱਤਰ ਦੇ ਵਾਂਗਰਾਂ ਟ੍ਰੀਟ ਕਰੋ। ਪੁਰਾਣੇ ਬਜ਼ੁਰਗ ਇਹ ਗੱਲ ਕਿਹਾ ਕਰਦੇ ਸੀ, ਜਦੋਂ ਪਿਓ ਦੀ ਜੁੱਤੀ ਪੁੱਤ ਦੇ ਆਉਣ ਲੱਗ ਜਾਵੇ ਉਦੋਂ ਪਿਓ ਨੂੰ ਆਪਣੇ ਪੁੱਤ ਨੂੰ ਆਪਣਾ ਯਾਰ ਆਪਣਾ ਮਿੱਤਰ ਬਣਾ ਲੈਣਾ ਚਾਹੀਦਾ ਹੈ। ਇਹ ਇੱਕ ਸਾਧ ਸੰਗਤ ਜੀ ਸੰਸਾਰ ਨੂੰ ਸੌਖਿਆਂ ਸਿੱਧੇ ਰਸਤੇ ਤੋਰਨ ਵਾਲੀ ਜਿਹੜੀ ਨੀਤੀ ਹੈ। ਸੋ ਜਦੋਂ ਅਸੀਂ ਪਹਿਲਾਂ ਤਾਂ ਲਾਡ ਹੀ 14-15 ਸਾਲਾਂ ਤੱਕ ਇੰਨੇ ਮਾਵਾਂ ਲੜਾ ਦਿੰਦੀਆਂ, ਬਾਪ ਲੜਾ ਦਿੰਦੇ ਹੈ, ਤੋ ਜਦੋਂ ਉਹਦਾ ਸਾਧ ਸੰਗਤ ਜੀ ਉਹਨੂੰ ਉਹਦੀਆਂ ਬਣਦੀਆਂ ਚੀਜ਼ਾਂ ਵਧੇਰੇ ਦਿੱਤੀਆਂ ਜਾਂਦੀਆਂ, ਜਦੋਂ ਉਹਨੂੰ ਆਪਣੇ ਦੇ ਉਹਦੇ ਆਣ ਕੇ ਪੈਂਦੀ ਹੈ ਫਿਰ ਮਾਪੇ ਕਹਿੰਦੇ ਆ ਵੀ ਹੁਣ ਤੇਰਾ ਕੰਮ ਕਰਨ ਦਾ ਸਮਾਂ ਹੈ, ਫਿਰ ਉਹਨੂੰ ਉਹਦੇ ਉਹਦਾ ਦਿਮਾਗ ਉੱਧਰ ਨੂੰ ਨਹੀਂ ਗਿਆ, ਉਹ ਤਿਆਰ ਹੀ ਨਹੀਂ ਉਸ ਚੀਜ਼ ਵਾਸਤੇ, ਅਤੇ ਫਿਰ ਉਹ ਮਾਂ ਬਾਪ ਤੋਂ ਬਾਗੀ ਹੋ ਕੇ ਮਾਂ ਬਾਪ ਦਾ ਹੀ ਸਤਿਕਾਰ ਨਹੀਂ ਕਰਦਾ। ਮਾਂ ਬਾਪ ਜਿੰਨੇ ਵੀ ਅਸੀਂ ਇੱਥੇ ਛੋਟੇ ਵੱਡੇ ਬੈਠੇ ਹਾਂ, ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਰੋਜ਼ਾਨਾ ਸਾਧ ਸੰਗਤ ਜੀ ਗੁਰੂ ਘਰ ਬੱਚਿਆਂ ਨੂੰ ਲਿਆਓ, ਰੋਜ਼ਾਨਾ ਬੱਚਿਆਂ ਦੇ ਨਾਲ ਜੋ ਸਮਾਂ ਬਣਦਾ ਹੈ ਉਹਨਾਂ ਦਾ ਸਵੇਰੇ ਸ਼ਾਮ ਉਹਨਾਂ ਦਾ ਸਮਾਂ ਉਹਨਾਂ ਨੂੰ ਦਿਓ, ਉਹਨਾਂ ਦੇ ਨਾਲ ਗੱਲਬਾਤ ਕਰੋ। ਛੋਟੇ ਬੱਚਿਆਂ ਦੇ ਨਾਲ ਵਧੇਰੇ ਲਾਡ ਲੜਾਓ 5 ਸਾਲ ਤੋਂ ਥੱਲੇ, ਬਾਅਦ 'ਚ ਉਹਨਾਂ ਨੂੰ ਐਂ ਤਾੜ ਕੇ ਵੀ ਰੱਖੋ, ਪਰ ਉਹਨਾਂ ਦਾ ਬਣਦਾ ਸਮਾਂ, ਬਹੁਤ ਸਾਰੇ ਪਰਿਵਾਰ ਦਾਸ ਕੋਲ ਆਉਂਦੇ ਫਿਰ ਐਸੀ ਦਸ਼ਾ ਇਹ ਆ ਜਾਂਦੀ ਹੈ। ਗਰੀਬ ਨਿਵਾਜ ਜੀਆਂ ਦੇ ਬਚਨ ਤੋਂ ਦਾਸ ਨੂੰ ਇਹ ਯਾਦ ਆ ਗਿਆ। ਸੋ ਇਹ ਬੇਨਤੀ ਹੈ, ਆਪਣੇ ਬੱਚਿਆਂ ਨੂੰ ਸਾਂਭਣਾ ਸਾਡਾ ਧਰਮ ਹੈ। ਧਰਮ ਦਾ ਇਹ ਨਹੀਂ ਮਤਲਬ ਵੀ ਸਿੱਖੀ ਹੈ ਤੇ ਬੱਚੇ ਸਾਂਭ ਲੈ ਤੇ ਸਿੱਖੀ, ਸਾਰੇ ਧਰਮਾਂ ਦਾ, ਧਰਮ ਦਾ ਨਾਮ ਚੰਗਿਆਈ ਹੈ। ਸਾਡੀ ਜ਼ਿੰਦਗੀ 'ਚ ਸਭ ਤੋਂ ਵੱਡੀ ਚੰਗਿਆਈ ਹੈ ਜੇ ਸਾਡੇ ਬੱਚੇ ਗੁਰੂ ਦੇ ਸਿੱਖ ਬਣ ਗਏ, ਜੇ ਸਾਡੇ ਬੱਚੇ ਸਾਡੇ ਨਾਲ ਸਾਡੇ ਸਹਿਯੋਗੀ ਬਣ ਗਏ, ਅਸੀਂ ਸੰਸਾਰ ਨੂੰ ਵੀ ਚੰਗਾ ਦਿੱਤਾ, ਆਪਣੇ ਆਪ ਨੂੰ ਵੀ ਚੰਗਾ ਦਿੱਤਾ। ਸੋ ਜਿੰਨਾ ਮਰਜ਼ੀ ਬਿਜ਼ਨਸ ਕਰੋ, ਕੰਮ ਕਰਨ ਵਾਸਤੇ ਇੱਥੇ ਆਏ ਹਾਂ, ਪਰ ਬੱਚਿਆਂ ਨੂੰ ਬਣਦਾ ਜ਼ਰੂਰ ਟਾਈਮ ਦਿਓ, ਬੱਚਿਆਂ ਦੇ ਨਾਲ ਬੈਠੋ। ਬਹੁਤ ਪਰਿਵਾਰਾਂ 'ਚ ਬਾਅਦ 'ਚ ਖੇਡ ਪਤਾ ਕੀ ਵਾਪਰਦੀ ਹੈ, ਜਵਾਕ ਕਹਿੰਦੇ ਬਾਪੂ ਸਾਡਾ ਬੈਠਾ ਕਦੋਂ ਸਾਡੇ ਕੋਲ, ਇਹਨੇ ਸਾਡਾ ਦੁੱਖ ਸੁੱਖ ਨਹੀਂ ਸੁਣਿਆ। ਮਾਂ ਵੀ ਕੰਮ 'ਤੇ ਚਲੀ ਜਾਂਦੀ ਰਹੀ, ਕੰਮ ਕਰੀਏ ਜੰਮ ਜੰਮ ਕਰੀਏ, ਪਰ ਟਾਈਮ ਜ਼ਰੂਰ ਦਈਏ। ਅਤੇ ਬੱਚਿਆਂ ਵਾਸਤੇ ਵੀ ਹੈ, ਗਰੀਬ ਨਿਵਾਜ ਦੀਆਂ ਦਾ ਇਹ ਪ੍ਰਤੱਖ ਬਚਨ ਆਪ ਸੰਗਤਾਂ ਨੇ ਸਰਵਣ ਕੀਤਾ ਪੜ੍ਹਿਆ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਹਾਂਜੀ,
1: ਜੋ ਤੁਮਰੇ

0: ਜੈ ਜਾਨ ਹਰ ਸਿਉ ਰਲ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤ।
1: ਹਾਂਜੀ, ਸਾਰੰਗ ਮਹੱਲਾ ਚੌਥਾ।

ਤਿਹਤ ਗ੍ਰਹਿ ਵਾਜੇ ਪੰਚ ਸਬਦ ਵਡਭਾਗ ਮਥੋਰਾ ਤਿੰਨ ਜਨ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲਹੁ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪ ਹੋ ਮਾਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰਹੁ ਸਦਾ ਸਦਾ ਆਨੰਦ ਜਪ ਜਗਦੀਸ਼ੋਰਾ ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮ ਅਰਥ ਕਾਮ ਮੋਖ ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੋਰਾ ਸਾਰਗ ਮਹੱਲਾ ਚੌਥਾ ਜਾਪ ਮਨ ਮਾਧੋ ਮਦ ਸੂਦਨੋ ਹਰ ਸ੍ਰੀ ਰੰਗੋ ਪਰਮੇਸਰੋ ਸਤ ਪਰਮੇਸਰੋ ਪ੍ਰਭ।

ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਆਜੂਨੀ ਸੰਭਾਉ ਮੇਰੇ ਮਨ ਅਣਦਨੋ ਧਿਆਇ ਨਿਰੰਕਾਰ ਨਿਰਾਹਾਰੀ ਰਹਾਉ। ਹਰ ਦਰਸ਼ਨ ਕਾਉ ਹਰ ਦਰਸ਼ਨ ਕਾਉ।

ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕਾਉ ਬਲ ਜਾਉ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੇ ਸਫਲ ਦਰਸ਼ਨ ਕਾਦ ਪਾਉ ਰਹਾਉ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰ ਨਾਉ ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸ ਤੂ ਦੇਹ ਅਸਰਾਉ ਨਿਧਰਿਆ ਧਰ

0: ਜੇ ਪਾਇਓ ਸਤਿਗੁਰ ਬਚਨ ਲਹੋ ਰਹਾਓ ਕੁਆਰ ਕੰਨਿਆ ਜੈਸੇ ਸੰਗ ਸਹੇਰੇ ਪ੍ਰਿਆ ਬਚਨ ਉਪਹਾਸ ਕਹੋ ਜਾਓ ਸੁਰਜਨ ਗ੍ਰਹਿ ਭੀਤਰ ਆਇਓ ਤਾਬ ਮੁਖ ਕਾਜ ਲੱਜੋ
1: ਲੱਜੋ ਪਾਠ ਕਸਕੇ ਕਰਨਾ ਸੁਰ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਬ ਮੁਖ ਕਾਜ ਲੱਜੋ
0: ਜਿਓ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਏ ਹੈ ਬਾਰਹ ਤਬ ਤੇ ਥਾਨ ਥਿਰੋ ਜਾਓ ਦਿਨ ਰਹਿਣ ਤਉ ਲਓ ਬਜਿਓ ਮੂਰਤ ਘਰੀ ਪਲੋ ਬਜਾਵਨ ਹਾਰ ਊਡ ਸੁਧਾਰਿਓ ਤਬ ਫਿਰ ਬਾਜ ਨਾ ਭਇਓ ਜੈਸੇ ਕੁੰਭ ਉਦਕ ਪੂ

ਤਨ ਅਰਪਾਓ, ਸੀਸ ਚਰਨ ਪਰ ਰਾਖਿਓ, ਚਰਨ ਬੰਦਨਾ ਅਮੋਲ ਦਾਸਰੋ, ਦੇਉ ਸਾਧ ਸੰਗਤ ਅਰ ਜਾਗਿਓ, ਕਰੋ ਕਿਰਪਾ ਮੋਹਿ ਪ੍ਰਭੂ ਮਿਲਾਵੋ, ਨਿਮਕ ਦਰਸ ਪੇ ਖਾਗਿਓ, ਦ੍ਰਿਸ਼ਟ ਭਈ ਤਬ ਭੀ

ਸਤ ਸਤ ਸਤ ਸਾਧਾ ਬਚਨ ਕੁਰੂ ਜੋ ਪੂਰਿਆ ਕਹਿਓ ਮੈਂ ਛੀਕ ਗਾਂਠ ਦੀ ਵਾਧਾ ਰਹਾਓ ਨਿਸਬਾਸੁਰ ਨਖਿਅਤਰ ਬਿਨਾਸੀ ਰਵ ਸਸੀਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਚਾਰ ਬਿਨਾਸੀ ਕਟਹ ਬਿਨਾਸੀ ਇੱਕ ਸਾਧ ਬਚਨ ਨਿਹ ਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਤ ਕੀ ਪੀ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਹੀਂ ਭਾਂਤ ਰੇ ਪ੍ਰਭ ਨਾਨਕ ਗੁਰ ਮਿਲ ਲਾਦਾ।

0: ਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਨ ਹਰ ਕਥਾ ਨਾ ਸੁਣੀਐ ਤਹ ਮਹਾ ਭਿਆਨ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਾਸ ਤਹ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਦ ਬ੍ਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਾਰ ਤਉ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਭ ਪਾਵੋ ਦੀਜਾ ਸਾਧ ਸੰਗਤ ਕਿਰਪਾਨੰਦ ਨਾਨਕ ਪੂਰ ਰਹਿਓ ਸਰਬ ਮੈਂ ਸਗਲ ਗੁਣਾ ਵਿਧ ਜਾਨੰਦ ਸਾਰਗ ਮਹੱਲਾ ਪੰਜਵਾ ਆਪ
1: ਹਾਂਜੀ ਹੈ ਛੋਟ
0: ਨਾਨਕ ਪੂਰ ਰਹਿਓ ਹੈ।

0: ਮਿਲਾ ਕੇ ਬਿਖਈ ਦਿਨ ਰਹਿਣ ਇਹੀ ਗੁਦਾਰੈ।
1: ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ ਜਨਮ ਜੂਐ ਜਿਉ ਹਾਰੈ ਰਹਾ।
0: ਇੱਥੇ ਜਿਉ ਪਾਠ ਜਿਵੇਂ ਗਿਆਨੀ ਜੀ ਨੇ ਕੀਤਾ, ਜੱਜੇ ਨੂੰ ਸਿਹਾਰੀ ਊੜੇ ਔਂਕੜ ਦੇ ਸਹਿਤ ਪਾਠ ਸ਼ੁੱਧ ਹੈ। ਜੀਉ ਪਾਠ ਜਿਹੜਾ ਹੈ ਛਾਪਿਆ ਗਿਆ ਹੈ ਕਈਆਂ ਸਰੂਪਾਂ 'ਚ, ਪਰ ਜੱਜੇ ਨੂੰ ਸਿਹਾਰੀ ਦੇ ਸਹਿਤ ਪਾਠ ਮੁੱਖ ਪਾਠ ਹੈ। ਹਾਂਜੀ।
1: ਰਹਾਉ ਨਾਮ ਅਮੋਲਾ ਪ੍ਰੀਤ ਨਾ ਤਿਸ ਸਿਓ, ਪਰ ਨਿੰਦਾ ਹਿਤਕਾਰੈ ਛਾਪਰ ਬਾਂਧ ਸਵਾਰੈ ਤ੍ਰਿਣ ਕੋ ਦੁਆਰੈ ਪਾਵਕ ਜਾਰੈ। ਕਾਲਰ ਪੋਟ ਉਠਾਵੈ ਮੁੰਡਹਿ ਅੰਮ੍ਰਿਤ ਮਨ ਤੇ ਡਾਰੈ, ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰ ਬਹੁਰ ਫਿਰ ਝਾਰੈ। ਕਾਟੈ ਪੇਡ ਡਾਲ ਪਰ ਠਾਡੋ ਖਾਏ ਖਾਏ ਮੁਸਕਾਰੈ, ਗਿਰਿਓ ਜਾਇ ਰਸਾਤਲ ਪਰਿਓ ਛਿੱਟੀ ਛਿੱਟੀ ਸਿਰ ਭਾਰੈ। ਨਿਰਵੈਰੈ ਸੰਗ ਵੈਰ ਰਚਾਏ ਪਹੁੰਚ ਨਾ ਸਕੈ ਗਵਾਰੈ, ਕਹੁ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰੈ। ਸਾਰਗ ਮਹੱਲਾ ਪੰਜਵਾ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ, ਏਕ ਸੁਧਾਕਰ ਜਾ

0: ਜਾ ਕੇ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ਼ ਹਮਾਰੀ ਗਤ ਕਰਨ ਰਹਾਓ। ਦੁਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰ ਸੰਤ ਸਰਨ। ਆਪ ਜਪੈ ਅਵਰਹ ਨਾਮ ਜਪਾਵੈ ਵਡ ਸਮਰੱਥ ਤਾਰਨ ਤਰਨ। ਜਾਕੋ ਮੰਤਰ ਉਤਾਰੈ ਸਹਸਾ ਊਣੇ ਕਉ ਸੁਬਰ ਭਰਨ।
1: ਸੁਬਰ ਪਾਠ ਕੱਠ ਕੱਸ ਕੇ ਕਰਨਾ ਤੇ ਸੁਭਰ ਨਹੀਂ ਕਰਨਾ, ਸੁਬਰ ਭਰਨ।
0: ਹਰਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨ ਗਰਭ ਪਰਨ। ਭਗਤ ਜਨਾ ਭਗਤ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ। ਜਾਕੋ ਭਇਓ ਕਿਰਪਾਲ ਬੀਠੁਲਾ ਤਿਨ ਹਰ ਹਰ ਅਜਰ ਜਰਨ। ਹਰ ਰਸੈ ਅਗਾਨੇ ਸਹਿਜ ਸਮਾਨੇ ਮੁਖ ਤੇ ਨਾਹੀ ਜਾਤ ਬਰਨ। ਗੁਰਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਧਰਨ। ਸਾਰਗ ਮਹੱਲਾ ਪੰਜਵਾਂ।
1: ਜਿਵੇਂ ਬਰਨ ਉਸੇ ਤਰ੍ਹਾਂ ਹੀ ਉਧਰਨ, ਇੱਥੇ ਉਧਰਨ ਨਹੀਂ, ਊੜੇ ਨੂੰ ਅਗੇਤਰ ਲਾ ਕੇ ਉਧਰਨ।
0: ਗਾਇਓ ਰੀ ਮੈਂ ਗੁਣ ਨਿੰਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜਉ ਗੋਪਾਲ ਰੀ ਜਾਇਓ ਰਹਾਓ। ਸੰਤ ਹੈ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਧਰੇ ਹਾਥਾ। ਸਾਧ ਹੈ ਮੰਤਰ ਮੋਰ ਲੋ ਮਨੁਆ ਤਾਤੇ ਗਾਤ ਹੋਏ ਤ੍ਰੈ ਗੁਨੀਆ। ਭਗਤ ਹੈ ਦਰਸ ਦੇਖ ਨੈਨ ਰੰਗਾ ਲੋਭ ਮੋਹ ਟੂਟੇ ਭ੍ਰਮ ਸੰਗਾ। ਕਹੋ ਨਾਨਕ ਸੁਖ ਸਹਿਜ ਆਨੰਦ।

0: ਬਿਛਰਤ ਹੋਤ ਮਿਰਤਕਾ ਗ੍ਰਹਿ ਮਹਿ ਰਹਿਣ ਨਾ ਜਾਈ ਰਹਾਓ।
1: ਭਾਈ
0: ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਹਿ ਮਹਿ ਰਹਿਣ ਨਾ ਪਾਈ ਰਹਾਓ। ਜੀ ਹੀ ਪ੍ਰਾਨ ਕੋ ਦਾਤਾ ਜਾ ਕੇ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹਿ ਆਪਣੀ ਪ੍ਰਭ ਮੰਗਲ ਗੁਣ ਗਾਈ ਚਰਨ ਸੰਤਨ।

0: ਅੱਲਾ ਪੰਜਵਾ ਵਾ ਅਵਸਰ ਕਹਿ ਹਉ ਬਲ ਜਾਈ ਆਠ ਪਹਿਰੇ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ ਰਹਾਉ ਭਲੋ ਕਬੀਰ ਦਾਸ ਦਾਸਨ ਕੋ ਉੱਤਮ ਸਹਿਨ ਜਨ ਨਾਈ ਊਚ ਤੇ ਊਚ ਨਾਮ ਦੇ ਉਹ ਸਮਦਰਸੀ ਰਵਿਦਾਸ ਠਾਕੁਰ ਬਾਣ ਆਈ ਜਿਉ ਪਿੰਡ ਤਨ ਧਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਭਰਮ ਸਵਨਾਸੇ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ ਪੰਜਵਾ ਮਨੋਰਥ ਪੂਰੇ ਸਤਿਗੁਰੇ ਆਪ ਸਗਲ ਪਦਾਰਥ ਸਿਮਰਨ ਜਾ ਕੇ ਆਠ ਪਹਿਰ ਮੇਰੇ ਮਨ ਜਾਪ ਰਹਾਉ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਬਿਖ ਨਾਸੈ ਆਗੈ ਦਰਗਹਿ ਹੋਏ ਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਵਿਨਾਸ਼ ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਨ ਤਨ ਦਰਸ ਪਿਆਸ ਸਾਰਗ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਹਾ ਲੁਭਾਈਐ ਆਨ ਕਹੋ ਈਤ ਊਤ ਪ੍ਰਭ ਸਦਾ ਸਹਾਈ ਜੀ ਸੰਗ ਤੇਰੇ ਕਾਮ ਕਹੋ ਰਹਾਉ ਅੰਮ੍ਰਿਤ ਨਾਮ ਪ੍ਰਿਯ ਪ੍ਰੀਤ ਮਨੋਹਰ ਇਹ ਅਘਾਵਨ ਪਾਨ ਕਹੋ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਹੋ ਬਾਣੀ ਮੰਤ੍ਰ ਮਹਾਪੁਰਖਨ ਕੀ ਮਨਹਿ ਉਤਾਰਨ ਮਾਨ ਕਹੋ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਹੋ ਸਾਰਗ ਮਹੱਲਾ ਪੰਜਵਾ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟਹਿ ਸਗਲ ਅਗ ਨਿਮਕ ਹੀ ਹੈ ਹਰ ਨਾਮ ਧਿਆਏ ਰਹਾਉ ਛੋੜ ਸਿਆਨਤ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਭੰਜਨ ਜਮ ਤੇ ਹੋਵੇ ਧਰਮ ਰਾਏ ਏਕਸ ਬਿਨ ਨਾਹੀ ਕੋ ਦੂਜਾ ਆਨ ਨਾ ਬੀਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਨ ਸਾਏ ਸਾਰਗ ਮਹੱਲਾ ਪੰਜਵਾ ਹਰ ਜਨ ਸਗਲ ਉਧਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ ਰਹਾਉ ਮਾਰਗ ਚੱਲੇ ਤਿੰਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂਟਤ ਘੋਰ ਅੰਧਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਤਿਨ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰਗ ਮਹੱਲਾ ਪੰਜਵਾ ਹਰ ਜਨ ਰਾਮ ਰਾਮ ਰਾਮ ਤਿਆ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

ਗੁਰੂ ਰੂਪ ਸਤਸੰਗ ਜੀਓ ਫਤਿਹ ਕੁਰਬਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਇੱਕ ਐਸਾ ਜਨਮ ਹੈ, ਸਹਿਜੇ ਸਹਿਜੇ ਮਨੁੱਖ ਕਈ ਤਰ੍ਹਾਂ ਦੀ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ। ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ ਹੈ, ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ ਹੈ, ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੋਇਆ ਹੈ। ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਮਨੁੱਖ ਦਾ ਜਨਮ ਹੋਇਆ, ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਧਰਮ ਨੂੰ ਜਨਮ ਦਿੱਤਾ। ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾ ਲਈ, ਕਿਉਂਕਿ ਆਪਾਂ ਧਾਰਮਿਕ ਮੰਦਿਰ ਦੇ ਵਿੱਚ ਬੈਠੇ ਹਾਂ ਤੇ ਮਹਾਨ ਧਰਮ ਦੇ ਸਾਗਰ, ਧਰਮ ਦੇ ਕੇਂਦਰ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਸ ਵਾਸਤੇ ਗੱਲ ਤੇ ਧਰਮ ਦੀ ਕਰਾਂਗੇ। ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕੋਈ ਕਰੋੜਾਂ ਚ ਇੱਕ ਕਦ ਨਹੀਂ, ਹਜ਼ਾਰਾਂ ਚ ਸੈਕੜਿਆਂ ਚ ਇੱਕ ਕਦ ਨਹੀਂ। ਜਨ ਨਾਨਕ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਨ, ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ। ਗੁਰੂ ਤੇਗ ਬਹਾਦਰ ਕਰੋੜਾਂ ਚ ਕੋਈ ਇੱਕ ਅਦ ਨਾਰਾਇਣ ਜਿਸ ਦੇ ਚੇਤੇ ਦੇ ਚ ਹੈ, ਨਾਰਾਇਣ ਜਿਹਦੀ ਸਮਝ ਦੇ ਚ ਹੈ, ਗੁਰਦੁਆਰੇ ਬੈਠਾ ਹੈ, ਗੁਰੂ ਦੀ ਗੋਦ ਚ ਬੈਠਾ ਹੈ, ਕੁਛ ਵੀ ਨਹੀਂ ਪਤਾ ਇਹ ਮੇਰਾ ਗੁਰੂ ਹੈ, ਨਾ ਗੁਰੂ ਦੀ ਅਜ਼ਮਤ ਦਾ ਪਤਾ, ਨਾ ਗੁਰੂ ਦੀ ਮਹਾਨਤਾ ਦਾ ਪਤਾ, ਨਾ ਗੁਰੂ ਦੇ ਗਿਆਨ ਦਾ ਪਤਾ। ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਔਰ ਹਰ ਵਕਤ ਬੋਲਦਾ, ਜੋ ਮੇਰੀ ਸਮਝ ਦੇ ਚ ਨਹੀਂ ਹੋਵੇਗਾ। ਪਰਮਾਤਮਾ ਹੈ, ਪਰਮਾਤਮਾ ਜ਼ਰੇ ਜ਼ਰੇ ਚ ਹੈ, ਰੋਮ ਰੋਮੇ ਚ ਹੋਵੇ ਪਿਆ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਦੂਸਰਾ, ਜੋ ਮੇਰੇ ਚੇਤੇ ਦੇ ਚ ਨਹੀਂ ਹੈ, ਜੋ ਮੇਰੀ ਸਿਮਰਤੀ ਦੇ ਚ ਨਹੀਂ ਹੈ। ਹੋਵੇਗਾ ਜ਼ਰੇ ਜ਼ਰੇ ਚ ਪਰਮਾਤਮਾ, ਮੇਰੀ ਸਮਝ ਚ ਨਹੀਂ ਹੈ। ਹੋਵੇਗਾ ਰੋਮ ਰੋਮ ਦੇ ਚ ਪਰਮਾਤਮਾ, ਮੇਰੀ ਸਿਮਰਤੀ ਦੇ ਚ ਨਹੀਂ ਹੈ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ, ਚੇਤੇ ਕਰੋ, ਸੰਸਕ੍ਰਿਤ ਚ ਕਹਿੰਦੇ ਨੇ ਸਿਮਰਨ ਕਰੋ, ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ। ਇਸ ਵਾਸਤੇ ਹੈ ਮੈਂ ਦੁਹਰਾਵਾਂ ਸ਼ਬਦਾਂ ਨੂੰ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਭੁਲਾਇਆ ਹੈ, ਭੁਲਾ ਸਕਦੇ, ਭੁੱਲ ਗਏ, ਭੁੱਲਿਆ ਕਿਉਂ, ਸਮਝਦੇ ਚ ਨਹੀਂ। ਕਹਿੰਦੇ ਨੇ ਦੋ ਜਗ੍ਹਾ ਤੇ ਪਰਮਾਤਮਾ ਨਹੀਂ ਹੈ, ਉਂਝ ਵਿਆਪਕ ਹੈ, ਸਭ ਜਗ੍ਹਾ ਹੈ, ਪਰ ਦੋ ਜਗ੍ਹਾ ਤੇ ਨਹੀਂ ਹੈ। ਕਿਹੜੀ ਦੋ ਜਗ੍ਹਾ ਤੇ ਨਹੀਂ ਹੈ? ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ, ਬਾਕੀ ਸਭ ਜਗ੍ਹਾ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹੈ। ਪਰ ਫਿਰ ਵੀ ਧਾਰਮਿਕ ਵਿਦਵਾਨ ਕਹਿੰਦੇ ਨੇ ਦੋ ਥਾਵਾਂ ਤੇ ਨਹੀਂ ਹੈ, ਬਾਕੀ ਸਭ ਜਗ੍ਹਾ ਹੈ, ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ। ਪਸ਼ੂ ਦੀ ਜ਼ਿੰਦਗੀ ਦੱਸਦੀ ਹੈ, ਇਹਨੂੰ ਮਾਂ ਬਹਿਣ ਦੀ ਸਮਝ ਨਹੀਂ, ਇਹਨੂੰ ਪਰਿਵਾਰ ਦੀ ਸਮਝ ਨਹੀਂ। ਮਨੁੱਖ ਦੀ ਜ਼ਿੰਦਗੀ ਦੱਸਦੀ, ਇਹਨੂੰ ਨਿਰੰਕਾਰ ਦੀ ਸਮਝ ਨਹੀਂ ਹੈ, ਨਹੀਂ ਹੈ। ਇਹਦਾ ਵਿਵਹਾਰ ਦੱਸਦਾ, ਇਹਦੀ ਤਰਜ਼ ਜ਼ਿੰਦਗੀ ਦੱਸਦੀ ਹੈ, ਇਹਦੀ ਜੀਵਨ ਸ਼ੈਲੀ ਦੱਸਦੀ ਹੈ, ਪਰਮਾਤਮਾ ਦੀ ਸਮਝ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਨਮ ਤੇ ਹੋ ਗਏ, ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ, ਜਨਮ ਬੱਚੇ ਦੀ ਤਰ੍ਹਾਂ ਆਉਂਦਾ ਹੈ। ਕਦੀ ਕਦੀ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਤ ਸੇ ਜਿਹੜਾ ਸੰਤ ਹੋਇਆ, ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ।
जन्म तो सूझवान से, जन्म तो दूरदृष्ट से। भट्ट गुरु अर्जन देव जी महाराज कहंदन ते जन्मत गुरमत ब्रह्म पछाणियो। ए गुरु अर्जन देव जी, तुसी ते जमदिया ही ब्रह्म गए ने। हे गुरु अर्जन देव जी महाराज, थोड़े शरीर का जन्म होया, शरीर के नाल नाल धर्म का जन्म होया, ते जन्मत गुरमत ब्रह्म पछाणियो। कहंदे ने धन गुरु अर्जन देव जी महाराज 2.5 साल दे सन, ते गुरु अमरदास जी महाराज दा सिंघासन गोविंदवाल साहब दी गल है, चढ़न दी कोशिश पे करदे सन, उपर तखत ते चढ़न दी कोशिश पे करदे सन। भजे होए माता भानी जी आए, उन्होंने चुक लिया, आखिया लाल जी ए गुरु नानक दा तखत है, ये तीजे गुरु नानक दा सिंघासन है, इस ते बैठन दी कोशिश ना करो, इस ते आइंदा ना चढ़ना। प्यार नाल डांट दे आया, बच्चे नु कह रहे हैं, बालक गुरु अर्जन देव जी, इस तखत ते नहीं बैठना, चढ़न दी कोशिश ना करनी, ये गुरु नानक दा सिंघासन है। गुरु अमरदास जी महाराज सुते सिदा गए, भानी दे हथों 2.5 साल दे इस बच्चे नु लेके बालक गुरु अर्जन देव जी नु सिंघासन ते बिठा दिता। आखिया बहुता बाणी का बहुता, ते बाणी दा जहाज है, जे ए नहीं सिंघासन ते बैठेगा ते होर कौन बैठेगा, ते धुर दरगाहों बैठे आया है, इनू ते रब ने बिठाया, इनू ते परमात्मा ने बिठाया, इते प्रभु दी गोद दे चाहे, और इस दे आसरे ते पता नहीं कितनियां नू परमात्मा दी गोद हासिल होवेगी। ये ते बहुत है, ये ते जहाज है, ये आसरे पता नहीं कितने पार होंगे, ये नहीं बैठेगा ते कौन बैठेगा। जन्म तो बुजुर्ग कोई करोड़ा च एक कद, कदी कदी जन्म सारियां दे बच्चे दी तरह होंगे, शरीरक तौर ते भी बच्चे, दिमागी तौर ते भी बच्चे, ना समझी कुछ भी पता नहीं। कदी कदाई संसार दे इतिहास दे च कोई बुढ़िया दी तरह पैदा होंदा है। चीन दे च कथा है, भई लाद से बुढ़िया दी तरह पैदा होया, भाव जन्म तो गया नहीं हो। कबीर बारे कहंदे ने कमल तो पैदा होया, विष्णु नु कहंदे ने कमल तो पैदा होया, ब्रह्मे नु कहंदे ने कमल तो पैदा होया, नहीं जन्म तो कमल जैसे सन, डुबे नहीं गर्क नहीं होए, समझ सी। जैसे पानी दे कमल डुबदा नहीं, जेड़े मनुख संसार दे डुबन ना, पदार्थां दे डुबन ना, वो कमल दी तरह होंदे ते डुबे होए ने, सहजे सहजे फिर तैरना ते निर्लेप होना सिख देने, पर कोई जन्म तो भी निर्लेप होंदे, उन्हां नू कहंदे ने इन्हां दा जन्म ते कमल तो है, भाव कमल जैसे ने, कमल डुबदा नहीं। गुरु नानक देव जी महाराज कहंदे ने हम देखां तैं डुबे आए, पहले पातशाह जी दा वा महाराज कहंदे मैं ते देखदा डुबे पे, डुबे पे। सुते सिद्ध गल आ गई तो मैं अर्ज करा, पानी विच कुत्ते तैर देने, गौवां भी तैर दियां ने, मज्जां भी तैर दियां ने, पानी विच चीते भी तैर के लंघ जांदे ने। मैं केरला दे देख के दंग होया सी, बहुत पुरानी गल, 60 फुट डूंगा पानी हाथी नहावे पिया, ते नहा के बाहर निकला हाथी तैर रहे, पहाड़ वर्गा शरीर तैर रहे, हाथी तैर रहे ने, गौवां तैर दियां ने, घोड़े तैर रहे ने, मज्जां तैर दियां ने, कुत्ते तैर रहे ने, शेर तैर रहे ने, चीते तैर रहे ने, मनुख डुबदे ने, बंदा डुबदा, सिर्फ मनुख डुबदा। क्या पानी दा मनुखा नाल वैर है? मज्जां ते तैर दे, कोड़े ते तैर दे, हाथी ते तैर दे ने, गौआं ते तैर दियां ने, कुत्ते भी तैर दे ने, बंदा डुबदा। क्या पानी दा मनुखा नाल वैर है? नहीं, मनुख भी जिंदा ही डुबदा है, मुर्दे ते तैर दे, तैर दे।
मुर्दा ते तैर कर। यूपी दे अंदर मध्य भारत दे चे सनातन मध्य कोई हिंदू संत अगर चलाना कर जाता है देही छड़ जाता है उन्हें जल प्रवाह कर दें दाह संस्कार नहीं करते जल प्रवाह कर दें। पर जब जल प्रवाह कर दें तो मन मन दो दो मन दे नाल पत्थर बनते हैं क्यों लाश तैरन लग पैंदी हालांकि लाश जिंदा मनुख नालों भारी हो जाती है वजन वध जाता है लेकिन तैरती है। हैरानगी है जिंदा डुबदे ने मुर्दे तैरदे पानी दा मनुख नाल भी वैर नहीं अगर मनुख नाल वैर है तो फिर मुर्दे भी डुबने चाहिए से मुर्दा ते नहीं डुबदा जीवदा मनुख क्यों डुबदा है ये अपना बैलेंस बिगाड़ बैठता है तवाजन खो बैठता है संतुलन गवा बैठता है ता डुबदा है। लोग इसका तवाजन डामाडोल कर देता है सीमा तो वधिया होया अहंकार इसका बैलेंस बिगाड़ देता है सीमा तो वधी हुई वासना इदा संतुलन डावा डोल कर दे डुब जाता है। हम दे खाते डुबे आए इधर डुब गए डुबे की पहचान की होगी उदा नितनेम डुब गया होगा नहीं करता होगा रहत वैद डुब गई होगी अमृत वेला डुब गया होगा गुरु भक्ति डुब गई होगी सील संयम डुब गया होगा दया विशालता सम दृष्टि डुबी हुई होगी हम देखते डुबे महाराज कहते मैं ते देखदा डुबे हुए दुनिया डुबी हुई है गर्क हुई है डुबे की पहचान की है उदे कोल नितनेम नहीं होगा अमृत वेला नहीं होगा जप तप नहीं होगा शील संजम नहीं होगा दैवी गुण नहीं होंगे डुबे होगा गर्क होया होगा। कदी कदाई कोई एकद मनुख अपना तवाजन अपना बैलेंस ठीक रखता है डुबदा नहीं उसे असी कहने निर्लेप है कमल की तरह पानी वधदा है कमल होर उपर उठता है धन घर दे च वध रहा है डुबदा नहीं पिया प्रभता वध रही है डुबदा नहीं पिया नहीं थी कोई प्रभता च डुबे हुए ने कोई धन संपदा दे डुबे हुए ने कोई रूप रंग दे डुबे हुए हम दे खांते हैं डुबे महाराज कहते मैं देखदा दुनिया ते डुबी पई है धार्मिक जीवन ते कुछ गुणा देखड़ा है सूरज अपना नूर वंडदा है संसार दे किरणा दे रहा है परमात्मा दा प्रकाश हिरदे च पहुंचदा है गुणा दे रहा है ये गुणा तो पता चलता है इत्थे जानना है सारी रोशनी सूरज दिए सारे गुण परमात्मा देने सब गुण तेरे मैं ना ही को विण गुण कीते भगत न हो मेरे घर दे चानना है पर चानना ते सूरज दे मेरा ते अगर हृदय दे गुण आ जान गुण परमात्मा देने ठीक है गुण रोशनी ने औगुण अंधेरा है जितने अवगुण होंगे उतने ही वो भटकदा होया मनुख होगा अंधेरा होगा जितना गुण होंगे उतने ही उदी जिंदगी देच चानना होगा प्रकाश होगा और जीवन सही मार्ग पे चल रहा होगा। तो मैं फिर दोहरावा धन गुरु अर्जन देव जी महाराज कहते ने हे प्रभु मैं तेरे मार्ग ते चलते पिया तो चलदी की है सुरत चलदी है तुसी चल के आ गए शरीर चल के आ गए पैर चल के आ गए ने इहदे नाल हाजरी असी भरी है असी गुरु की हजूरी च नहीं गए गुरु की हजूरी च सुरत जांदी है शब्द नाल सुरत जुड़ेगी हाथ पैर नहीं जुड़ते इस वास्ते हाजरी भरना होर गल है गुरु दी हजूरी विच चले जाना होर गल है। अगर 10,000 बंदे हाजरी पे भर देन गुरु गुरु दी हाजरी पे भर देने एक दो बंदे आने जिन्हों गुरु दी हजूरी नसीब होगी
ਕਲਗੀ ਦਰ ਪਿਤਾ ਦੇ ਰਸਨਾ ਤੋਂ ਇਹ ਬੋਲ ਨਿਕਲਿਆ ਸੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸ਼ਾਇਦ ਜਿਨ੍ਹਾਂ ਨੇ ਸਾਖੀ ਸੁਣੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿਤਨੇ ਬੈਠੇ ਹੋਏ ਸਨ ਉਹਨਾਂ ਦੀ ਸੁਰਤ ਉੱਥੇ ਨਹੀਂ ਸੀ, ਗਿਆਨ ਉੱਥੇ ਨਹੀਂ ਸੀ, ਸੁਰਤ ਸ਼ਬਦ ਵਿੱਚ ਨਹੀਂ ਸੀ। ਹਾਜ਼ਰ ਗੈਰ ਹਾਜ਼ਰ ਕੁਛ ਨਹੀਂ ਪਹੁੰਚ ਸਕੇ ਸਨ, ਉਹਨਾਂ ਦਾ ਧਿਆਨ ਉੱਥੇ ਸੀ। ਗੈਰ ਹਾਜ਼ਰ ਹਾਜ਼ਰ ਚੱਲਣਾ ਤੇ ਸੁਰਤ ਨੇ ਨਾ, ਸੁਰਤ ਅਗਰ ਸ਼ਬਦ ਦੀ ਤਰਫ ਚੱਲ ਪਈ ਹੈ ਤੇ ਮੈਂ ਇਹ ਵੀ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਸਮਝ ਵਿੱਚ ਆਵੇ। ਸੁਰਤ ਦੇ ਤਿੰਨ ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੋੜਨਾ। ਸਰੋਤੇ ਸ਼ਬਦ ਤੋਂ ਬਣਿਆ ਸੁਰਤ, ਬਈ ਇਹ ਤੇ ਸਰੋਤ ਹੈ, ਇਹ ਤੇ ਸੁਰਤ ਦੇ ਚ ਸੁਣ ਰਿਹਾ। ਇੱਕ ਸੈਕਿੰਡ ਦੇ ਚ ਤਿੰਨ ਘਟਨਾਵਾਂ ਘਟਦੀਆਂ ਨੇ ਇੱਕੋ ਹੀ ਸਮੇਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸਰੋਤਾ ਹੈ, ਸੁਰਤ ਦੇ ਚ ਹੈ। ਅਗਰ ਇਹ ਸੁਰਤ ਦੇ ਚ ਹੈ ਤਾਂ ਇਹਨੂੰ ਸੁਰਤ ਆ ਜਾਏਗੀ, ਅਗਰ ਸੁਰਤ ਆ ਗਈ ਤਾਂ ਸੁਰਤ ਜੁੜ ਜਾਏਗੀ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤਿੰਨ ਘਟਨਾਵਾਂ ਇੱਕ ਸੈਕਿੰਡ ਦੇ ਚ ਘਟਦੀਆਂ ਨੇ। ਜਿਸ ਵਕਤ ਮਨੁੱਖ ਸੁਣਦਾ ਹੈ ਉਸੇ ਵਕਤ ਹੀ ਸਮਝ ਆ ਜਾਂਦੀ ਹੈ, ਉਸੇ ਵਕਤ ਹੀ ਜੁੜ ਜਾਂਦਾ। ਇਹ ਘਟਨਾ ਇੱਕ ਸੈਕਿੰਡ ਵਿੱਚ ਘਟਦੀ, ਇੱਕ ਸੈਕਿੰਡ ਵਿੱਚ ਘਟਦੀ। ਇੱਧਰ ਜ਼ਬਾਨ ਨੇ ਆਖਿਆ ਵਾਹਿਗੁਰੂ, ਇੱਧਰ ਮਨ ਨੇ ਸੁਣਿਆ, ਇੱਧਰ ਮਨ ਨੇ ਸੁਣਿਆ, ਇੱਧਰ ਮਨ ਨੂੰ ਸਮਝ ਆ ਗਈ, ਇੱਧਰ ਮਨ ਨੂੰ ਸਮਝ ਆਈ, ਮਨ ਸ਼ਬਦ ਵਿੱਚ ਲੀਨ ਹੋ ਗਿਆ, ਜੁੜ ਗਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੁੜ ਗਿਆ ਜੋਤੀ ਜੋਤ ਰਲੀ ਸੰਪੂਰਨ, ਇਹ ਜੋਤ ਦੇ ਜੋਤ ਹੋ ਗਏ, ਜੀਵਨ ਯਾਤਰਾ ਸੰਪੂਰਨ ਹੋ ਗਈ। ਹੁੰਦੀ ਇੱਕ ਛਿੰਨ ਦੇ ਚ ਨਿਰਮਾਉਣ ਕੀਰਤਨ ਗਾਵੋ ਕਰ ਤੇਕਾ ਨਿਮਕ ਸਿਮਰਤ ਜਿਤ ਛੂਟ ਹੈ। ਨਿਮਕ ਨਿਮਕ ਇੱਕ ਸੈਕਿੰਡ ਹੈ। ਇੱਕ ਚਿੱਤ ਜੈ ਇੱਕ ਛਿੰਨ ਦੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਇੱਕ ਨਿਮਕ, ਇਹਨੂੰ ਅਤਕਥਨੀ ਨਾ ਸਮਝ ਲੈਣਾ। ਕਿਸੇ ਕਮਰੇ ਵਿੱਚ 50 ਸਾਲ ਦਾ ਅੰਧੇਰਾ ਹੋਵੇ, ਗੁੱਪ ਅੰਧੇਰਾ ਹੋਵੇ, ਉਸ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ, ਬੱਤੀ ਜਲਾਈ ਦੇ ਗਿਆ। ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਸੰਤਾਪ ਤੇ ਅੰਧੇਰਾ, ਇਹਨੂੰ ਕੱਢਣ ਵਾਸਤੇ ਕਈ ਜਨਮ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ, ਇੱਕ ਦਮ ਦੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ, ਤੇ ਇੱਕ ਦਮ ਹੀ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋ ਮਚਿੰਦਰੀਆਂ। ਮੈਂ ਪਾਣੀ ਹੁਣ ਪੀਵਾਂ ਪਿਆਸ ਕੱਲ ਮਿਟੇਗੀ ਕਿ ਹੁਣੇ ਮਿਟਦੀ? ਮੈਂ ਭੋਜਨ ਹੁਣ ਛਕਾਂ ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ? ਮੈਂ ਨਾਮ ਹੁਣ ਜਪਾਂ ਫਲ ਅਗਲੇ ਜਨਮ ਵਿੱਚ ਮਿਲੇਗਾ? ਸਾਲ ਦੋ ਸਾਲ ਬਾਅਦ ਮਿਲੇਗਾ? ਇਹਨਾਂ ਗੱਲਾਂ ਨੇ ਮਨੁੱਖ ਨੂੰ ਨਿਰਾਸ਼ ਕੀਤਾ ਹੋਇਆ। ਇਹ ਵੀ ਮੈਂ ਅਰਜ਼ ਕਰਾਂ, ਐਸੀ ਗੱਲ ਨਹੀਂ ਹੈ। ਐਕਰ ਕਰੇ ਸੋ ਐਕਰ ਪਾਏ ਮਹਾਰਾਜ ਦੇ ਤਤ ਛਿੰਨ। ਟੁੱਕ ਦਮ ਕਰਾਰੀ ਜੋ ਕਰੋ, ਇੱਕ ਦਮ ਵਿੱਚ ਕਿਧਰੇ ਟਿਕ ਜਾਓ ਹਾਜ਼ਰ ਹਜ਼ੂਰ ਖੁਦਾ। ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ। ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ। ਲੋਕੀ ਕਹਿੰਦੇ ਨੇ ਕੋਈ ਨੀ, ਸਹਿਜੇ ਸਹਿਜੇ ਹੋ ਜਾਏਗਾ, ਗਾਸੀ ਲੱਗ ਜਾਂਦੀ ਹੌਲੇ ਹੌਲੇ। ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ ਤੇ ਉਹ ਡਾਕਟਰ ਨੂੰ ਕਹਿੰਦਾ ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ ਦੋ ਮਹੀਨਾ ਤੜਪਦਾ ਰਹਾਂ। ਕਹਿੰਦਾ ਛੇਤੀ ਕਰ, ਜਲਦੀ ਠੀਕ ਕਰ। ਵਿਕਾਰਾਂ ਦਾ ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ ਹੌਲੇ ਹੌਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਇਹ ਠੀਕ ਨਹੀਂ ਹੋਣਾ ਚਾਹੁੰਦਾ। ਇਹ ਰੋਗੀ ਰੋਗ ਨਾਲ ਵੀ ਮੋਹ ਕਰ ਬੈਠਾ ਹੈ।
मनोचिंतक ऐसा कहने लंबी बीमारी दे जीण वाले मरीज बीमारी नाल सहमत होके जीवन देन और निराश हो जाते ने भी ठीक नहीं होवांगे। कोई दसे भी सही उन्होंने ऐ दवाई ले लो ऐ दवाई ले लो, उन्हां दे अंदर निराशा है। रोग दे जीण दी आदत बन गई, विकारां दे जीण दा सुभाव बन गया, हुण ठीक होण दा ख्याल भी नहीं और ठीक हो सकांगे ऐसा भरोसा भी नहीं पैदा। नहीं ठीक हो सकांगे, इहदे जीवना पैगा। जैसे जर्मनी दे प्रसिद्ध डॉक्टर हो गुजरे फ्रायड ने कहा है, हंकार देच, काम देच, क्रोध देच, लोभ देच जीना पैगा, इहदा कोई इलाज नहीं। थोड़ा जिहा इन्हां नूं मदन कीता जा सकदा है, बाकी इन्हां दा त्याग नहीं हो सकता, जीवन नूं छड्ड नहीं सकदे, इन्हां दे जीवना ही पैगा। यूरोप दे पढ़े लिखे बंदियां नूं इस फ्रायड ने बड़ा निराश किया, जीवना ही पैगा, इहदे जीवना पैगा। उन्हें ऐलानिया किया, भारत दे संत गलत कहिंदे ने, मन विच राम है, कहिंदा नहीं मन विच काम है, मन विच निरंकार है, कहिंदा कतई नहीं मन विच हंकार है। कोई इंज कहिंदा है, कहिंदा मैं मन नूं फोल के देखिया सिवाय हंकार तो होर कुछ भी नहीं है, मैं मन नूं फोल के देखिया सिवाय वासना तो होर कुछ भी नहीं है, मैं मन नूं फोल के देखिया कहिंदा सिवाय काम तो होर कुछ नहीं। एवें कई जाने राम है मन तू जोत स्वरूप है अपना मूल पछा, एक सीमा तक वो ठीक कहिंदा है, एक सीमा तक। जैसे सागर दे उपर उपर ते लहरां ने या कुछ लभण गया मछलियां ने संख ने सिपियां ने मोती ते गहरे कर दे किसे किसे दे हाथां दे, उपर उपर ते वाकई मन दे ख्वाहिशां ने कामनावां ने वासनावां ने जो बहुत गहरे डुबकी ला लैंदे ने उन्हां नूं राम नाम दा हीरा मिल जांदा है। तन में मनवा मन में साचा सो साचा मिल साचे राचा, तन विच मन है मन विच सच, तन विच मन है मन विच प्रभु है, मन तो जोत स्वरूप है अपना मूल पछा। खेड सारी पहचान आती है, पहचान आती है, जिसनों मैं नहीं जानता वो नहीं है, जिसनों मैं नहीं समझदा वो नहीं है, जो मेरे चेते च नहीं वो नहीं है, जो मेरी सिमृति च नहीं वो नहीं है, जो मेरी समझ दे च नहीं वो नहीं है। धन गुरु अर्जन देव जी महाराज कहंदे हे प्रभु चलते पिया तेरे मार्ग ते, पर उस बच्चे दी तरह जिसने अज चलना सीखे। 2 साल बाद, 2.5 साल बाद, 1.5 साल बाद बच्चे चल देने, पैर पुट देने, खड़े हो गए। 4-5 साल का बच्चा हो ते बच्चा चले ना, मां बाप नूं चिंता हो जाती है, गल की है बच्चा खड़ा नहीं होता, पैर नहीं पुटता, 4 साल का हो गया, 5 साल का हो गया, डॉक्टरों को ले जाने, वैद्य को ले जाने, 3 साल का हो गया, 4 साल का हो गया, मुंह अक्खर नहीं निकल, बोलता नहीं, मां बाप नूं चिंता हो जाती है। जिस दिन बच्चे की जबान चो पहला बोल निकलता है अक्सर मां ही निकलता है, घर दे खुशियां मनाईया जाए, घर दे प्रसाद वंडते हैं, मिठाइयां वंडते हैं, नचते ने टपते ने, बच्चा बोलन लग पे। जिस दिन बच्चा कदम पुटे, बच्चे ने कदम पुटे, चलन लग पे, चलो एक कदम ही सही, कदम ते पुटे, खड़ा ते होया। कोई 30-40 साल तो गुरुद्वारे आ रहे होवे ते अजे भी सुरत नहीं चली शब्द दी तरफ, यकीन जानो गुरु नूं भी चिंता हो जाती है, गल की है, इन्ने चिर हो गया गुरुद्वारे आउंदे, 50 साल हो गया गुरुद्वारे आउंदे आ, अजे भी अमृत वेले उठ के रसना वाहेगुरु वाहेगुरु नहीं जपदे, गुरु नूं भी चिंता हो जाती है, बोलना ही नहीं आया, बाबा बोलना क्या कहिए जैसे राम नाम रव रही, इन्हू बोलना ही नहीं आया, ये बोलता ही नहीं, 50 साल का हो गया बोलता नहीं, फिर 30-35 साल हो गए ने इन्हू, ये चलता ही नहीं, चलना ते सुरत ने,
ਜਪਣਾ ਤੇ ਰਸਨਾ ਨੇ, ਰਸਨਾ ਨਾਮ ਜਪੋ ਤਬ ਮਥੀਏ, ਇਨ ਬਿਦ ਅੰਮ੍ਰਿਤ ਪਾਓ, ਜਪਣਾ ਰਸਨਾ ਨਾਲ ਹੁੰਦਾ। ਔਰ ਜਪਣ ਦੇ ਚ ਜੋ ਢੰਗ ਇਸਤੇਮਾਲ ਕਰਨਾ ਹੈ, ਗੁਰੂ ਨਾਨਕ ਨੇ ਦੱਸ ਦਿੱਤਾ ਹੈ, ਗਾਵੀਏ, ਸੁਣੀਏ, ਮਨ ਰੱਖੀਏ। ਜ਼ਬਾਨ ਗਾਇਨ ਕਰੇ ਤੇ ਮਨ ਸੁਣੇ, ਮਨ ਸਰੋਤਾ ਬਣੇ, ਜ਼ਬਾਨ ਵਕਤਾ ਬਣੇ। ਅਗਰ ਜ਼ਬਾਨ ਵਕਤਾ ਬਣ ਕੇ ਮਨ ਸਰੋਤਾ ਬਣ ਗਿਆ, ਇਹ ਪੁਰਸ਼ ਪਹੁੰਚ ਗਿਆ। ਜ਼ਬਾਨ ਵਕਤਾ ਤੇ ਬਣੀ ਹੈ, ਮਨ ਸਰੋਤਾ ਨਹੀਂ ਬਣਿਆ, ਇਹ ਚੱਲ ਤੇ ਪਿਆ, ਚੱਲ ਤੇ ਪਿਆ, ਪਹੁੰਚਿਆ ਕੋਈ। ਜ਼ਬਾਨ ਵਕਤਾ ਹੀ ਨਹੀਂ ਬਣੀ, ਜਪਦਾ ਹੀ ਨਹੀਂ। ਇਹ ਤੇ ਉਸ ਬੱਚੇ ਦੀ ਤਰ੍ਹਾਂ ਹੋਇਆ, ਚਾਰ ਪੰਜ ਸਾਲ ਦਾ ਹੋ ਗਿਆ, ਮੂੰਹੋਂ ਬੋਲ ਨਹੀਂ ਨਿਕਲਦੇ ਪਏ, ਮਾਂ ਬਾਪ ਨੂੰ ਚਿੰਤਾ ਹੈ, ਗੱਲ ਕੀ ਹੈ, ਬੋਲਦਾ ਨਹੀਂ। ਡਿੱਗਣਾ ਕੀ ਹੈ ਤੇ ਚੱਲਣਾ ਕੀ ਹੈ? ਸਤਸੰਗ ਦੇ ਚ ਆਇਆ, ਚੱਲ ਪਿਆ, ਕੋ ਸੰਗਤ ਦੇ ਚ ਬੈਠਾ ਹੈ, ਡਿੱਗ ਗਏ। ਸੱਚ ਬੋਲਿਆ, ਚੱਲ ਪਿਆ, ਝੂਠ ਬੋਲ ਰਿਹਾ, ਡਿੱਗ ਪਿਆ। ਦਾਨ ਕੀਤਾ ਹੈ, ਚੱਲ ਪਿਆ, ਬੇਈਮਾਨੀ ਕਰ ਰਿਹਾ, ਡਿੱਗ ਪਿਆ। ਅੰਮ੍ਰਿਤ ਦੀ ਪਿਆਸ ਪੈਦਾ ਹੋਈ ਹੈ, ਚੱਲ ਪਿਆ, ਸ਼ਰਾਬ ਦੀ ਤਲਬ ਜਾਗ ਪਈ ਹੈ, ਡਿੱਗ ਪਿਆ। ਜ਼ਿੰਦਗੀ ਭਰ ਇਹ ਚੱਲਣਾ ਡਿੱਗਣਾ, ਚੱਲਣਾ ਡਿੱਗਣਾ, ਕਹੀ ਆਉਂਦਾ। ਹੱਥ ਦੇ ਚ ਗੁਟਕਾ ਹੈ, ਚੱਲ ਪਿਆ, ਪਰ ਗੰਦੇ ਗੀਤ ਅਲਾਪ ਰਿਹਾ, ਡਿੱਗ ਪਿਆ। ਤੁਸੀਂ ਦੇਖ ਸਕਦੇ, ਚੱਲਦੇ ਨੇ, ਡਿੱਗਦੇ ਨੇ, ਚੱਲਦੇ ਸਾਰੀ ਜ਼ਿੰਦਗੀ, ਚੱਲ ਪਏ ਨੇ, ਡਿੱਗ ਪਏ ਨੇ। ਕਦਮ ਅੱਗੇ ਦੀ ਤਰਫ ਉੱਠਦੇ, ਡਿੱਗਦੇ ਪਿੱਛੇ ਦੀ ਤਰਫ, ਫਿਰ ਉੱਥੇ ਹੀ ਆ ਜਾਂਦੇ ਨੇ ਜਿੱਥੋਂ ਚੱਲੇ। ਹੁਣ ਸਾਰਾ ਦਿਨ ਕੋਈ ਮਨੁੱਖ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਪੁੱਟੇ, ਕਿੱਥੇ ਪਹੁੰਚੇਗਾ? ਕਿਧਰੇ ਪਹੁੰਚੇਗਾ? ਚੱਲ ਚੱਲ ਕੇ ਥੱਕੇਗਾ, ਚੱਲ ਚੱਲ ਕੇ ਟੁੱਟੇਗਾ, ਪਹੁੰਚੇਗਾ ਕਿਧਰੇ ਨਹੀਂ। ਦਾਅਵੇ ਨਾਲ ਮੈਂ ਕਹਿ ਸਕਦਾ, 40-40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ, 40 ਸਾਲ ਪਹਿਲੇ ਕ੍ਰੋਧੀ ਸਨ, ਅੱਜ ਵੀ ਕ੍ਰੋਧੀ ਨੇ। 40 ਸਾਲ ਪਹਿਲੇ ਲੋਭੀ ਸਨ, ਅੱਜ ਵੀ ਲੋਭੀ ਨੇ। 40 ਸਾਲ ਪਹਿਲੇ ਝੂਠੇ ਸਨ, ਅੱਜ ਵੀ ਝੂਠੇ ਨੇ। ਔਰ 40 ਸਾਲ ਪਹਿਲੇ ਵਾਸ਼ਨਾ ਦੇ ਭਰੇ ਹੋਏ ਸਨ, ਅੱਜ ਵੀ ਨੇ। ਕੱਲ ਤੇ ਕੁਛ ਵੀ ਨਾ ਬਣੇ, ਮਿਹਨਤ ਤੇ ਬੜੀ ਕੀਤੀ, ਥੱਕੇ ਵੀ ਨੇ, ਟੁੱਟੇ ਵੀ ਨੇ। 40 ਸਾਲ ਪਹਿਲੇ ਹੰਕਾਰੀ ਸਨ, ਅੱਜ ਵੀ ਹੰਕਾਰੀ ਨੇ। ਖੇਡ ਤੇ ਕੁਛ ਵੀ ਨਾ, ਚੱਲੇ ਨੇ, ਚੱਲ ਚੱਲ ਕੇ ਥੱਕੇ ਨੇ, ਟੁੱਟੇ ਨੇ, ਪਹੁੰਚੇ ਕਿਧਰੇ ਵੀ ਨੇ, ਕਿਧਰੇ ਵੀ। ਹੇ ਪ੍ਰਭੂ, ਮੈਂ ਤੇ ਚੱਲਣਾ ਤੇ ਡਿੱਗਦਾ, ਤੂੰ ਮੇਰ ਕਰ, ਤੂੰ ਮੇਰੀ ਬਾਂਹ ਪਕੜ, ਤਾਂ ਹੀ ਖੇਡ ਬਣੇ। ਦਾਸ ਗੋਬਿੰਦ ਫਤਿਹ, ਸਤਿਗੁਰ ਕੀ ਬਾਹਾਂ ਦੇ ਮੋਹੇ ਨਿਸਤਾਰ। ਗੁਰੂ ਗੋਬਿੰਦ ਸਿੰਘ ਜੀ, ਹੇ ਪ੍ਰਭੂ, ਆਪਣੀ ਬਾਂਹ ਦੇ, ਆਪਣੀ ਬਾਂਹ ਪਕੜਾ ਤੇ ਡਿੱਗਣ ਤੋਂ ਬਚੀ। ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਣ। ਮਨੁੱਖ ਕੋਲ ਜਿਹੜੇ ਕੰਨ ਨੇ, ਇਹ ਪੁੱਤਰ ਨੂੰ ਸੁਣ ਸਕਦੇ ਨੇ, ਮਿੱਤਰ ਨੂੰ ਸੁਣ ਸਕਦੇ ਨੇ, ਪਤਨੀ ਨੂੰ ਸੁਣ ਸਕਦੇ ਨੇ, ਪਤੀ ਨੂੰ ਸੁਣ ਸਕਦੇ ਨੇ, ਭਰਾ ਨੂੰ ਸੁਣ ਸਕਦੇ ਨੇ, ਮਿੱਤਰਾਂ ਨੂੰ ਸੁਣ ਸਕਦੇ ਨੇ, ਗੁਰੂ ਨੂੰ ਨਹੀਂ ਸੁਣ ਸਕਦੇ। ਇਹ ਹਕੀਕਤ ਹੈ ਮਹਾਰਾਜ, ਮੇਰੇ ਕੋਲ ਉਹ ਕੰਨ ਨਹੀਂ, ਸਤਿਗੁਰ ਕਹਿੰਦੇ, ਜੋ ਤੈਨੂੰ ਸੁਣ ਸਕਾਂ। ਮੇਰੇ ਕੋਲ ਉਹ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ। ਮੇਰੇ ਬੋਲ ਪੁੱਤਰਾਂ ਤੱਕ ਪਹੁੰਚਦੇ ਨੇ, ਪਰਿਵਾਰ ਤੱਕ ਪਹੁੰਚਦੇ ਨੇ, ਮਿੱਤਰਾਂ ਤੱਕ ਪਹੁੰਚ ਜਾਂਦੇ ਨੇ, ਪੜੋਸੀਆਂ ਤੱਕ ਪਹੁੰਚ ਜਾਂਦੇ ਨੇ। ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ, ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੁੰਚਾਵਾਂ। ਪਹੁੰਚਦੀ ਇਹ ਗੱਲ ਰੱਬ ਤੱਕ ਵੀ, ਦਿਲ ਸੇ ਜੋ ਬਹੁਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ ਹੈ। ਜਾਂ ਕਾ ਕਿਹਾ ਦਰਗੇ ਚਲੇ, ਮਹਾਰਾਜ ਕਹਿੰਦੇ ਜਿਹਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ, ਪਰਮਾਤਮਾ ਸੁਣਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਜੀਓ, ਮੈਂ ਤੇਰੇ ਕੰਨ ਦੇ ਚ ਗੱਲ ਕਰਨੀ ਹੈ, ਮੈਂ ਥੋੜੀ ਕਰਨੀ, ਤੂੰ ਸੁਣ ਤੇ ਮੈਂ ਬੋਲ। ਭਗਤ ਬੋਲਦੇ ਨੇ, ਪ੍ਰਭੂ ਸੁਣਦਾ, ਕਿਉਂ? ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ, ਦਿਲ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਸਿਰਫ ਕੰਨਾਂ ਤੱਕ ਪਹੁੰਚਦੀ ਹੈ।
नहीं पहुंचती दिल, दिल तक नहीं पहुंचती। दिल से जो बात निकलती है असर रखती है, पर नहीं ताकते परवास मगर रखती है। मेरे को अखा भी कोई नहीं जो तेनू वेख सकती है। जो परमात्मा नु वेख दिया ने वो अखा इतनिया निर्मल हो जांदियां ने, इतनिया पवित्र हो जांदियां ने, इतनिया सुंदर हो जांदियां ने, ओही नेत्र खूबसूरत ने जिन्हां च परमात्मा वसदा है। ओ नेत्र ते करूप ने, मैले ने, जिन्हां दे अंदर वासना है, जिन्हां दे अंदर अनर्थ है। साहिब कहिंदे ओ सुंदर नेत्र भी मेरे कोल नहीं जो तेनू देख सकन। गुरु ग्रंथ साहिब दे पहले ठीकाकार भाई गुरदास ने आपकी ग्यात लई अर्ज करा, मेरे देखे मेरी स्टडी दे जो आया गालबन 150 शब्दां दे अर्थ भाई गुरदास जी ने आप कीते ने। जिहड़े जिहड़े शब्द अर्थ करन लगे गुणी गैनी भुलेखा खा सकदे सन, लोकी धोखा खा सकदे सन, भाई गुरदास जी ने उहनां नूं खोले। पवन गुरु पाणी पिता माता धरत मात, इस श्लोक नूं भी खोलदे ने। पवन गुरु गुर शब्द है, वाहिगुरु जप मंत्र सुनाया, धरती माता मैत कर ओत पोत संजोग बनाया। असी जो बोलदे हां पवन करके बोलदे हां, देही माटी बोले पवन। पवन ना होए बोल नहीं सकते। देखो लाश पई होंदी पानी ते शरीर च है, मिट्टी दा ढांचा भी पिया, पवन नहीं रह गई तो बोलना कोई नहीं, बोल नहीं। बोलना ते पवन करके, देही माटी बोले पवन, बोलन हार परम गुर एही, बोल के

ਸਕੂਨ ਵੀ ਦੇ ਸਕਦਾ। ਖੇਡਦੇ ਸਾਰੀ ਬੋਲਾਂ ਦੀ ਹੈ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ। ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਵੀ ਸਾਡੀ ਬੋਲਚਾਲ ਹੀ ਕੋਈ ਨਹੀਂ। ਉੱਥੇ ਸੰਬੰਧ ਜੁੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ। ਤਾਂ ਹੀ ਰਸਨਾ ਜਤ ਸਤ ਦੀ ਅੰਦਰ ਸਵਾਸ ਚੱਲਣ ਪਵਨ ਹੈ। ਭਾਵੇਂ ਪਾਣੀ ਪਿਤਾ ਹੈ, ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ ਨਾਲ। ਐਸਾ ਕੁਛ ਬੋਲਣਾ ਹੈ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ, ਸੰਸਾਰ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨਣੇ ਨਾਲ ਭਰੇ ਹੋਏ ਸ਼ਬਦ ਨੇ। ਖੈਰ ਸੰਖੇਪ ਦੇ ਵਿੱਚ ਮੈਂ ਅਰਜ਼ ਕਰਾਂ, ਮਨੁੱਖ 90% ਪ੍ਰਗਟ ਵੀ ਬੋਲਾਂ ਤੋਂ ਹੁੰਦਾ ਹੈ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨਿਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ, ਗੁਣ ਔਗੁਣਾਂ ਦਾ ਪਤਾ ਹੀ ਨਹੀਂ ਚੱਲਦਾ। ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਕਿ ਜਲਦਬਾਜ਼ ਹੈ ਕਿ ਧੀਰਜਵਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ, ਬੋਲ ਦੱਸ ਦਿੰਦੇ। ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨਿਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ, ਕੱਖ ਨਹੀਂ ਪਤਾ ਚੱਲਦਾ। ਕੁਛ ਐਸਾ ਬੋਲਣਾ ਹੈ ਜਿਹਦੇ ਚ ਪਰਮਾਤਮਾ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਲੋਭ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਹੰਕਾਰ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਨਿਰੰਕਾਰ ਹੈ। ਤੋ ਇਸ ਤਰ੍ਹਾਂ ਦੇ ਬਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ, ਭੁਲੇਖਾ ਖਾ ਸਕਦਾ ਸੀ, ਭਾਈ ਗੁਰਦਾਸ ਖੋਲ ਲਏ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ, ਇਹਦੇ ਤਾਲੇ ਨੂੰ ਖੋਲ ਦੀਏ, ਸ਼ਬਦਾਂ ਨੂੰ ਖੋਲ ਦੀਏ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਇਹ ਤੇ ਸਾਰੇ ਅੰਗ ਭੰਗ ਹੋ ਗਏ। ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ, ਭਾਈ ਸਾਹਿਬ ਕਹਿੰਦੇ ਨੇ ਦੇਖਵੇ ਕੋ ਨਾ ਦ੍ਰਿਸ਼ਟ, ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਗੁਰੂ ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਕੋਈ ਨਹੀਂ, ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ, ਦੇਖਵੇ ਕੋ ਨਾ ਦ੍ਰਿਸ਼ਟ, ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਕਹਿਵੇ ਕੋ ਨਾ ਸੁਰਤ, ਨਾ ਸਰਵਨ ਸੁਣਵੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਹੇ ਗੁਰੂ ਤੇਰੇ ਤੱਕ ਮੈਂ ਬੋਲ ਪੁਚਾ ਸਕਾਂ, ਜ਼ਬਾਨੀ ਕੋਈ ਨਹੀਂ, ਪਰ ਤੇਰੇ ਬੋਲ ਮੈਂ ਸੁਣ ਸਕਾਂ, ਮੇਰੇ ਕੋਲ ਕੰਨ ਨਹੀਂ ਕੋਈ। ਭਾਈ ਗੁਰਦਾਸ, ਕਹਿਵੇ ਕੋ ਨਾ ਸੁਰਤ, ਨਾ ਸਰਵਨ ਸੁਣਵੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਮਨ ਮੇ ਗੁਰਮਤ, ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵਲ ਆਈਏ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਭਾਈ ਸਾਹਿਬ, ਭਾਈ ਗੁਰਦਾਸ, ਮਨ ਮੇ ਗੁਰਮਤ, ਗੁਰਮਤ ਮੇ ਨਾ ਮਨ, ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ, ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨਹੀਂ। ਧਿਆਨ ਨਾਲ ਸੁਣਨ ਵਾਲੀ ਗੱਲ,

जो मेरी सोचनी है गुरु नूं परवान नहीं, गुरु कहिंदा ठीक नहीं है, ते जो गुरु दी सोचनी है मैनू परवान नहीं। मैं अक्सर अर्ज करदा हुंदा मत्था टेकण दा मतलब इन्ना ही है, गुरु मैं अपने विचार इत्थे रखना गल खतम, मैं अपना विचारां दे मुताबक जी के देख लिया, सिवाय दुख तो मेरे पल्ले होर कुछ नहीं पिया, सिवाय विपतावां तो मेरे पल्ले होर कुछ नहीं पिया। और सही है, ए गुरु मैं अपने विचार इत्थे रखदा, तू अपने विचार मैनू दे। और गुरु कहिंदा भी है, गुरु की मत तो ले इयाने, भगत बिना मोह डूबे सियाने। भगती ते गुरु दी मत नाल होएगी, मेरी मत नाल नहीं हो सकदी। कहिंदे ने मनुख नूं अपने शरीर नाल, धन संपदा नाल, परिवार नाल भी इतना प्यार नहीं होंदा जितना अपने विचारां नाल प्यार है। अपने विचारां नाल मोहे मनुख कह भी देंदा है, इन्हें मेरे विचारां नूं सट मारी। जिसम नूं सट लग जाए शायद बर्दाश्त कर लवे, विचारां नूं सट लग गई बर्दाश्त नहीं। इन्हें मेरे विचारां दा खंडन कीता, इन्हें मेरे विचारां नूं चोट पहुंचाई है, इन्हें मेरी सोचनी नूं चोट पहुंचाई है, इन्हें मैनूं बड़ा दुखी कीता। इहदा मतलब है विचारां नाल मनुख नूं बड़ी भारी ममता है, जीवन भर ममता रहिंदी है। पर कई दफा जद बिरध हो जांदा है, बुढ़ा हो जांदा है, उदों कहिंदा है ऐ गुरु ऐ मेरी मत हुण लै तो, तू अपनी मत मैनू दे। पर गुरु कहिंदा हुण तेरे कोल मत रही भी है, उते सारी गवा के आ गया। सतरां का मत हीण, असियां का व्यवहार ना पावे, रही किथे। इसे वास्ते थानूं ये शेर चेते होवेगा, शेख सादी साहब ने कहा है, दर जवानी तौबा कर दन सीरते पैगंबरी, वक्ते पीरी गुर के जालम में शब्द परहेजगा। जिड़ा जवानी दे गुनाहां तो तौबा करे, शेख सादी साहब कहते हैं उसकी सीरत ते पैगंबरां जैसी है। ते पैगंबर जवानी ते गुनाहां तो तौबा, जवानी ते शील ते संजम, जवानी ते अपने आप ते काबू, इहदी सीरत ते पैगंबरां जैसी है। पर बुढ़ा हो गया ते कहिंदा है मैं गुनाहां दा त्यागी, ये फकीर कहिंदा मैं नहीं मनदा। वक्ते पीरी गुरगे जालम में शबद परहेज, क्यों नहीं मनदे? दलील दिती है, एक बुढ़ा बगयाल अगर ए आखे ऐ पेड़ो ऐ बकरियो तुसी मैथों डरो ना, मैं थानू पकड़ना छोड़ देता है। पकड़ना नहीं छोड़िया, उसको पकड़िया ही नहीं जाएगा। गलते ही नहीं, बुढ़ा बंदा कहिंदा है मैं गुनाहां दा त्याग कीता है, कता ही नहीं, गुनाह ही उसका त्याग करके चले गए। गुनाहां ने बैठना सी अखां दे च, रसना दे च, कन्नां दे च, हत्थां च, पैरां च, इत्थे सारियां कुर्सियां टुटियां पईयां, बेचारे गुनाह कित्थे बैठा, किहड़ी थां ते बैठा। कहिंदा मैं गुनाहां दा त्याग कता ही नहीं। वक्ते पीरी गुरगे जालम में शबद परहेज़गार, भाई साहब कहने मन में गुरमत, गुरमत में ना मन। जो गुरु दी मत है वो मेरा मन कबूल नहीं करता, और जो मेरी मत है वो गुरु नहीं कबूल करता। जो मेरी सोचनी है ये गुरु नूं परवान नहीं है, और जो गुरु दी सोचनी है मैनू कबूल नहीं। मन में गुरमत, गुरमत में ना मन, नेचल होए कैसे उन मन लेवल आइए, अंग अंग भंग रंग रूप कुल हीन दीन, कैसे बो नायक की नायका कहाइए। अंग अंग टूटे आया, पैर भी कोई नहीं, हाथ भी कोई नहीं, अखां भी कोई नहीं, कन भी कोई नहीं, जबान भी कोई नहीं। इस वास्ते मैं अर्ज करदा हुंदा है सारे ज्ञान इंद्रे ते कर्म इंद्रे ना होवन। ते पत्थर ते बंदे विच फर्क ही है, पत्थर वेख नहीं सकदा, सुन नहीं सकदा, पत्थर बोल नहीं सकदा, पत्थर चल नहीं सकदा, पत्थर कुछ कर नहीं सकदा। अगर मनुख परमात्मा नूं वेख नहीं सकदा, सुन नहीं सकदा, परमात्मा नाल बोल नहीं सकदा, अपने बोल पुछा नहीं सकदा, इहदी सुरत चली नहीं परमात्मा दे मार्ग ते, कि कम से कम धार्मिक तल ते ते बंदा पत्थर ही। और की है, मैं दो शब्दों वास्ते माफी मंग लवा, बड़े बड़े इकट्ठ धार्मिक सम्मेलन में देखे ने, कोई एक अद्ध मनुख बैठा होवे, कोई दो चार बैठे होवे,
ਔਖੇ ਨਾ ਹੋਣਾ, ਪੱਥਰ ਬੈਠੇ ਦਿਖਾਈ ਦਿੰਦੇ। ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ, ਮੈਂ ਥੱਲੇ ਕੀਤੀ ਸੀ, ਪਰ ਹੁਣ ਇਤਨਾ ਉਛਾਲ ਆ ਗਿਆ, ਆਊਟ ਆਫ ਕੰਟਰੋਲ ਹੋ ਗਈ। ਮੈਂ ਕਹਿ ਬੈਠਾ ਪੱਥਰ। ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ, ਸੁਣਿਆ ਤੁਸੀਂ ਕਹਿੰਦੇ ਅੱਲਾ ਤੇ ਰਾਮ ਇੱਕੋ ਹੀ ਹੈ। ਸਤਿਗੁਰ ਕਹਿਣ ਲੱਗੇ, ਕਿਹੜੀ ਸ਼ੱਕ ਦੀ ਗੱਲ, ਇੱਕੋ ਹੀ ਨੇ, ਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਫਿਰ ਚਲੋ। ਮਹਾਰਾਜ ਕਹਿਣ ਲੱਗੇ, ਚੱਲ ਹੁਣੇ ਹੀ ਚੱਲ, ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਚੱਲ ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ, ਚੱਲ ਪੈਣਾ ਚੱਲ ਪੈਣਾ। ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ, ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਨਵਾਬ ਦੀ ਮਸਜਿਦ ਵਿੱਚ, ਔਰ ਨਵਾਬ ਦੇ ਨਾਲ ਜਾ ਰਿਹਾ। ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ, ਬਾਬੇ ਨੇ ਮਜ਼ਹਬ ਬਦਲ ਲਿਆ। ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸਦਾ ਪੂਰਾ ਅਟਲ ਵਿਸ਼ਵਾਸ ਸੀ, ਉਹ ਦ੍ਰੋਪਦੀ ਸੀ, ਜਿਹਨੇ ਸ਼ਰਧਾ ਲਿਆਂਦੀ। ਜਿਹਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਧਾ ਲਿਆਂਦੀ, ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਜਿਸਨੇ ਸਭ ਤੋਂ ਪਹਿਲੇ ਗੁਰੂ ਨਾਨਕ ਤੇ ਸ਼ਰਧਾ ਲਿਆਂਦੀ, ਉਹ ਬੇਬੇ ਨਾਨਕੀ ਸੀ। ਇੱਥੋਂ ਸਿੱਖੀ ਚੱਲੀ, ਖਦੀਜਾ ਤੋਂ ਇਸਲਾਮ ਚੱਲਿਆ। ਜੇ ਕਿਧਰੇ ਉਸਦੀ ਪਤਨੀ ਇਨਕਾਰ ਕਰ ਦਿੰਦੀ, ਇਸਲਾਮ ਨਹੀਂ ਵਧਣਾ ਸੀ, ਇਹ ਵੀ ਮਹਿਸ ਕਰਦੇ। ਉਹਨੇ ਕਬੂਲ ਕਰ ਲਿਆ, ਮੁਹੰਮਦ ਇਹ ਬੋਲ ਤੁਹਾਡੇ ਨਹੀਂ, ਇਹ ਤੇ ਖੁਦਾ ਦੇ ਲੱਗਦੇ। ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ, ਖਦੀਜਾ ਤੂੰ ਠੀਕ ਜਾਣਿਆ, ਮੈਂ ਤੇ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਮੈਨੂੰ ਤੇ ਹੁਣ ਬੋਲਣਾ ਹੀ ਨਹੀਂ ਆਉਂਦਾ, ਪਤਾ ਨਹੀਂ ਖੁਦਾ ਕੀ ਬੋਲਦਾ। ਗੁਰੂ ਨਾਨਕ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਨਹੀਂ ਬੋਲਦਾ, ਪਤਾ ਨਹੀਂ ਰੱਬ ਕੀ ਬੋਲਦਾ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਜੈਸੇ ਮੈਂ ਆਵੇ ਕਸਮ ਕੀ ਵਾਣੀ, ਤੈਸੜਾ ਕਰੀ ਗਿਆਨ ਵੇ ਲਾ ਲਾ। ਇਹ ਸ਼ਰਧਾ ਸਭ ਤੋਂ ਪਹਿਲੇ ਬੇਬੇ ਨਾਨਕੀ ਦੀ ਸੀ, ਸਿੱਖੀ ਉੱਥੋਂ ਚੱਲੀ। ਖੈਰ ਬਾਬਾ ਮਸਜਿਦ ਵਿੱਚ ਪਹੁੰਚ ਗਏ, ਕਤਾਰ ਵਿੱਚ ਖੜੇ ਹੋ ਗਏ। ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ, ਸਾਰਿਆਂ ਨੇ ਸਜਦਾ ਕੀਤਾ, ਗੁਰੂ ਨਾਨਕ ਖੜੇ ਰਹੇ। ਜਨਮ ਸਾਖੀ ਦੇ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ ਹੋਈ, ਵੱਖ ਵੱਖ ਢੰਗ ਨਾਲ ਲਿਖੀ। ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ, ਝੁਕੇ ਨਹੀਂ, ਕਿ ਨਮਾਜ਼ ਨਹੀਂ ਪੜ੍ਹ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ, ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ, ਸਭ ਗੱਲਾਂ ਹੀ ਗੱਲਾਂ ਨੇ, ਰਾਮ ਇੱਕੋ ਹੈ, ਅੱਲਾ ਇੱਕੋ ਹੈ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ, ਤੁਸੀਂ ਤੇ ਨਹੀਂ ਪੜ੍ਹੀ। ਮਹਾਰਾਜ ਕਹਿਣ ਲੱਗੇ, ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਸੀ, ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸਨ। ਤੂੰ ਤੇ ਕਾਬਲ ਵਿੱਚ ਘੋੜੇ ਪਿਆ ਖਰੀਦ ਰਹੇ, ਆਪਾਂ ਘੋੜੇ ਨਹੀਂ ਖਰੀਦਣੇ, ਆਪਾਂ ਤਾਂ ਨਮਾਜ਼ ਪੜ੍ਹਨੀ ਸੀ। ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਤੇਰੇ ਨਾਲ ਘੋੜੇ ਨਹੀਂ ਖਰੀਦਣੇ। ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਮਾਜ਼ ਪਿਆ ਪੜ੍ਹਦਾ ਸੀ? ਹੈਰਾਨ ਹੋ ਗਿਆ ਨਵਾਬ, ਨਮਾਜ਼ ਪੜ੍ਹਦਾ ਘੋੜੇ ਪਿਆ ਖਰੀਦਦਾ ਸੀ? ਕੋਈ ਮੰਦਿਰ ਵਿੱਚ ਪੂਜਾ ਪਾਠ ਕਰਦੇ ਆਪਣੇ ਘੋੜੇ ਖਰੀਦਦਾ, ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦੇ ਆ ਪਾਠ ਕਰਦੇ ਆਪਣੇ ਆਪਣੇ ਘੋੜੇ ਲੋਕ ਖਰੀਦਦੇ ਨੇ, ਕੌਣ ਗੁਰੂ ਨਾਲ ਜੁੜਦਾ? ਸਭ ਆਪਣੇ ਆਪਣੇ ਘੋੜੇ ਖਰੀਦਦੇ, ਆਪਣੀਆਂ ਆਪਣੀਆਂ ਗੱਲਾਂ 'ਚ ਉਲਝੇ ਜਾਂਦੇ, ਆਪਣੇ ਆਪਣੇ ਝਮੇਲਿਆਂ ਵਿੱਚ ਫਸੇ ਪਏ ਹੁੰਦੇ। ਕਦੀ ਕਦਾਈ ਕੋਈ ਪੁਰਸ਼ ਪ੍ਰਭੂ ਦੀ ਉਸਤਤੀ ਦੇ ਜੁੜੇ। ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ, ਉਹ ਹੱਥ ਕਿਹੜੇ ਨੇ ਜਿਹੜੇ ਸੇਵਾ ਕਰਦੇ, ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ, ਉਹ ਜ਼ਬਾਨ ਕਿਹੜੀ, ਉਹ ਅੱਖਾਂ ਕਿਹੜੀਆਂ ਨੇ? ਗੁਰੂ ਨਾਨਕ ਨੇ ਉਹਨਾਂ ਦਾ ਖੁਲਾਸਾ ਕੀਤਾ, ਭੈ ਕੇ ਚਰਨ। ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਲੇਕਿਨ ਪਰਮਾਤਮਾ ਦਾ ਡਰ ਨਹੀਂ। ਸਾਹਿਬ ਕਹਿੰਦੇ ਟੁੰਡਾ ਹੈ, ਦੇਖ ਕੋਲ ਹੱਥ ਹੀ ਕੋਈ ਨਹੀਂ, ਪਰਮਾਤਮਾ ਦਾ ਤੇ ਡਰ ਹੀ ਨਹੀਂ। ਸਮਾਜ ਤੋਂ ਡਰਦਾ ਹੈ, ਕਾਨੂੰਨ ਤੋਂ ਡਰਦਾ ਹੈ, ਰੱਬ ਦਾ ਤੇ ਕੋਈ ਡਰ ਹੀ ਨਹੀਂ, ਪਰਮਾਤਮਾ ਦਾ ਵਾਕਈ ਡਰ ਨਹੀਂ। ਦੇਖੋ ਗੋਲਕ ਨੂੰ ਵੀ ਤਾਲੇ ਲਾਏ ਨਾ, ਤਿੰਨ ਤਿੰਨ ਚਾਰ ਚਾਰ ਲਾਏ, ਇਹਦਾ ਮਤਲਬ ਚੋਰੀ ਦੇ ਇੱਥੇ ਵੀ ਡਰ ਹੈ।
ਕਈ ਦਫਾ ਐਸਾ ਦੇਖਿਆ ਗਿਆ ਟਿਕਟਾਂ ਤੇ ਜੋੜੇ ਨਾ ਰੱਖੋ ਤੇ ਪੈਰੀ ਨੰਗੀ ਜਾਣਾ ਪੈਂਦਾ ਘਰ, ਜੁੱਤੀਆਂ ਵੀ ਨਹੀਂ ਲੱਗਦੀਆਂ। ਕੋਈ ਰੱਬ ਦਾ ਡਰ ਥੋੜੀ, ਕਾਨੂੰਨ ਤੋਂ ਡਰਦਾ, ਪੁਲਿਸ ਤੇ ਨਹੀਂ ਦੇਖ ਰਹੀ, ਸਮਾਜ ਤੋਂ ਡਰਦਾ, ਦੁਨੀਆਂ ਤੇ ਨਹੀਂ ਦੇਖ ਰਹੀ, ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ। ਬੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ, ਸਦਾ ਵੇਖਦਾ। ਭੈ ਕੇ ਚਰਨ ਕਰ ਭਾਵ ਕੇ, ਪੈਰ ਭਾਵਨਾ ਦੇ ਬਣਾ, ਭਾਵਨਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ, ਪ੍ਰੇਮ ਤੋਂ ਤੇ ਭਰੋਸੇ ਤੋਂ। ਜਿਸ ਤੇ ਭਰੋਸਾ ਹੈ ਉਸ ਨਾਲ ਪ੍ਰੇਮ ਹੈ, ਜਿਸ ਨਾਲ ਪ੍ਰੇਮ ਹੈ ਉਸ ਤੇ ਭਰੋਸਾ। ਕਈ ਦਫ਼ਾ ਬੱਚੇ ਨਾਲ ਪ੍ਰੇਮ ਤੇ ਬੜਾ ਹੈ ਪਰ ਬੱਚੇ ਤੇ ਭਰੋਸਾ ਨਹੀਂ, ਉਹਦੀ ਹਰ ਗੱਲ ਤੇ ਭਰੋਸਾ ਅਸੀਂ ਥੋੜ੍ਹੀ ਕਰਦੇ ਹਾਂ, ਬੱਚਾ ਬੱਚਾ ਭਰੋਸਾ ਨਹੀਂ ਹੁੰਦਾ। ਕਈ ਦਫ਼ਾ ਕਿਸੇ ਤੇ ਸਾਡਾ ਭਰੋਸਾ ਤੇ ਪੱਕਾ ਹੈ ਵੀ ਬੰਦਾ ਕਾਬਲੇ ਇਤਬਾਰ ਹੈ, ਭਰੋਸੇ ਹੀ ਹੋ ਗਏ, ਇਸ ਤੇ ਭਰੋਸਾ ਕੀਤਾ ਜਾ ਸਕਦਾ, ਪਰ ਉਹਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਹੀ ਨਹੀਂ, ਸਿਰਫ ਭਰੋਸੇ ਹੀ ਹੋ ਗਏ। ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਭਾਵਨਾ। ਕਰ ਭਾਵ ਕੇ, ਹੱਥ ਬਣਾ ਭਾਵਨਾ ਦੇ, ਪੈਰ ਬਣਾ ਭੈ ਦੇ। ਪਰਮਾਤਮਾ ਦਾ ਭੈ ਹੋਵੇ ਪੈਰ ਗਲਤ ਪਾਸੇ ਨਹੀਂ ਜਾਣਗੇ, ਪਰਮਾਤਮਾ ਦੀ ਭਾਵਨਾ ਹੋਵੇ ਹੱਥ ਗਲਤ ਕਰਨਗੇ ਵੀ ਨਹੀਂ। ਬਹਿ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਅੱਖਾਂ ਬਣਾ ਗਿਆਨ ਦੀਆਂ, ਸਮਝ ਦੀਆਂ, ਸੁਰਤ ਦੇ ਤੇ ਅਰਥ ਸਮਝ, ਸਮਝ ਦੀਆਂ ਅੱਖਾਂ ਬਣਾ, ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ, ਇਸ ਤਰ੍ਹਾਂ ਮਿਲਾਵਾ। ਇਕਬਾਲ ਕਹਿੰਦੇ ਨੇ ਦਿਲੇ ਵੀ ਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਦਿਲੇ ਵੀ ਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਲਮ ਮੇਂ ਵੀ ਸਰੂਰ ਹੈ ਲੇਕਿਨ ਯੇ ਵੋ ਜੰਨਤ ਹੈ ਜਿਸਮੇ ਹੋਰ ਨਹੀਂ। ਠੀਕ ਹੈ ਗਿਆਨ ਬਾਹਰ ਦਾ ਅਕਸ਼ਈ ਗਿਆਨ, ਉਹਦੇ ਚ ਵੀ ਕੋਈ ਗੱਲ ਹੋਵੇਗੀ ਪਰ ਰਸ ਤੋਂ ਹੀ ਨਹੀਂ, ਕੁਛ ਵੀ ਨਹੀਂ। ਗਿਆਨ ਤੇ ਅਨੁਭਵ ਹੀ ਆਉਂਦਾ ਜੋ ਅੰਦਰੋਂ ਜਨਮੇ ਤੇ ਅੰਦਰ ਦੀ ਦੁਨੀਆ ਨੂੰ ਬਦਲ ਦੇਵੇ। ਅਨੁਭਵ ਪ੍ਰਕਾਸ਼ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਜਿਤਨੇ ਚਿਰ ਤੱਕ ਸਮਝ ਦੀ ਅੱਖਾਂ ਨਹੀਂ ਨੇ, ਗੁਸਤਾਖੀ ਮਾਫ ਨੇਤਰਹੀਣ ਹੈ, ਭਾਵਨਾ ਨਹੀਂ ਹੈ ਇਹ ਟੁੰਡਾ ਹੈ, ਭੈ ਨਹੀਂ ਹੈ ਇਹ ਲੰਗੜਾ ਹੈ, ਅੰਮ੍ਰਿਤ ਵੇਲੇ ਉੱਠ ਕੇ ਜਪਦਾ ਨਹੀਂ ਹੈ ਇਹ ਤੇ ਗੁੰਗਾ ਹੈ, ਇਹ ਤੇ ਗੁੰਗਾ ਹੈ। ਪਰਮਾਤਮਾ ਦੀ ਬਾਣੀ ਗੁਰੂ ਦੇ ਬੋਲ ਸੁਣਨ ਲੱਗੇ ਅੰਦਰ ਉਤਸ਼ਾਹ ਨਹੀਂ ਪੈਦਾ ਹੁੰਦਾ, ਇਹ ਤੇ ਬਹਿ ਰਿਹਾ ਹੈ, ਇਹ ਕਿੱਥੇ ਸੁਣਦਾ ਹੈ, ਇਹ ਤੇ ਬਹਿ ਰਿਹਾ ਹੈ। ਮਹਾਰਾਜ ਕਹਿੰਦੇ ਨੇ ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾਏ, ਪਹਿਲਾ ਪਾਤਸ਼ਾਹ ਦਾ ਵਾਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾਏ। ਜੋ ਲੰਗੜਾ ਹੈ, ਟੁੰਡਾ ਹੈ, ਅੰਧਾ ਹੈ, ਬਹਿਰਾ ਹੈ, ਗੁੰਗਾ ਹੈ, ਇਹਨੂੰ ਪਰਮਾਤਮਾ ਕਿੱਥੋਂ ਨਸੇ। ਅੰਗ ਅੰਗ ਭੰਗ ਰੰਗ ਰੂਪ ਕੁੱਲ ਹੀਨ ਨਹੀਂ, ਬੱਚੇ ਕੋਲ ਅੰਗ ਨਹੀਂ ਨੇ, ਹੱਥ ਹੈ ਕੁਛ ਨਹੀਂ ਕਰ ਸਕਦਾ, ਜ਼ਬਾਨ ਹੈ ਨਹੀਂ ਬੋਲ ਸਕਦਾ, ਸਹਿਜੇ ਸਹਿਜੇ ਇਸ ਨੂੰ ਭੋਜਨ ਮਿਲਦਾ, ਦੁੱਧ ਮਿਲਦਾ, ਖੁਰਾਕ ਮਿਲਦੀ ਹੈ, ਇੱਕ ਦਿਨ ਇਸਦੇ ਹੱਥਾਂ 'ਚ ਤਾਕਤ ਆਉਂਦੀ ਕੁਛ ਕਰਨ ਲੱਗ ਪੈਂਦਾ, ਇੱਕ ਦਿਨ ਇਸਦੇ ਪੈਰਾਂ 'ਚ ਬਲ ਆ ਜਾਂਦਾ ਚੱਲਣ ਲੱਗ ਪੈਂਦਾ, ਇੱਕ ਦਿਨ ਕੂਵਤ ਤੇ ਗੋਇਆਈ ਮਿਲ ਜਾਂਦੀ ਹੈ ਬੋਲਣ ਲੱਗ ਪੈਂਦਾ। ਸਰੀਰ ਦੇ ਇਹ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਕੰਮ ਕਰਨ ਲੱਗ ਪੈਂਦੇ ਨੇ ਭੋਜਨ ਦੀ ਸ਼ਕਤੀ ਨਾਲ, ਵਿਕਾਸ ਸਾਰਾ ਭੋਜਨ ਤੇ ਖੜਾ ਹੈ। ਰੋਜ਼ ਰੋਜ਼ ਭਜਨ ਕੀਤਾ ਜਾਏ ਅੰਮ੍ਰਿਤ ਵੇਲੇ ਉੱਠ ਕੇ, ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ, ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ, ਇੱਕ ਦਿਨ ਉਸਦੇ ਬੋਲ ਚਾਰੋਂ ਪਾਸੇ ਸੁਣਾਈ ਦੇਣ ਲੱਗ ਪੈਂਦਾ, ਇੱਕ ਦਿਨ ਉਸਦਾ ਦਾਮਨ ਹੱਥਾਂ ਵਿੱਚ ਆ ਜਾਂਦਾ, ਇੱਕ ਦਿਨ ਐਸਾ ਮਹਿਸੂਸ ਹੁੰਦਾ ਸੀ ਕਿ ਪਰਮਾਤਮਾ ਦੀ ਗੋਦ ਵਿੱਚ ਬੈਠੇ। ਇਹ ਸਾਰੀ ਤੋਫੀਕ ਮਿਲਦੀ ਹੈ ਭਜਨ ਨਾਲ, ਜੈਸੇ ਸਰੀਰ ਦਾ ਸਾਰਾ ਬਲ ਕੀ ਹੈ ਭੋਜਨ, ਭੋਜਨ ਨਾ ਮਿਲੇ
कोई इंद्रा विकसित नहीं होएगा, मनुख का शरीर मर जाएगा। पर भजन रोज रोज ना होवे, वो अखां नहीं मिलनगियां जो परमात्मा नूं वेख सकदियां, वो कन भी नहीं मिलनगे जो सुन सकदे, वो जबान भी नहीं मिलेगी जो भजन दा रस माण सकदी है। ये भी मैं अर्ज करदे हां, भोजन दी बुरकी मुंह ते रखदे हां स्वाद आ गया, वाहिगुरु वाहिगुरु जपदे हां रस नहीं आया। क्यों? अजे जबान दे चो तौफीक नहीं है, वरना वाहिगुरु आखण दा भी अपना रस है। जिन्हों वाहिगुरु आखदे हां रस आवे, साहिब कहिंदे ने परमात्मा उहदी रसना ते वसे है। प्रभ जी बसे साध की रसना, नानक जन का दासन दसना। वाहिगुरु ते इहदी जबान ते, क्यों? ये वाहिगुरु आखदा है रस नाल वर जांदा है, ये बाणी जपदा है रस नाल वर जांदा है, बाणी ते इहदी रसना ते वस गई, नाम ते इसकी रसना ते वस गया। जिन्हें चिर तक वाहिगुरु वाहिगुरु आखदे हां रस ना आवे, अजे वाहिगुरु रसना ते नहीं वसिया। जितने चिर तक रसना ते नहीं वसिया, अखां नाल दिखाई भी कुछ नहीं देगा, परमात्मा ने दिखाई देगा, संसार दिखाई देगा, कन्ना नाल सुनाई भी नहीं देगा। पहले गल रस दी, भोजन पहले जवान दा रस बनता है, खून बाद देश बनता है, मांस बाद देश बनता है, हड्डियां दी ताकत बाद देश बनता है, इंद्रियां दी शक्ति बाद देश बनता है, रस पहले। भोजन दी बुरकी दा रस आ गया, स्वाद ते पहले आ गया, हुण सहजे सहजे ए बुरकी पचेगी, पच के खून बनेगी, मिंज बनेगी, मांस बनेगी, शरीर दी ताकत बनेगी। वाहिगुरु आखदे आ जद रस आ जाए, तो समझ लेना वाहिगुरु रसना ते दिवस गया। अजे रूहानी शक्ति नहीं है, अजे अखां दे च भी तौफीक नहीं है कि प्रभु नूं देख सकन, अजे ये सिलसिला विकसित होवेगा। पर इतनी गल ते स्पष्ट हो गई जबान ते, ये पहला कदम है। बाणी पढ़ रहे हैं कोई रस नहीं है, वाहिगुरु वाहिगुरु जप रहे हैं कोई रस नहीं है, अजे रसना ते भी नहीं वस, अजे हनूज दिल्ली दो रस्त, रूहानी बल रूहानी शक्ति, अजे वेखना उस प्रभु नु सुनना समझना अनुभव प्रकाश, उते लंबी गल है। अजे ते आखदे आ रस भी नहीं है, प्रभ जी बसे साध की रसना। जैसे रस आन लग पैंदा है, रसना ते प्रभु वस जांदा है, ते रसना दे च बरकतां आ जांदियां, बोलां दे च बरकतां आ जांदियां, एक दिन हत्थां च बरकतां आ जांदियां, जपदियां जपदियां एक दिन कदमां दे च क्रांति आ जांदी है। ये सब कुछ जपदियां जपदियां होंदा है। महाराज कहिंदे ने ऐसे भी हथ ने बिल्कुल बेबरकते, जे ओ कंचन नो हथ लावे खेउ सेती रल गया, सोने नो हथ पांदा मिट्टी हो जांदा, बणदे होए काम नो हथ पांदा डै डेरी हो जांदा। पर ऐसे भी हथ ने मिट्टी नो छूंदे ने सोना, बिगड़े होए काम नो हथ पांदे ने सिरे चढ़दा है। महाराज कहिंदे ने हथां च बरकत, पैरां दे सत्ते है। ये तां होंदा है जद पहले बोलां च बरकत आ जाए, प्रभु दा नाम रसना ते टिक जाए, साहिब रहमत करन बख्शिश करन, ये सौगात साडी झोली च पवे ताकि इस परम आनंद नूं असीं माण सकीए। इतनियां विचारां परवान, फुल चुक दी शमा। वाहिगुरु जी का खालसा।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: मन बेचैन है, चिंतातुर है, दुखी है, चेहरा दसदा है, अखां दसदा है। मन खुश है, प्रसन्न है, आनंदित है, चेहरा दसदा है। पर तन नु चोट लग गई है, कोई जख्म, कोई पीड़ा मन महसूस करदा है। तन दा प्रभाव मन ते पैंदा है, मन दा प्रभाव तन ते पैंदा है। पर मैं फिर अर्ज करां, तन भोजन है, मन भोजन नहीं है। मन तू जोत स्वरूप है, अपना मूल पछाण। तन नु भोजन चाहिदा ही चाहिदा है। और ये भी मैं अर्ज करां, चूंकि हवा तो बिना जीवना एक सेकंड भी औखा है, इस वास्ते प्रभु ने आम बनाई है। कोई मनुख हवा कमाण वास्ते एक शहर तो दूजे शहर नहीं जाता, अपने घर तो बाहर नहीं जाता, एक मुल्क तो दूजे मुल्क नहीं जाता। तो प्रभु ने पानी की भी बारिश की हुई है, दरिया भी चलाए हुए ने, पर रोटियां दे दरिया नहीं चलते, रोटियां की बारिश नहीं आती। ये भी महज करते हैं, एक कमानी पैंदी है, पकानी पैंदी है, ये दरिया नहीं चलते, ये बारिश नहीं आती। तन भोजन का पुतला है, हवा की तरह, पानी की तरह। ये भोजन आम क्यों नहीं बनाया प्रभु ने? इस वास्ते मनुख दे राही कुछ विकास होवे, ये भोजन इस तो कुछ करवावे। रेलां, मोटरां, गड्डियां बनिया ने, सड़कां बनिया ने, बिल्डिंगा बनिया ने, दो रोटियां बनवा रही ने, और कौन बनवा रहे है? इन्नी जिहड़ी हलचल है, कौन करा रहा है? भोजन करा रहा है, रोटी करा रही है। जी किधरे रोटियां दी भी बारिश आउंदी, रोटियां दे भी दरिया चलदे, ते दरियावां दे कंडे मनुख पिया रहना सी, एवें ही सुता ही रहना सी, 24 घंटे कख नहीं करना सी। इतना जो विकास होया है मनुख तो, ये भोजन ने कराया। सब भोजन का विकास है। कोई इंजीनियर है, कोई डॉक्टर है, कोई लॉयर है, कोई बहुत वड्डा व्यापारी है, यकीन जानो सब भोजन का विकास है और कुछ भी नहीं है। भजन ने भी बड़ा विकास कराया है। कोई फकीर है, कोई संत है, कोई ब्रह्म ज्ञानी है, कोई दार्शनिक है, कोई चिंतक है, कोई भगत है, कोई जोगी है, कोई सन्यासी है, कोई उदासी है। इतना लंबा चौड़ा पसारा भजन ने कराया है, मन दी भूख ने कराया है। मन विच भजन दी भूख ना आउंदी ते कौन जोगी, कौन संत, कौन भगत, कौन सन्यासी, कौन उदासी, कौन सन्यासी बनना सी, किसने बनना सी, किसने फकीर बनना सी? भजन दी भुख ने संत पैदा कीते, भगत पैदा कीते, जोगी पैदा कीते, सन्यासी पैदा कीते। भोजन दी भुख ने इंजीनियर पैदा कीते, डॉक्टर पैदा कीते, लॉयर पैदा कीते, व्यापारी पैदा कीते, कारोबारी पैदा कीते। बड़ा विकास होया है, बहुत विकास होया है। गहराई नल लेना जरा। हुण दूसरा नुक्ता मैं पेश करन लगा। अगर भोजन दी किसे नू भुख ना लगे और टंग दी ना लगे, आयुर्वेद आचार्य कहंदे ने इहदा तन रोगी है, रोगी है, रोगी नू भुख नहीं लगदी। मैं इसका जाती तजर्बा पिछले साल मैनू हो गया, किधरे मैनू लू लग गई, पिछले साल दी गल है। उपर अलवर दे कोल एक पहाड़ है, ते 3-4 साल तो राजस्थान विच बारिश नहीं पै रही। प्यासे मोर हजारां दी तादाद दे जंगलां च मर गए, हिरन मर गए, सांबर मर गए। अठ दस वड्डे मंदिर ने अलवर विच, उन्हां दीआं सोसाइटियां ने बहुत वड्डे वड्डे टप उपर पहाड़ां ते रखे, ते ट्रैक्टरां दे राही, टैंकरां दे राही पानी पहुंचाया। मेरे कोल भी आए, कहने लगे कोई उद्दम करो तुसी वे, ਉਹਨਾਂ ਦਿਨਾਂ 'ਚ ਇਹ ਖੱਖਰੀਆਂ ਹੋਰ ਹਰਿਆਵਲ ਬੜੀ ਸਸਤੀ ਮਿਲ ਰਹੀ ਸੀ। ਤੋ ਆਪਾਂ ਜੀਪ ਦੇ ਉੱਤੇ ਸਾਜ਼ੋ ਸਮਾਨ ਲੱਦ ਕੇ ਉੱਪਰ ਲੈ ਜਾਈਏ। ਜੀਪ ਨੂੰ ਦੇਖ ਕੇ ਹਿਰਨ ਦੌੜਦੇ ਹੋਏ ਹਨ ਭੁੱਖੇ ਪਿਆਸੇ ਵਿਚਾਰੇ। ਪਰ ਲੂ ਬੜੀ ਚੱਲਦੀ ਪਈ ਸੀ, ਉਹਦੇ 'ਚ ਘੰਟਾ ਦੋ ਘੰਟੇ ਮੈਂ ਬੈਠਾ ਰਹਿੰਦਾ ਸੀ। ਚੌਥੇ ਦਿਨ ਲੂ ਲੱਗ ਗਈ, ਬੜੀ ਗਰਮ ਹਵਾ ਸੀ। ਫਿਰ 15 ਦਿਨ ਮੇਰੀ ਹਾਲਤ ਰਹੀ, ਅੱਗੋਂ ਰੋਟੀ ਰੱਖਣ ਭੁੱਖ ਨਾ ਲੱਗੇ, ਇੱਕ ਬੁਰਕੀ ਵੀ ਖਾਣ ਨੂੰ ਜੀ ਨਾ ਕਰੇ। ਡਾਕਟਰ ਬੜਾ ਗੁਰਮੁਖ ਸੀ, ਕਹਿੰਦੇ ਗੈਨੀ ਜੀ ਇਹ ਹਾਲਤ ਹੋ ਜਾਂਦੀ ਹੈ, ਲੂ ਲੱਗ ਜਾਏ ਫਿਰ ਭੁੱਖ ਨਹੀਂ ਲੱਗਦੀ, ਪਰ ਤੁਸੀਂ ਖਾਓ ਨਹੀਂ ਤਾਂ ਕਮਜ਼ੋਰੀ ਆਏਗੀ। ਮੈਂ ਕਿਹਾ ਖਾਈਏ ਕਿਵੇਂ, ਇੱਕ ਤਾਂ ਚੰਗੀ ਨਹੀਂ ਲੱਗਦੀ, ਇੱਕ ਭੁੱਖ ਕੋਈ ਨਹੀਂ। ਵਾਕਈ 10-12 ਦਿਨ ਤੱਕ ਰੋਟੀ ਕੀ ਆਉਂਦੀ ਹੈ, ਭੁੱਖ ਕੀ ਆਉਂਦੀ, ਇਹਦਾ ਮੈਨੂੰ ਕੱਖ ਨਹੀਂ ਪਤਾ ਚੱਲਿਆ। ਭਾਵੇਂ ਮੈਂ ਲੈ ਲੈਂਦਾ ਰਿਹਾ ਪਰ ਭੁੱਖ ਨਹੀਂ ਸੀ। ਭੁੱਖ ਦਾ ਨਾ ਲੱਗਣਾ ਇਸ ਗੱਲ ਦਾ ਸਬੂਤ ਹੈ ਤਨ ਰੋਗੀ ਹੈ। ਭੋਜਨ ਦੀ ਭੁੱਖ ਨਹੀਂ ਹੈ, ਤਨ ਰੋਗੀ ਹੈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਜਿਹਦੇ ਅੰਦਰ ਭੋਜਨ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ। ਰੋਗੀ ਹੈ ਉਹਦਾ ਮਨ, ਰੋਗੀ ਹੈ ਜਿਹਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਤੜਪ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਜਪਣ ਦੀ ਭੁੱਖ ਨਹੀਂ ਹੈ, ਸਤਸੰਗ ਕਰਨ ਦੀ ਤੜਪ ਨਹੀਂ ਹੈ। ਉਸ ਮਨੁੱਖ ਨੂੰ ਅੱਜ ਇੱਥੇ ਸਮਝ ਲੈਣਾ ਚਾਹੀਦਾ ਮਨ ਮੇਰਾ ਰੋਗੀ ਹੈ, ਠੀਕ ਨਹੀਂ। ਤਨ ਨੂੰ ਜਿਹੜੇ ਤਾਪ ਚੜ੍ਹਦੇ ਨੇ ਉਹਨਾਂ ਦੇ ਨਾਮ ਨੇ, ਬਈ ਲੂ ਲੱਗ ਗਈ ਹੈ, ਟਾਈਫਾਇਡ ਹੈ, ਤਪੇਦਿਕ ਹੈ, ਨਮੋਨੀਆ ਹੈ, ਨਵੀਆਂ ਬਿਮਾਰੀਆਂ ਨੇ ਜਨਮ ਲਿਆ, ਉਹਨਾਂ ਦੇ ਨਾਮ ਨੇ। ਤਨ ਦੇ ਰੋਗਾਂ ਦੇ ਨਾਮ ਨੇ। ਮਨ ਵੀ ਰੋਗੀ ਹੋ ਜਾਂਦਾ ਜਦ ਸੀਮਾ ਤੋਂ ਹੰਕਾਰ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਲੋਭ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਵੱਧ ਕਾਮ ਵੱਧ ਜਾਏ, ਕ੍ਰੋਧ ਵੱਧ ਜਾਏ, ਮੋਹ ਵੱਧ ਜਾਏ, ਈਰਖਾ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਜੈਸੇ ਰੋਗੀ ਤਨ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਰੋਗੀ ਮਨ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ। ਹੁਣ ਦੂਸਰਾ ਨੁਕਤਾ ਵੀ ਸੁਣ ਲੈਣਾ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਗੁਸਤਾਖੀ ਮਾਫ ਹਰ ਉਸ ਮਨੁੱਖ ਨੂੰ ਮਾਨਸਿਕ ਤਲ 'ਤੇ ਆਪਣੇ ਆਪ ਨੂੰ ਰੋਗੀ ਮੰਨ ਲੈਣਾ ਚਾਹੀਦਾ ਅਗਰ ਭਜਨ ਦੀ ਤੜਪ ਨਹੀਂ ਪੈਦਾ ਹੋਈ, ਭਜਨ ਦੀ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਆਖਣ ਦਾ ਰਸ ਨਹੀਂ ਆ ਰਿਹਾ, ਤੈਨੂੰ ਕੌਣ ਦੱਸੇ, ਭੁੱਖ ਹੀ ਕੋਈ ਨਹੀਂ, ਤੈਨੂੰ ਰਸ ਕਿੱਥੋਂ ਆਵੇ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਭੁੱਖ ਦਾ ਅਤੇ ਸਵਾਦ ਦਾ ਆਪਸ ਦੇ 'ਚ ਮੇਲ ਹੈ, ਤਾਲਮੇਲ ਬੈਠਦਾ ਹੈ ਭੁੱਖ ਦਾ ਅਤੇ ਸਵਾਦ ਦਾ। ਭੁੱਖੇ ਖਾਵਤ ਲਾਜ ਨਾ ਆਵੇ, ਬਹੁਤ ਭੁੱਖ ਲੱਗੀ ਹੈ, ਬਹੁਤ ਭੁੱਖ ਲੱਗੀ ਹੈ, ਫਿਰ ਮਨੁੱਖ ਸ਼ਰਮ ਨਹੀਂ ਕਰਦਾ ਲੋਕੀ ਕੀ ਆਖਣਗੇ। ਇੱਕ ਚੱਕਰਵਰਤੀ ਸੰਤ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਜ਼ਰ ਗਿਆ, ਬਾਬਾ ਲਛਮਣ ਸਿੰਘ। ਪੰਗਤ 'ਚ ਬੈਠੇ ਸੀ ਪਟਨਾ ਸਾਹਿਬ, ਅਸੀਂ 10-15 ਸਰੀਰ ਉਹ ਵੀ ਨਾਲ, ਸਾਰਿਆਂ ਨੇ ਭੋਜਨ ਛੱਕ ਲਿਆ, ਹੁਣ ਉੱਠਣਾ ਸੀ ਅਤੇ ਮੈਂ ਕਿਹਾ ਚੱਕਰਵਰਤੀ ਵੀ ਛੱਕ ਲੈਣਾ, ਪਰ ਉਹਨਾਂ ਨੇ ਬੜਾ ਟਾਈਮ ਲਾ ਲਿਆ। ਨਾਲ ਦੇ ਮੇਰੇ ਸਾਥੀ ਨੇ ਸੁਭਾਵਕ ਕਹਿ ਦਿੱਤਾ, ਬਾਬਾ ਲਛਮਣ ਸਿੰਘ ਜੀ ਕਦੋਂ ਉੱਠਣਾ? ਕਹਿੰਦਾ ਤੁਸੀਂ ਜਾਓ, 4 ਮਿੰਟ ਦੀ ਬੇਸ਼ਰਮੀ, ਸਾਰੇ ਦਿਨ ਦਾ ਸੁੱਖ। ਕਹਿੰਦਾ ਮੈਂ ਸਾਰੇ ਦਿਨ ਭੁੱਖਾ ਨਹੀਂ ਰਹਿ ਸਕਦਾ, ਮੈਂ 4 ਦਿਨ ਦਾ ਭੁੱਖਾ, ਮੈਨੂੰ ਖਾ ਲੈਣ ਦਿਓ, ਜਾਓ ਤੁਸੀਂ ਜਾਣਾ। ਕੋਈ ਕੀ ਆਖਦਾ, ਇਹਦੀ ਪਰਵਾਹ ਨਹੀਂ, ਭੁੱਖੇ ਖਾਵਤ ਲਾਜ ਨਾ ਆਵੇ। ਬਹੁਤੀ ਭੁੱਖ ਲੱਗੀ ਕੋਈ ਕੀ ਆਖਦਾ, ਇਹਦਾ ਮਤਲਬ ਹੀ ਨਹੀਂ। ਜਿਸ ਦਿਨ ਸਾਚੇ ਨਾਮ ਕੀ ਲਾ ਗਏ ਭੁੱਖ, ਇਹ ਭੁੱਖ ਲੱਗ ਗਈ ਨਾ, ਲੋਕੀ ਕੀ ਆਖਦੇ ਨੇ, ਪਾਗਲ ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਮਨੁੱਖ ਉਸਦੀ ਪਰਵਾਹ ਨਹੀਂ ਕਰੇਗਾ। ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਂ ਨੇ, ਉਹਨੂੰ ਲੋਕਾਂ ਦੀ ਲੱਜਾ ਨਹੀਂ ਰਹਿੰਦੀ, ਲੋਕੀ ਕੀ ਆਖਣਗੇ। ਜਿੰਨੇ ਚਿਰ ਤੱਕ ਭੁੱਖ ਨਹੀਂ ਲੱਗੀ, ਲੋਕ ਇਲਾਜ ਵੀ ਤੰਗ ਕਰੇਗੀ, ਲੋਕੀ ਕੀ ਆਖਣਗੇ। ਇੰਨੀ ਉੱਚੀ ਉੱਚੀ ਜਪਦਾ ਪਿਆ, ਲੋਕੀ ਕੀ ਆਖਣਗੇ, ਪਾਗਲ ਹੋ ਗਏ, ਲੋਕੀ ਕੀ ਆਖਣਗੇ, ਅਕਲ ਹੀ ਕੋਈ ਨਹੀਂ। ਹਮੇਸ਼ਾ ਪਾਗਲਾਂ ਨੇ ਸਿਆਣੇ ਮਨੁੱਖਾਂ ਨੂੰ ਪਾਗਲ ਹੀ ਆਖਿਆ। ਇਹ ਵੀ ਮੈਂ ਅਰਜ਼ ਕਰਾਂ, ਸਭ ਤੋਂ ਸਿਆਣਾ ਹੋਇਆ ਜਿਹਦੇ ਅੰਦਰ ਇਹ ਭੁੱਖ ਪੈਦਾ ਹੋ ਗਈ, ਤੰਦਰੁਸਤ ਹੋ ਗਏ, ਮਾਨਸਿਕ ਤੌਰ 'ਤੇ ਠੀਕ ਹੋ ਗਏ। ਸਾਰੇ ਬਨਾਰਸ ਨੇ ਕਹਿ ਦਿੱਤਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾ ਨਾ, ਤੇ ਪਾਗਲ ਹੋ ਗਏ। ਸਾਰੇ ਬੇਦੀਆਂ ਨੇ ਗੁਰੂ ਨਾਨਕ ਨੂੰ ਦੀਵਾਨਾ ਕਹਿ ਦਿੱਤਾ, ਬੂਤਨਾ ਬੇਤਾਲਾ ਕਹਿ ਦਿੱਤਾ, ਸਤਿਗੁਰ ਦਾ ਸ਼ਬਦ ਹੈ, ਕੋਈ ਕਹੇ ਬੂਤਨਾ ਕੋ ਕਹੇ ਬੇਤਾਲਾ, ਹੈਰਾਨਗੀ ਦੀ ਗੱਲ। ਸਾਰਾ ਬਨਾਰਸ ਦਾ ਮਨੁੱਖ ਕਬੀਰ ਨੂੰ ਪਾਗਲ ਕਹਿ ਰਿਹਾ, ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ, ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ, ਸਭ ਪਾਗਲ। ਇੱਕੋ ਹੀ ਬੰਦਾ ਜਿਹੜਾ ਤੰਦਰੁਸਤ ਹੋ ਗਿਆ, ਮਾਨਸਿਕ ਤੌਰ 'ਤੇ ਠੀਕ ਹੋ ਗਿਆ, ਬਾਕੀ ਤੇ ਸਭ ਮਾਨਸਿਕ ਰੋਗੀ ਨੇ, ਗੁਸਤਾਖੀ ਮਾਫ। ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨ ਲੈਣਾ ਚਾਹੀਦਾ ਜਿਹਦੇ ਅੰਦਰ ਇਹ ਭੁੱਖ ਨਹੀਂ ਹੈ, ਇਹ ਭੁੱਖ ਨਹੀਂ ਹੈ। ਜੈਸੇ ਖਿੜੇ ਮੱਥੇ ਮਨੁੱਖ ਮੰਨ ਲੈਂਦਾ ਹੈ ਸਰੀਰਕ ਤਲ 'ਤੇ ਮੈਂ ਰੋਗੀ ਹਾਂ, ਭੁੱਖ ਨਹੀਂ ਲੱਗਦੀ ਪਈ, ਰੋਗੀ ਹੈ। ਸਰੀਰਕ ਰੋਗ ਮਨੁੱਖ ਕਬੂਲ ਕਰਦਾ ਹੈ, ਦੂਜਿਆਂ ਨੂੰ ਦੱਸਦਾ ਵੀ ਹੈ, ਮੈਨੂੰ ਇਹ ਰੋਗ ਹੋ ਗਿਆ, ਇਹ ਤਕਲੀਫ ਹੈ, ਦੂਜੇ ਨੂੰ ਦੱਸਦਾ ਵੀ ਹੈ, ਕਈ ਦਫ਼ਾ ਵਧਾ ਚੜਾ ਕੇ ਦੱਸਦਾ। ਮਾਨਸਿਕ ਰੋਗ ਮਨੁੱਖ ਛੁਪਾਉਂਦਾ ਹੈ, ਮੈਂ ਬੇਈਮਾਨ ਹਾਂ, ਮੈਂ ਝੂਠਾ ਹਾਂ, ਮੈਂ ਈਰਸ਼ਾਲੂ ਹਾਂ, ਮੈਂ ਮਹਾਂ ਹੰਕਾਰੀ ਹਾਂ, ਮੈਂ ਮਹਾਂ ਲੋਭੀ ਹਾਂ, ਛੁਪਾਉਂਦਾ ਹੈ, ਇਸ ਰੋਗ ਨੂੰ ਛੁਪਾਉਂਦਾ ਹੈ। ਸਰੀਰਕ ਰੋਗ ਤੇ ਆਪ ਦੱਸਦਾ ਹੈ, ਮਾਨਸਿਕ ਰੋਗ ਗੁਰੂ ਨੂੰ ਦੱਸਣੇ ਪੈਂਦੇ ਨੇ, ਗੁਰਬਾਣੀ ਦੱਸਦੀ ਹੈ, ਪੈਗੰਬਰਾਂ ਨੂੰ ਦੱਸਣਾ ਪੈਂਦਾ, ਅਵਤਾਰਾਂ ਨੂੰ ਦੱਸਣਾ ਪੈਂਦਾ। ਜਿਵੇਂ ਰੋਗੀ ਡਾਕਟਰ ਨੂੰ ਆਪਣਾ ਰੋਗ ਦੱਸਦਾ, ਮੈਨੂੰ ਇਹ ਤਕਲੀਫ ਹੈ, ਦੇਖੋ ਇਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ, ਤੁਸੀਂ ਦੇਖੋ ਇਹ ਕੀ ਹੈ। ਲੇਕਿਨ ਕੋਈ ਮਨੁੱਖ ਇਹ ਨਹੀਂ ਕਬੂਲ ਕਰਦਾ, ਇਤਨਾ ਪ੍ਰਬਲ ਲੋਭ ਕਿਉਂ ਹੈ ਮੇਰੇ ਅੰਦਰ, ਇਤਨੀ ਈਰਸ਼ਾ ਕਿਉਂ ਹੈ, ਇਤਨਾ ਪ੍ਰਬਲ ਹੰਕਾਰ ਕਿਉਂ ਹੈ। ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਜਿਤਨਾ ਤਾਕਤਵਰ ਮਨੁੱਖ ਹੋਵੇਗਾ, ਜਿਤਨਾ ਚੋਟੀ ਦਾ ਧਨਾਟ ਹੋਵੇਗਾ, ਹੰਕਾਰੀ ਨਾ ਹੋਵੇ। ਕਵੀ ਤੁਲਸੀ ਕਹਿੰਦੇ ਨੇ, ਕਰਾਮਾਤ ਹੈ ਐਸੋ ਕੋ ਜਨਮੇ ਉਹ ਜਗਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਕਹਿੰਦਾ ਐਸਾ ਕਿਹੜਾ ਮਾਈ ਦਾ ਲਾਲ ਜਮਿਆ, ਪ੍ਰਭਤਾ ਕੋਲ ਹੋਵੇ, ਤਾਕਤ ਕੋਲ ਹੋਵੇ, ਸੰਪਦਾ ਕੋਲ ਹੋਵੇ ਤੇ ਹੰਕਾਰੀ ਨਾ ਹੋਵੇ। ਐਸੋ ਕੋ ਜਨਮੇ ਉਹ ਜਗਮਾਈ, ਕਵੀ ਤੁਲਸੀ, ਐਸਾ ਕਿਹੜਾ ਮਾਈ ਦਾ ਲਾਲ ਹੈ, ਐਸੋ ਕੋ ਜਨਮੇ ਉਹ ਜਗਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਪਰ ਹੰਕਾਰੀ ਤੋਂ ਹੰਕਾਰੀ ਮਨੁੱਖ ਵੀ ਨਹੀਂ ਕਬੂਲ ਕਰੇਗਾ, ਮੈਂ ਹੰਕਾਰੀ ਹਾਂ, ਮੈਂ ਦੁਰਾਚਾਰੀ ਹਾਂ, ਮੈਂ ਲੋਭੀ ਹਾਂ, ਬੇਈਮਾਨ ਹਾਂ, ਇਹ ਗੁਰੂ ਨੂੰ ਦੱਸਣਾ ਪੈਂਦਾ, ਇਹ ਪੈਗੰਬਰਾਂ ਨੂੰ ਦੱਸਣਾ ਪੈਂਦਾ। ਤੇਰੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ, ਤੇਰਾ ਮਨ ਰੋਗੀ ਹੈ। ਭੁੱਖ ਦਾ ਨਾ ਲੱਗਣਾ ਰੋਗ ਦੀ ਅਲਾਮਤ ਹੈ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖੇ ਨੂੰ ਸਵਾਦ ਬੜਾ ਆਉਂਦਾ, ਰੁੱਖੀ ਬੁਰਕੀ 'ਚ ਵੀ ਸਵਾਦ ਆ ਜਾਏਗਾ। ਅੰਦਰ ਭੁੱਖ ਜਾਗ ਪਏ, ਵਾਹਿਗੁਰੂ ਆਖਣ ਦਾ ਰਸ ਬਣ ਜਾਂਦਾ, ਵਾਹਿਗੁਰੂ ਆਖਣ ਦਾ ਸਵਾਦ ਬਣ ਜਾਂਦਾ। ਔਰ ਜਦ ਵਾਹਿਗੁਰੂ ਆਖਣ ਵਿੱਚ ਰਸ ਆਉਣ ਲੱਗ ਪਵੇ, ਸਮਝ ਲੈਣਾ ਇਸ ਬੰਦੇ ਦਾ ਮਨ ਤੰਦਰੁਸਤ ਹੋ ਗਿਆ। ਜਿੰਨੇ ਚਿਰ ਤੱਕ ਬਾਣੀ ਦੇ ਪਾਠ ਦਾ ਰਸ ਨਹੀਂ ਆ ਰਿਹਾ, ਕੀਰਤਨ ਸੁਣਨ ਦਾ ਰਸ ਨਹੀਂ ਆ ਰਿਹਾ, ਲੋਕੀ ਕਹਿੰਦੇ ਤੇ ਨੇ ਆਨੰਦ ਆ ਰਿਹਾ, ਨਹੀਂ, ਮੈਂ ਐਸਾ ਨਹੀਂ ਮਹਿਸੂਸ ਕਰਦਾ। ਹੋ ਸਕਦਾ ਮੈਂ ਗਲਤ ਸਮਝਿਆ ਹੋਵੇ, ਕੋਈ ਸੁਰੀਲੇ ਕੰਠ ਨੂੰ ਰਸ ਸਮਝ ਲੈਂਦਾ, ਕੋਈ ਸੁਰਤਾਲ ਨੂੰ ਰਸ ਸਮਝ ਲੈਂਦਾ, ਸ਼ਬਦ ਨੂੰ ਰਸ ਕੋਈ ਵਿਰਲਾ ਹੀ ਸਮਝਦਾ ਹੈ, ਗੁਰੂ ਸਿੱਖ ਆਸ਼ਿਕ ਸ਼ਬਦ ਦੇ। ਜਿਸ ਦਿਨ ਸ਼ਬਦ ਰਸ ਬਣ ਜਾਂਦਾ ਜ਼ਿੰਦਗੀ ਬਦਲ ਜਾਂਦੀ ਹੈ। ਜਿੰਨੇ ਚਿਰ ਤੱਕ ਸੁਰ ਤਾਲ ਆਵਾਜ਼ ਰਸ ਬਣਿਆ ਹੋਇਆ, ਇਹ ਰਸ ਵੀ ਬਣੇਗਾ ਬੇਰਸ ਵੀ ਹੋ ਜਾਏਗਾ। ਇੱਕੋ ਹੀ ਤਰ੍ਹਾਂ ਦਾ ਸੁਰ ਤਾਲ ਜੇ ਦੋ ਤਿੰਨ ਦਫ਼ਾ ਚਾਰ ਦਫ਼ਾ ਸੁਣਨ ਦਾ ਮੌਕਾ ਮਿਲ ਜਾਏ ਤਾਂ ਉਹੀ ਸਰੋਤਾ ਕਹਿ ਦੇਗਾ ਨਹੀਂ ਇਹ ਰਾਗੀ ਕੁਛ ਵੀ ਨਹੀਂ ਹੈ, ਉਹੀ ਸੁਰ ਉਹੀ ਤਾਲ। ਜੇ ਕਿਤੇ ਸ਼ਬਦ ਨਾਲ ਜੁੜ ਜਾਂਦਾ ਤਾਂ ਭਾਵੇਂ ਸ਼ਬਦ ਉਹੀ ਹੈ, ਨਵੇਂ ਤੋਂ ਨਵਾਂ ਰਸ ਬਣੇਗਾ। ਸਾਹਿਬ ਮੇਰਾ ਨੀਤ ਨਵਾਂ, ਸ਼ਬਦ ਕਦੀ ਪੁਰਾਣਾ ਨਹੀਂ ਹੁੰਦਾ। ਜਿਤਨੀ ਗਹਿਰਾਈ ਨਾਲ ਸੁਣਦਾ ਜਾਏਗਾ ਨਵੇਂ ਤੋਂ ਨਵਾਂ ਰਸ ਬਣਦਾ ਜਾਏਗਾ, ਨਵੇਂ ਤੋਂ ਨਵਾਂ ਆਨੰਦ ਬਣਦਾ ਜਾਏਗਾ। ਪਰ ਤੇ ਸੁਰ ਤਾਲ ਨੂੰ ਸੁਣਦਾ ਰਿਹਾ, ਕੰਠ ਨੂੰ ਸੁਣਦਾ ਰਿਹਾ, ਸ਼ਬਦ ਨੂੰ ਤੇ ਸੁਣਿਆ ਹੀ। ਇਸ ਵਾਸਤੇ ਸੁਰ ਤਾਲ ਤੇ ਪੁਰਾਣੇ ਹੋ ਜਾਂਦੇ ਨੇ, ਧੁਨਾਂ ਤੇ ਪੁਰਾਣੀਆਂ ਹੋ ਜਾਂਦੀਆਂ, ਕੰਠ ਤੇ ਪੁਰਾਣੇ ਹੋ ਜਾਂਦੇ ਨੇ। ਮੈਂ ਫਿਰ ਅਰਜ਼ ਕਰਾਂ, ਸਵਾਦ ਨਹੀਂ ਆ ਰਿਹਾ ਸ਼ਬਦ ਦਾ, ਅਜੇ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਨਹੀਂ ਬਣ ਰਿਹਾ, ਅਜੇ ਭੁੱਖ ਨਹੀਂ ਪੈਦਾ ਹੋਈ। ਇਹ ਭੁੱਖ ਪੈਦਾ ਹੋਵੇ, ਮਨ ਤੰਦਰੁਸਤ ਹੋਵੇ। ਸ੍ਰੇਸ਼ਟ ਧਰਮ ਕਿਹੜਾ ਹੈ, ਨਿਰਮਲ ਕਰਮ ਕਿਹੜਾ ਹੈ? ਸਾਹਿਬ ਕਹਿੰਦੇ ਹਰ ਕੋ ਨਾਮ ਜਪ, ਇਹੀ ਸ੍ਰੇਸ਼ਟ ਧਰਮ ਹੈ। ਹਰ ਕੋ ਨਾਮ ਜਪ, ਇਹੀ ਨਿਰਮਲ ਕਰਮ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਨਿਰਮਲ ਕਰਮ। ਇਸ ਜਪ ਦੀਆਂ ਕੁਛ ਸਟੇਜਾਂ ਨੇ, ਵਿਦਵਾਨਾਂ ਨੇ ਬਿਆਨ ਕੀਤੀਆਂ ਨੇ, ਕੁਛ ਬੁੱਧੀ ਅਨੁਸਾਰ ਮੈਂ ਕੱਲ੍ਹ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਫਿਰ ਪਰਸੋਂ ਤੋਂ ਇੱਕ ਲੜੀਵਾਰ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ। ਇਹ ਜੋ ਪ੍ਰਕਰਨ ਰੱਖਿਆ ਹੈ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਮੈਂ ਕੱਲ੍ਹ ਇਸ ਨੂੰ ਸੰਪੂਰਨ ਕਰਦੇ ਹਾਂ ਇਹਦੀਆਂ ਸਟੇਜਾਂ, ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਸਾਡਾ ਕੀਤਾ ਹੋਇਆ ਜਪ ਕਿੱਥੇ ਤੱਕ ਪਹੁੰਚੇ। ਇੱਕ ਨੁਕਤਾ ਹੋਰ ਵੀ ਸੁਣਨਾ, ਸੁਣਦੇ ਹਾਂ। ਇੱਕ ਮਨੁੱਖ ਕਹਿੰਦਾ ਰੋਟੀ ਕਮਾਉਂਦਿਆਂ ਕਮਾਉਂਦਿਆਂ ਥੱਕ ਗਏ। ਕੋਈ ਐਸਾ ਵੀ ਕਹਿੰਦਾ ਪਕਾਉਂਦਿਆਂ ਪਕਾਉਂਦਿਆਂ ਥੱਕ ਗਏ। ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਆਖੇ ਖਾਂਦਿਆਂ ਖਾਂਦਿਆਂ ਥੱਕ ਗਏ। ਖਾਣ ਨਾਲ ਥਕੇਵਾਂ ਲੈ ਜਾਂਦਾ, ਭੁੱਖ ਮਿਟ ਜਾਂਦੀ ਹੈ, ਰਜੇਵਾ ਨਸੀਬ ਹੋ ਜਾਂਦਾ। ਪਕਾਉਣ ਦਾ ਥਕੇਵਾਂ, ਕਮਾਉਣ ਦਾ ਥਕੇਵਾਂ ਲੈ ਜਾਂਦਾ, ਸਫੁਰਤੀ ਮਿਲ ਜਾਂਦੀ, ਸਫੁਰਤੀ ਮਿਲ ਜਾਂਦੀ। ਕਮਾਉਣਾ ਔਖਾ ਹੈ, ਪਕਾਉਣਾ ਵੀ ਔਖਾ ਹੈ, ਖਾਣਾ ਸੌਖਾ ਹੈ। ਹੁਣ ਮੈਂ ਅਰਜ਼ ਕਰਾਂ, ਭਜਨ ਦੀ ਦੁਨੀਆ ਜੋ ਮਨ ਦੀ ਖੁਰਾਕ ਹੈ, ਇੱਥੇ ਖਾਣਾ ਹੀ ਔਖਾ ਹੈ। ਜੇ ਕੋ ਖਾਵੇ ਜੇ ਕੋ ਪਹੁੰਚੇ, ਕੋਈ ਖਾਵੇ ਤੇ ਸਹੀ, ਤੇ ਮਨ ਕਿਵੇਂ ਖਾਏਗਾ? ਵਾਹਿਗੁਰੂ ਵਾਹਿਗੁਰੂ ਇਹ ਖੁਰਾਕ ਮਨ ਦੀ ਕਿਵੇਂ ਬਣੇਗੀ? ਮਨ ਸੁਣੇ, ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ, ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਹੋਣ ਮਿੰਜ ਮਾਸ ਬਣੇਗਾ, ਤਨ ਦਾ ਹਿੱਸਾ ਬਣੇਗਾ। ਗੁਰੂ ਦਾ ਵਾਕ ਵਾਹਿਗੁਰੂ ਵਾਹਿਗੁਰੂ ਕੰਨਾਂ ਦੇ ਰਾਹੀਂ ਮਨ ਵਿੱਚ ਜਾਏਗਾ, ਮਨ ਵਿੱਚ ਅਧਿਆਤਮਕ ਬਲ ਪੈਦਾ ਹੋਵੇਗਾ, ਅਧਿਆਤਮਕ ਸ਼ਕਤੀ ਪੈਦਾ ਹੋਵੇਗੀ, ਰਸ ਪੈਦਾ ਹੋਵੇਗਾ, ਆਨੰਦ ਪੈਦਾ ਹੋਵੇਗਾ। ਭੋਜਨ ਹੱਥਾਂ ਨਾਲ ਬਣਾਉਣਾ ਪੈਂਦਾ, ਅਕਸਰ ਹੱਥਾਂ ਨਾਲ ਕਮਾਉਣਾ ਪੈਂਦਾ ਹੈ। ਭਜਨ ਤੇ ਮੋਹ ਨਾਲ ਹੀ ਕਰਨਾ, ਮੋਹ ਨਾਲ ਹੀ ਬਣਾਉਣਾ। ਰਸਨਾ ਨਾਮ ਜਪੋ ਤਬ ਮਥੀਏ, ਇਨ ਬਿਦ ਅੰਮ੍ਰਿਤ ਪਾਓ। ਇਸ ਵਾਸਤੇ ਸਿੱਖ ਜਗਤ ਦੇ ਤਾਲੀ ਵਜਾਉਣਾ ਕੀਰਤਨ ਵਿੱਚ ਮਨਾਈ ਹੈ। ਦਾਸ ਨੂੰ ਬੇਸ਼ਤਰ ਭਾਰਤ ਵਿੱਚ ਮੰਦਰਾਂ ਵਿੱਚ ਵੀ ਹਾਜ਼ਰੀ ਭਰਨੀ ਪੈਂਦੀ ਹੈ, ਬੁਲੰਦ ਹੈ। ਹੁਣੇ ਹੀ ਰਾਮਨੌਮੀ 'ਤੇ ਬਹੁਤ ਵੱਡਾ ਮੰਦਰ ਨਵਾਂ ਬਣਿਆ, ਰਜੌਰੀ ਗਾਰਡਨ ਦਿੱਲੀ। ਉੱਥੋਂ ਦੇ ਜਿਹੜੇ ਆਚਾਰੀਆ ਸਨ ਔਰ ਸੋਸਾਇਟੀ ਸੀ, ਉਹ ਸੀਸਗੰਜ ਮੇਰੇ ਕੋਲ ਆਏ। ਹੁਣੇ ਥੋੜ੍ਹੇ ਦਿਨ ਹੀ ਹੋਏ ਰਾਮਨੌਮੀ ਲੰਘੀ ਹੈ, ਪਰ ਉਹ 2 ਮਹੀਨੇ ਪਹਿਲੇ ਮੈਨੂੰ ਮਿਲਣਾ ਹੈ। ਬੈਠਾ ਹੈ ਮੈਂ ਸਾਨੂੰ ਲਿਆ। ਪਿਛਲੇ ਸਾਲ ਵੈਨਕੂਵਰ ਔਰ ਕੈਲੀਫੋਰਨੀਆ ਅਮੈਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧਕ ਮਿਲੇ। ਅਨੁਭਵ ਮੇਰਾ ਪੁਰਾਣਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਾਸ ਇਹਨਾਂ ਕੋਲ ਜਾ ਰਿਹਾ ਬੁਲੰਦੇ ਨੇ। ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਸੁਣਨ ਦਾ ਆਨੰਦ ਆਉਂਦਾ। ਗੁਰੂ ਨਾਨਕ ਬੜੇ ਸਰਲ ਢੰਗ ਨਾਲ ਰਸਤਾ ਦੱਸਦੇ ਨੇ। ਕਈ ਗੀਤਾ ਭਵਨਾਂ ਵਿੱਚ ਦਾਸ ਨੇ ਹਾਜ਼ਰੀ ਭਰੀ ਹੈ। ਇੰਦੌਰ ਦੇ ਗੀਤਾ ਭਵਨ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲਿਆ ਸੀ, ਗ੍ਰੰਥੀ ਸਿੰਘ ਵੀ ਰੱਖ ਦਿੱਤਾ ਸੀ। ਕਹਿੰਦੇ ਨੇ ਅਸੀਂ ਸੁਣਨੇ ਇਹ ਬਾਣੀ, ਅਸੀਂ ਸੁਣਨੇ। ਪਰ ਮੈਂ ਦੇਖਾਂ ਹਜ਼ਾਰਾਂ ਦਾ ਇਕੱਠ ਸੀ, ਮੈਂ ਜੋ ਕੁਝ ਆਖਾਂ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇ ਫਿਰ ਤਾੜੀਆਂ ਵਜਾਉਣ ਜ਼ੋਰ ਜ਼ੋਰ। ਉਹਨਾਂ ਦਾ ਡੰਗ ਹੈ, ਉਹਨਾਂ ਦਾ ਆਪਣਾ ਤਰੀਕਾ ਹੈ ਖੁਸ਼ੀ ਪ੍ਰਗਟ ਕਰਨ ਦਾ, ਆਨੰਦ ਪ੍ਰਗਟ ਕਰਨ ਦਾ। ਉਹ ਤਾੜੀ ਵਜਾ ਕੇ ਇਜ਼ਹਾਰ ਕਰਦੇ ਨੇ, ਗੁਰੂ ਘਰ ਦੇ ਵਿੱਚ ਜੈਕਾਰਾ ਵਜਾ ਕੇ ਇਜ਼ਹਾਰ ਕੀਤਾ ਜਾਂਦਾ। ਨਹੀਂ, ਮੂੰਹ ਨਾਲ ਭੋਜਨ ਬਣਾਉਣਾ, ਜ਼ਬਾਨ ਨੇ ਭੋਜਨ ਬਣਾਇਆ, ਜ਼ਬਾਨ ਇਜ਼ਹਾਰ ਕਰੇ, ਹੱਥਾਂ ਨੇ ਭੋਜਨ ਕਮਾਇਆ, ਹੱਥਾਂ ਨੇ ਭੋਜਨ ਬਣਾਇਆ, ਚਲੋ ਉਹਦੇ ਸਵਾਦ ਦੇ ਤਾੜੀਆਂ ਵਜਾਈ ਜਾਣ, ਉਹ ਗੱਲ ਵੱਖਰੀ ਹੈ। ਪਰ ਭਜਨ ਦੇ ਮਸਲੇ 'ਚ ਪਰ ਉਹਨਾਂ ਦਾ ਢੰਗ ਹੈ, ਉਹਨਾਂ ਦਾ ਆਪਣਾ ਢੰਗ ਹੈ। ਇਸ ਤਰ੍ਹਾਂ ਕਰਦੇ ਨੇ, ਸਾਰੇ ਦੇਸ਼ ਦੇ 'ਚ ਕਰਦੇ ਨੇ, ਸਭ ਜਗ੍ਹਾ ਕਰਦੇ ਨੇ। ਮੈਂ ਜਿਸ ਜਿਸ ਮੰਦਰ ਦੇ 'ਚ ਵੀ ਗਿਆ, ਖੁਸ਼ ਹੋ ਜਾਣ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ, ਤਾੜੀਆਂ ਵਜਾਉਂਦੇ। ਆਪਦੀ ਗੈਤ ਲਈ ਅਰਜ਼ ਕਰਾਂ, ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦਾ ਹੈ, ਮੂੰਹ ਖਾਂਦਾ ਹੈ। ਭਜਨ ਮੂੰਹ ਨੇ ਬਣਾਉਣਾ ਪਏਗਾ, ਕੰਨਾਂ ਨੇ ਖਾਣਾ ਹੈ। ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਇਓ ਉਧਾਰੋ। ਭੋਜਨ ਕਮਾਉਣਾ ਬੜਾ ਔਖਾ ਹੈ, ਪਕਾਉਣਾ ਬੜਾ ਔਖਾ ਹੈ, ਖਾਣਾ ਬੜਾ ਸੌਖਾ ਹੈ, ਭਜਨ ਬਣਾਉਣਾ ਤੇ ਬੜਾ ਸੌਖਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਣ ਗਿਆ। ਛਕਣਾ ਬੜਾ ਔਖਾ ਹੈ, ਜੇ ਕੋ ਖਾਵੇ ਨੂੰ ਸੁਣਨਾ ਬੜਾ ਔਖਾ। ਕੌਣ ਸੁਣੇ, ਕੌਣ ਖਾਂਦਾ? ਕੋਈ ਨਹੀਂ ਖਾਂਦਾ, ਕੋਈ ਨਹੀਂ ਛਕਦਾ। ਇਸ ਨੁਕਤੇ ਨੂੰ ਧਿਆਨ ਨਾਲ ਅੱਜ ਲੈ ਜਾਣਾ। ਕਮਾਉਂਦਿਆਂ ਪਕਾਉਂਦਿਆਂ ਭੋਜਨ ਦੀ ਭੁੱਖ ਨਹੀਂ ਮਿਟੇਗੀ, ਥਕੇਵਾਂ ਤੇ ਹੋ ਜਾਏਗਾ, ਭੁੱਖ ਤੇ ਖਾਂਦਿਆਂ ਮਿਟੇਗੀ। ਕਮਾਉਂਦਿਆਂ ਤੇ ਥੱਕ ਜਾਏਗਾ, ਪਕਾਉਂਦਿਆਂ ਤੇ ਥੱਕ ਜਾਏਗਾ, ਖਾਣ ਨਾਲ ਹੀ ਭੁੱਖ ਮਿਟੇਗੀ ਨਾ। ਤਾਂ ਮੈਂ ਅਰਜ਼ ਕਰਾਂ, ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਥੱਕ ਜਾਏਗਾ, ਕਿੰਨੀ ਦੇਰ ਕਰੇਗਾ, ਥੱਕ ਜਾਏਗਾ। ਇਹ ਵੀ ਮੈਰਜ ਕਰਦੇ ਹਾਂ। ਪਰ ਜੇ ਕਿਧਰੇ ਛਕਣ ਲੱਗ ਪਵੇ, ਸੁਣਨ ਲੱਗ ਪਵੇ, ਜਨਮਾਂ ਜਨਮਾਂਤਰਾਂ ਦਾ ਥਕੇਵਾਂ ਲੈ ਜਾਏਗਾ, ਨਵੀਂ ਜ਼ਿੰਦਗੀ ਮਿਲੇਗੀ, ਨਵਾਂ ਰਸ ਮਿਲੇਗਾ। ਔਰ ਐਸਾ ਮਨੁੱਖ ਕਦੀ ਥੱਕੇਗਾ ਨਹੀਂ, 24 ਘੰਟੇ ਵੀ ਨਾਮ ਜਪੇ ਥੱਕੇਗਾ ਨਹੀਂ, ਸਵਾਸ ਜਪਦਿਆਂ ਵੀ ਨਹੀਂ ਥੱਕੇਗਾ। ਕਿਉਂ? ਭਜਨ ਦਾ ਇੱਕ ਕੰਮ ਹੈ, ਥਕੇਵਾਂ ਲਾ ਦੇਣ, ਐਸੀ ਤਾਜ਼ਗੀ ਦਿੰਦਾ ਹੈ ਜੋ ਜ਼ਿੰਦਗੀ 'ਚ ਮਨੁੱਖ ਨੇ ਕਦੀ ਮਹਿਸੂਸ ਨਹੀਂ ਕੀਤੀ ਹੁੰਦੀ। ਪਰ ਖੇਡ 'ਤੇ ਹੁਣ ਭਰੋਸਾ ਕਰੇ, ਵਿਸ਼ਵਾਸ ਕਰੇ। ਇਹਦੀਆਂ ਜਿਹੜੀਆਂ ਸਟੇਜਾਂ ਨੇ, ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਰਹਿਮਤ ਕਰਨ, ਇਹ ਭਜਨ ਕਰਨ ਦਾ ਸ਼ੌਕ ਤੁਹਾਡੇ ਅੰਦਰ ਪੈਦਾ ਹੋਵੇ, ਔਰ ਗੁਰੂ ਕਿਰਪਾ ਕਰੇ ਭਜਨ ਦੀ ਭੁੱਖ ਪੈਦਾ ਹੋਵੇ। ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਬਾਕੀ ਕੱਲ੍ਹ। ਇਸ ਦੀਆਂ ਕੁਛ ਸਟੇਜਾਂ ਨੇ ਜੋ ਧਾਰਮਿਕ ਅਭਿਆਸੀ ਮਨੁੱਖਾਂ ਨੇ ਬਿਆਨ ਕੀਤੀਆਂ ਨੇ, ਕੱਲ੍ਹ ਤੁਹਾਡੇ ਸਾਹਮਣੇ ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਸੁਰਤ ਵਿੱਚ ਜਿਹੜੀ ਨਾਮ ਵਾਲੀ ਖੇਡ ਚੱਲਦੀ ਪਈ ਸੀ ਉਹਨੂੰ ਬਾਹਰ ਦੇ ਪਦਾਰਥਾਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਗੁਰਮੁਖੋ ਪਹਿਲਾ ਸਟੈਪ ਸਾਡੀ ਜ਼ਿੰਦਗੀ ਤੇ ਸੁਰਤ ਤੇ ਜਿਹੜਾ ਮਾਇਆ ਨੇ ਅਟੈਕ ਕੀਤਾ ਉਹ ਭੁੱਲਾਂ ਦਾ ਕੀਤਾ, ਭੁੱਲ ਗਿਆ। ਫਿਰ ਸੁਣਿਓ, ਪਾਠ ਪੂਰਾ ਕਰ ਲਿਆ ਪਰ ਅੰਦਰ ਇਹਨੂੰ ਥੋੜ੍ਹਾ ਜਿਹਾ ਇਉਂ ਕਹਿ ਲਓ, ਮੈਂ ਇਹ ਤਰਕ 'ਚ ਨਹੀਂ ਕਹਿੰਦਾ ਵੀ ਆਪਾਂ ਨੂੰ ਪਾਠ ਨਹੀਂ ਕਰਨਾ ਚਾਹੀਦਾ, ਜੇ ਆਂਦੇ ਨੇ ਜੇ ਮਨ ਨਹੀਂ ਟਿਕਦਾ ਛੱਡ ਦਿਓ, ਬਿਲਕੁਲ ਨਹੀਂ ਛੱਡਣਾ ਚਾਹੀਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਕੋਲ, ਗੁਰੂ ਨਾਨਕ ਸਾਹਿਬ ਦੀ ਸਿੱਖਾਂ ਦੀ ਭਗਤ ਮਾਲ ਜੀ, ਉਸ ਵਿੱਚ ਮਹਾਰਾਜ ਦੇ ਚਰਨਾਂ 'ਚ ਦੋ ਸਿੱਖ ਹੈ, ਪ੍ਰੀਤੀਮਲ ਸਹਿਗਲ ਅਤੇ ਰਾਮਾ ਡਿੱਡੀ, ਇਹ ਸਿੱਖਾਂ ਦੇ ਨਾਂ ਨੇ। ਉਹਨਾਂ ਕਿਹਾ ਮਹਾਰਾਜ ਜੀ ਵੀ ਇਹ ਜਦੋਂ ਚੰਗੇ ਭਲੇ ਤੁਰਨੇ ਫਿਰਨੇ ਆ ਤਾਂ ਮੈਂ ਸੋਚਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੀ ਪ੍ਰਕਾਸ਼ ਵੀ ਸ਼ਤਾਬਦੀਆਂ ਮਨਾ ਲਈਆਂ, ਗੁਰਗੱਦੀ ਦੀਆਂ ਮਨਾ ਲਈਆਂ, ਗੁਰੂ ਨਾਨਕ ਸਾਹਿਬ ਦੀ 550 ਸਾਲਾਂ ਮਨਾ ਰਹੇ ਹਾਂ, ਪਰ ਯਾਦ ਰੱਖਿਓ ਜਿਹੜੀ ਪ੍ਰੋਬਲਮ ਅੱਜ ਤੋਂ 550 ਸਾਲ ਬੰਦੇ ਦੇ ਅੰਦਰ ਦੀ ਸੀ ਨਾ, ਜਿੰਨੀ ਮਰਜ਼ੀ ਸਾਇੰਸ ਤਰੱਕੀ ਕੀਤੇ ਅੰਦਰ ਦੀ ਬਿਮਾਰੀ ਅਜੋਤੀ ਖਲੋਤੀ ਹੋਈ ਅੰਦਰ ਦੀਆਂ ਹੋਣੇ ਤਾਂ ਕਹਾਂਗੇ ਤਾਂ ਪਹਿਲੀਆਂ ਗੱਲਾਂ ਸਨ ਜੀ, ਨਹੀਂ ਮਨ ਉੱਥੇ ਡਿੱਗਿਆ ਹੋਇਆ, ਮਨ ਦੀ ਗੰਦਗੀ ਉਹੀ ਹੈ, ਨਾਮ ਦੀ ਖੇੜਾ ਵੀ ਉਹ ਹੈ। ਉਹਨਾਂ ਕਿਹਾ ਮਹਾਰਾਜ ਇਹ ਕਰੀਏ ਕਿ ਮਨ ਨਹੀਂ ਟਿਕਦਾ, ਜਿਵੇਂ ਆਪਾਂ ਕਈ ਵਾਰੀ ਬੜਾ ਸੌਖਾ, ਲੋਕ ਪਹਿਲਾਂ ਹੀ ਭੱਜਣ ਨੂੰ ਤਿਆਰ ਨੇ ਜੀ, ਹੁਣ ਕਹਿ ਦਿਓ ਨਾ ਜੇ ਇੰਨੇ ਸਾਲ ਹੋ ਗਏ ਨਿਤਨੇਮ ਕਰਦੇ ਹਾਂ ਕੀ ਖੱਟਿਆ ਲੋਕੋ, ਅਗਲੇ ਸਵੇਰੇ ਕਹਿਣਗੇ ਬਾਬਾ ਜੀ ਨੇ ਕਹਿ ਦਿੱਤਾ ਗੁਟਕਾ ਬੰਦ ਕਰੋ ਕੀ ਖੱਟਿਆ। ਨਹੀਂ, ਉੱਥੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਜਦੋਂ ਅਸੀਂ ਜਪਣੇ ਹਾਂ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸੰਗਤ 'ਚ ਬਹਿੰਦੇ ਹਾਂ, ਅੰਦਰ ਭੁੱਲਦਾ ਹੈ। ਮਹਾਰਾਜ ਕਹਿੰਦੇ ਭੁੱਲਣਾ ਤਾਂ ਸ਼ੁਰੂ ਹੁੰਦਾ ਕੋਈ ਦੂਜਾ ਆ ਗਿਆ, ਤਾਂ ਯਾਦ ਰੱਖਿਓ ਦੂਜਾ ਆਉਂਦਾ ਅਤੇ ਪਹਿਲਾਂ ਭੁੱਲਦਾ ਹੈ, ਕਿਸੇ ਹੋਰ ਨੇ ਥਾਂ ਲੈ ਲਈ ਨਾ। ਫਿਰ ਜੀ ਕਹਿਣ ਲੱਗੇ ਮਨ ਕੋਈ ਨਹੀਂ ਟਿਕਦਾ, ਮਹਾਰਾਜ ਕਹਿੰਦੇ ਬਿਮਾਰ ਹੋ ਗਿਆ। ਕਹਿੰਦੇ ਫਿਰ ਕੀ ਕੀਤਾ ਤੁਸੀਂ? ਕਹਿਣ ਲੱਗੇ ਛੱਡ ਦਿੱਤਾ ਨੇਮ, ਬੜੀ ਖੁਸ਼ੀ ਨਾਲ ਕਹਿੰਦੇ। ਅਤੇ ਮੈਂ ਕਹਿੰਦਾ ਮਨ ਲੱਗੇ ਨਾ ਲੱਗੇ, ਕੂਕਣਾ ਬੰਦ ਨਾ ਕਰੀ, ਤੇਰਾ ਮਨ ਨਹੀਂ ਲੱਗਦਾ ਪਰ ਘੱਟੋ ਘੱਟ ਉਹ ਦੇਖਦਾ ਤਾਂ ਪਿਆ, ਵਿਚਾਰਾ ਬੇਬਸ ਹੋਇਆ ਫਿਰ ਵੀ ਬੈਠਾ ਗਏ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਉਹ ਨਾ ਜਾਈ। ਫਿਰ ਕਹਿੰਦੇ ਮਹਾਰਾਜ ਛੱਡ ਦਿੱਤਾ। ਗੁਰੂ ਸਾਹਿਬ ਕਹਿੰਦੇ ਆ ਸਵਾਰੀ ਕਾਹਦੀ ਕਰਦੇ ਹੋ ਤੁਸੀਂ? ਕਹਿੰਦੇ ਘਰ ਘੋੜੇ ਰੱਖੇ ਆ ਜੀ। ਮਹਾਰਾਜ ਦੇਖੋ ਉਹਨਾਂ ਦੀ ਗੱਲ ਹੀ ਕਹਿੰਦੇ ਆ, ਕਹਿੰਦੇ ਨੇ ਘੋੜਾ ਜਦੋਂ ਬਿਮਾਰ ਹੁੰਦਾ ਫਿਰ ਕੀ ਕਰਦੇ ਹੋ? ਕਹਿੰਦੇ ਮਹਾਰਾਜ ਮਸਾਲਾ ਦਈਦਾ। ਗੁਰੂ ਸਾਹਿਬ ਕਹਿੰਦੇ ਮਸਾਲਾ ਆਪਣੇ ਆਪ ਲੈ ਲੈਂਦਾ? ਕਹਿੰਦੇ ਨਹੀਂ ਜੀ। ਕਹਿੰਦੇ ਜਦੋਂ ਘੋੜੇ ਨੂੰ ਬਿਮਾਰੀ, ਉਹਨੂੰ ਨਹੀਂ ਪਤਾ ਮੈਂ ਬਿਮਾਰ ਹਾਂ, ਮਸਾਲਾ ਦਿਓਗੇ ਸਮਝੇਗਾ ਮੇਰਾ ਦੁਸ਼ਮਣ ਹੈ। ਜਦੋਂ ਉਹਦਾ ਮੂੰਹ ਖੋਲ ਕੇ ਘੋੜੇ ਦਾ ਤੇ ਮਸਾਲਾ ਦਿੰਦੇ ਹੁੰਦੇ ਸਨ, ਜਾਂ ਤਾਂ ਇੱਕ ਹੁੰਦੀ ਸੀ ਜੀ ਆਪਣੀ ਨਾਲ ਹੁੰਦੀ ਸੀ ਲੱਕੜ ਦੀ ਬਾਂਸ ਦੀ, ਨਾਲ ਵੀ ਨਹੀਂ ਨਿਆਣਿਆਂ ਨੂੰ ਪਤਾ ਹੋਣਾ, ਇੰਜੈਕਸ਼ਨ ਥੋੜ੍ਹਾ ਲਾਉਂਦੇ ਸਨ, ਉਹ ਬਾਂਸ ਦੀ ਹੁੰਦੀ ਸੀ, ਅੱਜ ਕੱਲ੍ਹ ਲੋਹੇ ਦੀ ਵਰਦੇ ਆ ਕੇ। ਉਸ ਨਾਲ ਦਾ ਜਿਹੜਾ ਮੂੰਹ ਹੁੰਦਾ ਸੀ ਉਹ ਇਸ ਤਰ੍ਹਾਂ ਕੱਟਿਆ ਹੁੰਦਾ ਜਿਵੇਂ ਕਲਮ ਹੁੰਦੀ ਹੈ ਤ੍ਰਿਸ਼ਾ, ਉਹਦੇ ਵਿੱਚ ਪਾਉਣਾ ਮਸਾਲਾ ਘੋਲ ਕੇ। ਫਿਰ ਕਰਨਾ ਕੀ ਕਿ ਘੋੜੇ ਜਾਂ ਘੋੜੀ ਦੇ ਮੂੰਹ ਨੂੰ, ਮੱਝਾਂ ਨੂੰ ਇਸ ਤਰ੍ਹਾਂ ਦਿੰਦੇ ਰਹੇ, ਉਹਦਾ ਮੂੰਹ ਉੱਚਾ ਚੁੱਕ ਕੇ ਮੂੰਹ ਖੋਲ ਕੇ ਵਿੱਚ ਬਾਂਹ ਪਾ ਕੇ ਨਾ ਚੰਗੀ ਤਰ੍ਹਾਂ ਅਰਕ ਤੱਕ ਉਹ ਨਾਲ ਪਾ ਦੇਣੀ, ਤੇ ਨਾਲ ਹੀ ਕਹਿੰਦੇ ਸਨ ਇਹਦਾ ਕਾਜਾ ਕਰ ਦਿਓ। ਕਾਜਾ ਦਾ ਮਤਲਬ ਹੁੰਦਾ ਇਹਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ ਦਿਓ ਤੇ ਉਤਾਂਹ ਕਰ ਦਿਓ, ਥੱਲੇ ਮੂੰਹ ਹੋਵੇਗਾ ਤੇ ਮਸਾਲਾ ਥੱਲੇ ਸੱਟੇਗਾ ਨਾ। ਹੁਣ ਮੂੰਹ ਉੱਚਾ, ਪਹਿਲਾਂ ਮਸਾਲਾ ਦਿੱਤਾ ਫਿਰ ਉਹਦਾ ਕਾਜਾ ਕੀਤਾ। ਕਾਜਾ ਇਸ ਤਰ੍ਹਾਂ ਵੀ ਕੀਤਾ ਜਾਂਦਾ ਸੀ ਮੂੰਹ ਬੰਨ ਕੇ ਤੇ ਉਹਦੇ ਜਿਹੜੀ ਹੁੰਦੀ ਸੀ ਨਾ ਆਪਣੀ ਜੀ ਕਾਠੀ, ਉਹਨੂੰ ਪਿਛਾਂ ਕਰਿਆਲੇ ਨੂੰ ਖਿੱਚ ਕੇ ਰੱਸੀਆਂ ਪਿਛਾਂ ਘੁੱਟ ਕੇ ਨਾ ਬੰਨਦੇ, ਮੂੰਹ ਉੱਚਾ। ਮਹਾਰਾਜ ਕਹਿੰਦੇ ਆ ਮਸਾਲਾ ਘੋੜਾ ਨਹੀਂ ਲੈਂਦਾ, ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੈਂ ਬਿਮਾਰ ਹਾਂ, ਪਰ ਸਾਨੂੰ ਪਤਾ ਓਨੀ ਦੇਰ ਤੱਕ ਤੁਸੀਂ ਮੂੰਹ ਚੋਂ ਹੱਥ ਨਹੀਂ ਕੱਢਦੇ, ਉਹਦਾ ਮੂੰਹ ਥੱਲੇ ਨਹੀਂ ਕਰਦੇ ਜਿੰਨੀ ਦੇਰ ਤੱਕ ਮਸਾਲਾ ਨਾ ਜਾਏ। ਆਖਰ ਘੋੜਾ ਥੱਕ ਕੇ ਮਸਾਲਾ ਲੈ ਲੈਂਦਾ ਹੈ। ਕਹਿਣ ਲੱਗੇ ਮਨ ਤਾਂ ਘੋੜੇ ਤੋਂ ਵੱਧ ਚੰਚਲ ਹੈ, ਓਨੀ ਦੇਰ ਤੱਕ ਬਾਣੀ ਨਾ ਛੱਡਿਓ ਜਿੰਨੀ ਦੇਰ ਤੱਕ ਬੰਦਾ ਬਣ ਕੇ ਟੇਕ ਨਾ ਜਾਏ। ਆਪਾਂ ਨਹੀਂ ਥੱਕਣਾ, ਘੋੜੇ ਨੂੰ ਥਕਾਉਣਾ ਹੈ। ਮੈਂ ਬੇਨਤੀ ਕਰਾਂਗਾ ਕਿ ਭੁੱਲਾਂ ਕੀ ਹੈ? ਭੁੱਲਣਾ ਉਦੋਂ ਸ਼ੁਰੂ ਹੁੰਦਾ ਜਦੋਂ ਦੂਜਾ ਕੋਈ ਆ ਜਾਂਦਾ। ਇਹ ਇਹੀ ਫੈਮਿਲੀ 'ਚ ਹੈ ਸੱਚ। ਇਹ ਵੇ ਜਦੋਂ ਬੱਚੇ ਦਾ ਲਗਾਵ ਮਾਪਿਆਂ ਨਾਲ ਘੱਟਦਾ ਹੈ, ਯਾਦ ਰੱਖਿਓ ਉਹਦੀ ਥਾਂ ਕੋਈ ਹੋਰ ਆ ਚੁੱਕਾ ਹੈ। ਸੰਸਾਰ 'ਚ ਇਸ ਤਰ੍ਹਾਂ ਹੈ। ਮਿੱਤਰ ਨਾਲੋਂ ਮਿੱਤਰ ਨਾਤਾ ਤੋੜਦਾ ਕੋਈ ਹੋਰ ਹੁੰਦਾ ਹੈ। ਭੁੱਲਾਂ ਦਾ ਲਫ਼ਜ਼ੀ ਅਰਥ ਮੈਂ ਬੇਨਤੀ ਕਰਾਂਗਾ ਕਿ ਜਦੋਂ ਸੁਰਤ ਵਿੱਚੋਂ ਉਹ ਭੁੱਲ ਜਾਏ ਜਿਹਨੂੰ ਜ਼ਬਾਨ ਨਾਲ ਬੋਲਦੇ ਪਏ, ਇਹ ਪਹਿਲਾ ਸਟੈਪ ਹੈ ਅੰਦਰ ਦੀ ਖੁਆਰੀ ਦਾ, ਭੁੱਲਣਾ। ਹੁਣ ਉਸ ਤੋਂ ਬਾਅਦ ਕੀ ਹੁੰਦਾ ਜੀ? ਗੁਰੂ ਸਾਹਿਬ ਨੇ ਦੂਜਾ ਸ਼ਬਦ ਵਰਤਿਆ, ਮਤ ਦੇਖ ਭੁੱਲਾਂ। ਹੁਣ ਕੱਲ੍ਹ ਦੇਖਾਂਗੇ ਤੂੰ ਘਰ ਚੰਗਾ ਦੇ ਦਿੱਤਾ, ਇਹ ਤੋਕ ਚਾਰੇ ਪਦਿਆਂ 'ਚ ਆਉਣੀ ਹੈ, ਤਾਂ ਮੈਂ ਇਸ ਲਈ ਵਿਸ਼ੇਸ਼ ਬੇਨਤੀ ਕਰਨ ਲੱਗਾ ਕਿ ਭੁੱਲਾ ਦਾ ਅਰਥ ਜਦੋਂ ਕੋਈ ਦੂਜਾ ਆ ਗਿਆ, ਉਹ ਭੁੱਲ ਗਿਆ, ਤੇ ਮਹਾਰਾਜ ਕਹਿੰਦੇ ਆ ਫਿਰ ਜਦੋਂ ਭੁੱਲਣਾ ਸ਼ੁਰੂ ਹੋਇਆ, ਜਿਹੜੀ ਨਾਮ ਦੀ ਅੰਦਰ ਚੱਲਦੀ ਪਈ ਸੀ ਬਖਸ਼ਿਸ਼ ਜਾਂ ਰੋਂ, ਹੋਇਆ ਕਿ ਉਹਦੇ ਵਿੱਚੋਂ ਇੱਕੋਦਮ ਵਿਸਿਮਰਨ ਹੋਣਾ ਸ਼ੁਰੂ ਹੋ ਗਿਆ। ਵਿਸਿਮਰਨ ਦਾ ਇੱਕ ਸਿਮਰਨ ਹੈ, ਇੱਕ ਵਿਸਿਮਰਨ। ਸਿਮਰਨ ਦਾ ਅਰਥ ਯਾਦ, ਵਿਸਿਮਰਨ ਦਾ ਅਰਥ ਹੈ ਸਿਮਰਨ ਦਾ ਚਲਾ ਜਾਣਾ। ਭੁੱਲਣਾ ਸ਼ੁਰੂ ਹੋਇਆ, ਅੰਦਰ ਵਿਸਿਮਰਨ ਆ ਗਿਆ, ਉਹ ਵਿਸਰ ਗਿਆ, ਤੇ ਜਦੋਂ ਫਿਰ ਕਈ ਸਾਲਾਂ ਬਾਅਦ ਹੋਸ਼ ਆਈ ਵੀ ਮੈਂ ਤਾਂ ਸਭ ਕੁਝ ਗਵਾਹ ਬੈਠਾ, ਹੁਣ ਯਤਨ ਕਰਦਾ ਪਿਆ ਚਿੱਤ ਵਿੱਚ ਦੁਬਾਰਾ ਨਾਮ ਵੜਦਾ ਹੀ ਨਹੀਂ ਪਿਆ। ਹੇ ਸਤਿਗੁਰੂ, ਤੁਸੀਂ ਕਿੰਨੇ ਸੋਹਣੇ ਤਿੰਨ ਸ਼ਬਦ ਵਰਤੇ, ਭੁੱਲਾਂ, ਵਿਸਰੈ, ਚਿੱਤ ਨਾ ਆਵੇ ਨਾਉ। ਸਭ ਤੋਂ ਪਹਿਲਾਂ ਭੁੱਲ ਗਿਆ ਅੰਦਰ ਕਿਸੇ ਦੂਜੇ ਵੱਲ ਦੇਖ ਕੇ, ਜਦੋਂ ਭੁੱਲਿਆ ਉਦੋਂ ਫਿਰ ਐਸਤਾ ਐਸਤਾ ਉਸਨੇ ਆਪਣੀ ਥਾਂ ਸਿਮਰਨ ਵਾਲੀ ਥਾਂ ਲੈ ਲਈ, ਪਰਮਾਤਮਾ ਦਾ ਵਿਸਿਮਰਨ ਹੋ ਗਿਆ, ਤੇ ਪਿਆਰਿਓ ਚਿੱਤ ਵਿੱਚੋਂ ਨਿਕਲ ਗਿਆ, ਤੁਰ ਅੰਦਰ ਜਿਹੜਾ ਚੱਲਦਾ ਸੀ ਉਹ ਵੀ ਨਾ ਰਿਹਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਤਰਸ ਕਰੀ ਤੂੰ ਘਰ ਦੇ, ਤੂੰ ਪਰਿਵਾਰ ਦੇ, ਤੂੰ ਸਮਾਧੀ ਦੇ, ਤੂੰ ਰਾਜ ਭਾਗ ਤਖ ਦੇ, ਪਰ ਆਹ ਤਿੰਨ ਭਾਣੇ ਨਾ ਮੇਰੇ ਨਾਲ ਵਾਪਰ ਜਾਣ ਕੇ, ਤੇ ਇਹਨਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ, ਮੈਂ ਵਿਸਰ ਨਾ ਜਾਵਾਂ, ਕਿਤੇ ਮੇਰੇ ਚਿੱਤ ਵਿੱਚ ਦੁਬਾਰਾ ਕਿਤੇ ਤੇਰਾ ਨਾਮ ਨਾ ਆਵੇ, ਮੈਨੂੰ ਇਹ ਖਤਰਾ ਲੱਗ ਰਿਹਾ ਕਿ ਨਾਮ ਨਾ ਭੁੱਲ ਜਾਏ। ਫਿਰ ਅਰਜ਼ ਕਹਿ ਜੀ ਸਭ ਤੋਂ ਪਹਿਲਾਂ ਭੁੱਲਦਾ ਹੈ ਅਤੇ ਭੁੱਲਣ ਦੀ ਦੇਰ ਹੁੰਦੀ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇਹ ਤਾਂ ਇੰਨਾ ਇਹ ਵੇ ਜੀ ਮਨ ਇਹ ਸੱਚੀ ਮੁੱਚੀ ਐਂ ਛਾਲਾ ਮਾਰਦਾ ਬੈਠਾ, ਭੱਜਣ ਦੀ ਕਰਦਾ, ਇਹ ਜਿਵੇਂ ਨਿਆਣਾ ਨਹੀਂ ਨਾ ਟੇਕ ਕੇ ਬਹਿੰਦਾ, ਇਹ ਵੀ ਕੋਈ ਨਹੀਂ ਟੇਕ ਕੇ ਬਹਿੰਦਾ, ਭੱਜਦਾ। ਪਰ ਮੇਰੀ ਬੇਨਤੀ ਹੈ ਜਿਹਦੇ ਚਿੱਤ 'ਚੋਂ ਨਾ ਨਿਕਲੇ, ਯਾਦ ਰੱਖਿਓ ਉਹਦੇ ਸਾਰੀਆਂ ਬਖਸ਼ਾਂ ਵਰਤੀਆਂ, ਚਿੱਤ ਕੀ ਚੀਜ਼ ਹੈ। ਇਹ ਸਾਰੇ ਵਿਸ਼ੇ ਮੈਂ ਇੱਕ ਵਾਰ ਕਿਹਾ ਸੀ ਜੀ, ਦਿਲ ਕਰਦਾ ਹੈ ਜ਼ਰੂਰ ਸੰਗਤ ਨਾਲ ਜਿੰਨੀ ਕੁ ਸਮਝੇ ਸਾਂਝੇ ਕਰਨ ਨੂੰ, ਪਰ ਕਈ ਵਾਰੀ ਕਹਿੰਦੇ ਕੀ ਫੋਕੀਆਂ ਜਿਹੀਆਂ ਗੱਲਾਂ ਕਰ ਦਿੱਤੀਆਂ। ਚਿੱਤ ਕੀ ਹੈ? ਚਿੱਤ ਦਾ ਥੋੜ੍ਹਾ ਜਿਹਾ ਰਿਸ਼ਤਾ ਮਨ ਨਾਲ ਹੈ। ਚਲੋ ਇਹਨੂੰ ਇਹ ਕਈ ਵਿਦਵਾਨ ਹੁਣ ਸਭ ਕੌਨਸ਼ੀਅਸ ਮਾਇੰਡ ਨੂੰ, ਵਾਹਿਗੁਰੂ ਜੀ ਕੌਨਸ਼ੀਅਸ, ਸਭ ਕੌਨਸ਼ੀਅਸ, ਅਨਕੌਨਸ਼ੀਅਸ, ਸੁਪਰ ਕੌਨਸ਼ੀਅਸ, ਇਸ ਤਰ੍ਹਾਂ ਹੀ ਇਹ ਸਿਗਮਨ ਫ੍ਰਾਇਡ ਕਹਿੰਦਾ ਨਾ, ਪਰ ਅਸੀਂ ਸਿੱਧੇ ਜਿਹੇ ਪੰਜਾਬੀ ਸ਼ਬਦ ਵਰਤਨੇ ਆ, ਸਚੇਤ ਮਨ, ਅਚੇਤ ਮਨ, ਅਵਚੇਤ ਮਨ, ਇਹ ਸ਼ਬਦ ਵਰਤਨੇ। ਭਾਈ ਸਾਹਿਬ ਗੁਰੂ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੁੰਦਾ ਤਲ ਹੀਲ, ਹਿਰਦੇ ਦਾ ਤਲ, ਜਿੱਥੇ ਚਿੱਤ ਵਿੱਚ ਨਾਮ ਚਲਾ ਜਾਏ ਨਾ ਜੀ, ਮੈਂ ਮਨ ਦੀ ਗੱਲ ਛੱਡੋ, ਜਿਹੜਾ ਬਿਲਕੁਲ ਚਿੱਤ ਵੀ ਚਲਾ ਜਾਏ, ਸਭ ਕੌਨਸ਼ੀਅਸ ਮਾਇੰਡ ਨੂੰ ਇਹੀ ਕਹਿੰਦੇ ਨੇ ਨਾ ਕਿ ਇਹ ਮਨ ਜਿਹੜਾ ਹੈ ਸਾਰਾ ਦਿਨ ਦੇਖਦਾ, ਅਤੇ ਇਹ ਵੀ ਇੱਕ ਰੱਬ ਦੀ ਦਾਤ ਹੈ ਭੁੱਲਣ ਦੀ। ਯਾਦ ਰੱਖਿਓ ਨਾਮ ਭੁੱਲਣਾ ਨਹੀਂ, ਜੇ ਬੰਦੇ ਨੂੰ ਨਾ ਭੁੱਲਦਾ ਹੋਵੇ ਤਾਂ ਬੰਦਾ ਕਮਲਾ ਹੋ ਜਾਏ। ਪਿਛਲੀਆਂ ਬੀਤੀਆਂ ਘਟਨਾਵਾਂ, ਜਦੋਂ ਕੌੜੇ ਤਜਰਬੇ, ਮੌਤ, ਘਰ ਦਾ ਦੁਖਾਂਤ, ਘਰ ਦਾ ਅਪਮਾਨ, ਜੇ ਹਰ ਵਕਤ ਚਿੰਤਨ 'ਚ ਰਹਿ ਬੰਦਾ ਸੱਚੀ ਮੁੱਚੀ ਛਦਾਈ ਹੋ ਜਾਏ। ਰੱਬ ਦਾ ਸ਼ੁਕਰ ਕਰੋ ਨੇ ਭੁੱਲਣ ਦੀ ਤਾਕਤ ਦਿੱਤੀ ਹੈ। ਤੁਸੀਂ ਇੱਕ ਦਿਨ ਤੋਂ ਵੱਧ ਗੱਲਾਂ ਚੇਤੇ ਨਹੀਂ ਰੱਖ ਸਕਦੇ। ਉਂਝ ਵੈਸੇ ਇਹਨੂੰ ਧਿਆਨ ਨਾਲ ਸੁਣਿਓ, ਜੇ ਚੇਤਾ ਪਿਛਾਂ ਨੂੰ ਜਿ ਲਿਜਾਣ ਲੱਗੀਏ ਨਾ, ਇੱਕ ਇੱਕ ਦਿਨ ਚੇਤੇ ਕਰੋ, ਅਤੇ ਕਈ ਵਾਰੀ ਬੰਦਾ ਆਪਣੇ ਪਾਪਾਂ ਨੂੰ ਚੇਤੇ ਕਰ ਕਰਕੇ ਛਦਾਈ ਹੋ ਜਾਂਦਾ, ਕਿਉਂਕਿ ਚੇਤੇ ਵਿੱਚ ਮੰਦਾਪਨ ਵੀ ਆਉਣਾ। ਇੱਥੋਂ ਤੱਕ ਕਿਹਾ ਜਾਂਦਾ ਵੀ ਜਿਹੜੇ ਬੰਦੇ ਮੈਡੀਟੇਸ਼ਨ 'ਚ ਪਿਛਾਂ ਨੂੰ ਜਾਂਦੇ ਆ, ਕਈ ਵਾਰੀ ਉਹਨਾਂ ਨੂੰ ਮਾਂ ਦੇ ਉਧਰ 'ਚੋਂ ਦੁਬਾਰਾ ਫਿਰ ਨਿਕਲਣਾ ਪੈਂਦਾ ਹੈ, ਕਿਉਂਕਿ ਬਹਿਕ ਜਾ ਰਹੇ ਨਾ, ਉਹ ਕਮਲੇ ਹੋ ਜਾਣਗੇ, ਉਹ ਉਸ ਪਾਸੇ ਕਦੀ ਨਹੀਂ ਕੋਈ ਤੁਰਦਾ। ਇਸੇ ਕਰਕੇ ਗੁਰੂ ਕਹਿੰਦਾ ਤੂੰ ਅਗਾਂਹ ਕੋ ਤਰਾਂਗ, ਤੈਨੂੰ ਜਨਮ ਮਿਲਿਆ, ਹੁਣ ਅਗਾਂਹ ਨੂੰ ਚੱਲ। ਜਿਹੜਾ ਸਭ ਕੌਨਸ਼ੀਅਸ ਮਾਇੰਡ ਹੈ, ਅਚੇਤ ਮਨ ਹੈ, ਇਹਦੇ 'ਚ ਬਹੁਤ ਕੁਝ ਭਰਿਆ ਪਿਆ, ਐਂ ਸਟੋਰ ਭਰਿਆ ਪਿਆ ਜੀ ਇਹ। ਅਤੇ ਮੈਂ ਇੱਕ ਦਿਨ ਕਿਹਾ ਸੀ, ਇੱਥੇ 2 ਸਾਲ ਪਹਿਲਾਂ ਕਥਾ ਕਰਦਿਆਂ ਕਿਹਾ ਸੀ ਕਿ ਗੁਰਮੁਖੋ ਕਈ ਵਾਰੀ ਕੀ ਹੁੰਦਾ, ਅਸੀਂ ਕਿਸੇ ਬੰਦੇ ਦਾ ਨਾਂ ਚੇਤੇ ਕਰਨੇ ਆ, ਅਤੇ ਕੰਨ ਮਲਣ ਲੱਗ ਪੈਂਦਾ ਬੰਦਾ ਜਾਂ ਹੱਥ ਮਾਰਦਾ, ਉਹ ਮੇਰੇ ਮੂੰਹ 'ਚ ਘੁੰਮਦਾ ਪਿਆ, ਆ ਨਹੀਂ ਚੇਤੇ ਨਹੀਂ ਆ ਰਿਹਾ। ਕਹਿੰਦਾ ਚਲੋ ਛੱਡੋ, ਆਪ ਹੀ ਚੇਤੇ ਆ ਜਾਏਗਾ। ਯਾਦ ਰੱਖਿਓ, ਕੌਨਸ਼ੀਅਸ 'ਚ ਨਹੀਂ ਹੈਗਾ। ਉਹਨੇ ਸਭ ਕੌਨਸ਼ੀਅਸ ਨੂੰ ਫਾਈਲ ਭੇਜ ਦਿੱਤੀ ਵੀ ਆਹ ਬੰਦਾ ਸੀ, ਮੈਂ ਤੇਰੇ ਸਟੋਰ 'ਚ ਰੱਖਿਆ, ਅਤੇ ਦਸਾਂ ਕੁ ਮਿੰਟਾਂ ਬਾਅਦ ਕਹਿੰਦੇ ਉਹ ਮੈਨੂੰ ਚੇਤੇ ਆ ਗਿਆ ਉਹਦਾ ਨਾਂ ਇਹ ਸੀ। ਐਵੇਂ ਨਹੀਂ ਚੇਤੇ ਆ ਗਿਆ, ਸਭ ਕੌਨਸ਼ੀਅਸ ਮਾਈਂਡ ਵਿੱਚ ਪਿਆ ਹੋਇਆ ਸੀ, ਉਹਨੇ ਦੱਸ ਦਿੱਤਾ। ਹੁਣ ਜੋ ਕੁਝ ਆਪਾਂ ਗੁਰਬਾਣੀ ਦਾ ਇਸ ਕੌਨਸ਼ੀਅਸ ਵਿੱਚ ਕੌਨਸ਼ੀਅਸ ਮਾਈਂਡ ਜੋ ਸੁਣ ਰਹੇ ਹਾਂ, ਇਹ ਸਭ ਕੌਨਸ਼ੀਅਸ ਜਾਏਗਾ। ਪਰ ਯਾਦ ਰੱਖਿਓ, ਚੇਤੇ ਵਿੱਚ ਗਿਆ ਹੋਇਆ ਨਾਮ ਉਹ ਇੰਨੀ ਬਖਸ਼ਿਸ਼ ਕਰਦਾ, ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਚੇਤਾ ਟਾਲ ਕੇ ਰੱਖ ਦਿੰਦਾ। ਚਿੱਤ ਜੇ ਨਾਮ ਚਲਾ ਜਾਏ, ਚਿੱਤ ਨਾ ਆਵੇ ਨਵਾਂ, ਨੇ ਤੀਜਾ ਸ਼ਬਦ ਵਰਤਿਆ, ਕਹਿਣ ਲੱਗੇ ਭੁੱਲੇ ਵਿਸਰੇ ਫਿਰ ਵੀ ਗੱਲ ਬਣ ਜਾਏ, ਜੇ ਚਿੱਤ ਵਿੱਚੋਂ ਨਿਕਲ ਗਿਆ ਫਿਰ ਕਹਾਣੀ ਗਈ, ਫਿਰ ਨਹੀਂ। ਅਜਾਮਲ ਦੇ ਚਿੱਤ 'ਚੋਂ ਨਹੀਂ ਸੀ ਨਿਕਲਿਆ, ਯਾਦ ਰੱਖਿਓ, ਹੋਰ ਤਰ੍ਹਾਂ ਦਾ ਲੱਗੇਗਾ। ਅਸੀਂ ਸਾਰੇ ਪੜ੍ਹਦੇ ਹਾਂ ਜੀ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਦੁਆਰੇ ਜਾ ਕੇ ਨਾ ਪੁੱਤਰ ਦਾ ਰੱਖਿਆ ਅਜਾਮਲ ਨੇ, ਗੁਰੂ ਨੇ ਕਿਹਾ ਨਾਰਾਇਣ ਰੱਖ। ਹੁਣ ਇਹ ਜੀ ਵੇਖੋ, ਨਾਮ ਦੀ ਸ਼ਕਤੀ ਨੂੰ ਸਮਝੋ, ਐਵੇਂ ਖੰਡਨ ਨਾ ਕਰੀਏ। ਪੁੱਤਰ ਹੇਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੁੱਤਰ ਨੂੰ ਆਵਾਜ਼ਾਂ ਮਾਰਦਾ, ਅਖੀਰਲੀ ਸੰਤਾਨ ਨਾਰਾਇਣ ਹੈ, ਉਹ ਨਾਰਾਇਣ ਨਾਰਾਇਣ ਆਵਾਜ਼ਾਂ ਮਾਰ ਰਿਹਾ। ਕਿਉਂ? ਕਿਉਂਕਿ ਗੁਰੂ ਨੂੰ ਪਤਾ ਸੀ ਕਿ ਜਿਸ ਸ਼ਬਦ ਦਾ ਮੈਂ ਅਭਿਆਸ ਕਰਾਇਆ ਉਹ ਨਾਰਾਇਣ ਹੈ, ਇਹਦੇ ਚਿੱਤ ਵਿੱਚ ਪਿਆ ਹੈ, ਪਰ ਉੱਤੇ ਭੁੱਲ ਗਿਆ ਹੈ, ਉੱਤੇ ਵਿਸਰ ਗਿਆ ਹੈ, ਇਹਨੂੰ ਵਾਸ਼ਨਾ ਨੇ ਢੱਕਿਆ। ਉਹਨਾਂ ਕਿਹਾ ਇੱਕ ਕੰਮ ਕਰ, ਮਰਨ ਵੇਲੇ ਸੁਰਤ ਇੱਕੋਦਮ ਜੇ ਟਿਕੇਗੀ ਨਾਰਾਇਣ ਆਵਾਜ਼ ਮਾਰੀ, ਉਹ ਪੁੱਤਰ ਨੂੰ ਆਵਾਜ਼ ਮਾਰਦਾ, ਨਾਰਾਇਣ ਨਾਰਾਇਣ ਮੈਨੂੰ ਬਚਾ। ਪੁੱਤਰ ਨਾਰਾਇਣ ਇੱਕ ਪਾਸੇ ਰਹਿ ਗਿਆ, ਚਿੱਤ ਵਾਲਾ ਨਾਰਾਇਣ ਬਾਹਰ ਆ ਗਿਆ। ਉਹ ਸ਼ਬਦ ਸੀ ਜੀ, ਮਹਾਰਾਜ ਕਹਿੰਦੇ ਚਿੱਤ 'ਚੋਂ ਨਾ ਵਿਸਰੇ। ਇਹ ਤਿੰਨ ਸਟੈਪ ਨੇ, ਪਹਿਲਾਂ ਭੁੱਲਦਾ, ਫਿਰ ਵਿਸਿਮਰਨ ਹੁੰਦਾ, ਫਿਰ ਚਿੱਤ ਵਿੱਚੋਂ ਨਿਕਲ ਜਾਂਦਾ, ਫਿਰ ਬੰਦੇ ਦੀ ਪੂਰੀ ਬੋਡੀ 'ਤੇ ਵਾਸ਼ਨਾ, ਜਿਵੇਂ ਕੈਂਸਰ ਦੇ ਸੈੱਲ ਕਬਜ਼ੇ ਹੋ ਜਾਂਦੇ ਨਾ, ਸੱਚੀ ਮੁੱਚੀ ਪੂਰੀ ਬੋਡੀ ਨੂੰ, ਮਨ ਨੂੰ, ਚਿੱਤ ਨੂੰ ਵਾਸ਼ਨਾ ਫਿਰ ਘੇਰ ਲੈਂਦੀ ਹੈ। ਪਰ ਜਿਹਨੂੰ ਚੇਤੇ ਆ ਜਾਏ, ਚਿੱਤ 'ਚੋਂ ਨਾ ਨਿਕਲੇ। ਗੁਰਮੁਖੋ, ਕਈ ਵਾਰੀ ਗੁਰਦੁਆਰੇ ਦੀ ਗੈਰ ਹਾਜ਼ਰੀ ਹੋ ਜਾਂਦੀ ਹੈ, ਪਰ ਤੁਸੀਂ ਕੰਮ 'ਤੇ ਬੈਠੇ ਜਦੋਂ ਗੁਰਦੁਆਰਾ ਚੇਤੇ ਕਰਦੇ ਹੋ, ਹਾਜ਼ਰੀ ਉਦੋਂ ਵੀ ਲੱਗ ਜਾਂਦੀ ਹੈ। ਚਿੱਤ 'ਚ ਤਾਕਤ ਹੈ ਜੀ, ਪਰ ਇਹ ਤਜਰਬਾ ਨਹੀਂ ਰੋਜ਼ ਕਰਨਾ, ਮੇਰੀ ਬੇਨਤੀ ਹੈ। ਇਹ ਹਾਂ ਹੋ ਜਾਂਦਾ, ਗੁਰੂ ਸਾਹਿਬ ਦੇ ਵੇਲੇ ਹੋਇਆ, ਆਨੰਦਪੁਰ ਸਾਹਿਬ ਹੋਇਆ। ਤੁਹਾਨੂੰ ਸਭ ਨੂੰ ਪਤਾ ਕਿ ਨਾਲ ਦੇ ਪਿੰਡ 'ਚ ਸਾਂਗ ਸੀ ਜੀ, ਤਮਾਸ਼ਾ ਕਹਿੰਦੇ ਨੇ, ਨਾਟਕ ਕਹਿੰਦੇ ਨੇ, ਪਰ ਉਦੋਂ ਆਹ ਸਾਂਗ ਨਹੀਂ ਸਨ। ਅਜੇ ਵੀ ਤੁਸੀਂ ਦੇਖਿਓ, ਹਰੀਸ਼ ਚੰਦਰ ਦੇ, ਪ੍ਰਹਿਲਾਦ ਦੇ, ਧਰੂ ਦੇ, ਜਿਵੇਂ ਪਾਤਰ ਬਣ ਕੇ ਕਰਦੇ ਸਨ ਜੀ, ਜਿਵੇਂ ਰਾਸ ਪਾਉਂਦੇ ਸਨ। ਅਤੇ ਵੇਲਾ ਸੀ ਅਮਨ ਅਮਾਨ ਦਾ, ਸਿੱਖ ਆਨੰਦਗੜ੍ਹ ਦੇ ਕਿਲੇ ਅੱਗੇ ਖਲੋਤੇ, ਅੱਧੇ ਕਹਿੰਦੇ ਚਲੋ, ਦਰਵਾਜ਼ਾ ਤਾਂ ਅੰਮ੍ਰਿਤ ਵੇਲੇ ਖੁੱਲ੍ਹਣਾ, ਚਲੋ ਵੇਖ ਕੇ ਆਈਏ ਤਮਾਸ਼ਾ। ਅੱਧੇ ਕਹਿੰਦੇ ਮਹਾਰਾਜ ਉੱਠ ਪਏ, ਫਿਰ ਇੱਥੇ ਜੀ ਅੱਧੇ ਚੱਲ ਪਏ, ਅੱਧੇ ਖਲੋਤੇ ਰਹੇ ਸ਼ਰਧਾਲੂ ਸਿੱਖ ਵੀ, ਅਸੀਂ ਮਹਾਰਾਜ ਦੀ ਸੇਵਾ 'ਚ ਖਲੋਤੇ ਹਾਂ। ਸਵੇਰੇ ਮਹਾਰਾਜ ਦਾ ਦਰਬਾਰ ਸਜਿਆ ਅਤੇ ਕਹਿੰਦੇ ਪਹਿਰੇਦਾਰ ਸੱਦੋ। ਜਦੋਂ ਸੱਦ ਲਏ, ਜਿਹੜੇ ਗੈਰ ਹਾਜ਼ਰ ਸਨ ਉਹਨਾਂ ਦੇ ਮਨ 'ਚ ਆ ਗਿਆ ਸ਼ਾਮਤ ਆ ਗਈ। ਸ਼ਾਮਤ ਸ਼ਬਦ ਬੜਾ ਪੁਰਾਣਾ ਹੈ ਜੀ, ਮੁਸੀਬਤ ਆ ਗਈ, ਹੁਣ ਕੀ ਬਣੇਗਾ। ਅਤੇ ਜਿਹੜੇ ਹਾਜ਼ਰ ਸਨ ਉਹ ਖੁਸ਼ ਨੇ ਵੀ ਅੱਜ ਸਾਨੂੰ ਸਰੂਪੇ ਮਿਲ ਗਏ ਸੀ, ਅਤੇ ਇੱਥੇ ਖਲੋਤੇ ਸਨ। ਮਹਾਰਾਜ ਕਹਿੰਦੇ ਜਿਹੜੇ ਗੈਰ ਹਾਜ਼ਰ ਸਨ ਪਹਿਲਾਂ ਉਹ ਆਓ, ਉਹ ਕੰਬ ਦੇ ਕੋਲ ਹੈ। ਮਹਾਰਾਜ ਕਿਹਾ ਸ਼ਾਬਾਸ਼। ਅਤੇ ਜਿਹੜੇ ਹਾਜ਼ਰ ਸਨ ਉਹ ਕਹਿੰਦੇ ਨੇ ਇਹ ਕੀ ਗੱਲ ਹੋ ਗਈ, ਕਿਤੇ ਭੁਲੇਖਾ ਤਾਂ ਨਹੀਂ ਲੱਗ ਗਿਆ, ਹਾਜ਼ਰ ਅਸੀਂ ਸਾਂ। ਮਹਾਰਾਜ ਹੱਸ ਕੇ ਕਹਿੰਦੇ ਫੁਰਨੇ ਮਤ ਬਣਾਓ, ਅੱਜ ਰਾਤ ਹਾਜ਼ਰ ਗੈਰ ਹਾਜ਼ਰ ਸੀ, ਗੈਰ ਹਾਜ਼ਰ ਹਾਜ਼ਰ ਸੀ। ਸਤਿਗੁਰੂ ਸਮਝੇ ਨਹੀਂ, ਹਜ਼ੂਰ ਕਹਿੰਦੇ ਆ ਤੁਸੀਂ ਕਿਲੇ ਅੱਗੇ ਖਲੋਤੇ, ਪਰ ਆਪਣੇ ਚਿੱਤ ਨੂੰ ਪੁੱਛੋ, ਤਲ ਹੀਲ ਨੂੰ ਪੁੱਛੋ। ਤੁਸੀਂ ਬੋਡੀ ਕਰਕੇ ਕਿਲੇ ਅੱਗੇ ਖਲੋਤੇ ਸੀ, ਪਰ ਚਿੱਤ ਕਰਕੇ ਕਹਿੰਦੀ ਸੀ ਤਮਾਸ਼ਾ ਕਿੱਡਾ ਸੋਹਣਾ ਚੱਲਦਾ ਹੋਣਾ। ਇਹ ਵਿਚਾਰੇ ਅੱਖਾਂ ਨਾਲ ਤਮਾਸ਼ਾ ਵਹਿੰਦੇ ਸਨ, ਇਹਨੂੰ ਪੁੱਛੋ ਕੀ ਦੇਖਿਆ। ਕਹਿੰਦੇ ਮਹਾਰਾਜ ਪੁਚੇਤੇ ਹੀ ਕੋਈ ਨਹੀਂ ਰਿਹਾ, ਧਿਆਨ ਹੀ ਤੁਹਾਡੇ ਬਿਸਤਰੇ ਵੱਲ ਸੀ, ਮਹਾਰਾਜ ਉੱਠ ਪਏ ਤਾਂ ਬਣੇਗਾ ਕੀ। ਮਹਾਰਾਜ ਕਹਿੰਦੇ ਹੁਣ ਦੇਖੋ ਕਿਹਦੀ ਹਾਜ਼ਰੀ ਲੱਗੀ, ਹਾਜ਼ਰ ਗੈਰ ਹਾਜ਼ਰ ਹੋ ਗਏ। ਗੁਰਮੁਖੋ, ਕਈ ਐਸੇ ਗੁਰਮੁਖ ਪਿਆਰੇ ਆ ਜਿਹੜੇ ਟੈਕਸੀਆਂ, ਗੱਡੀਆਂ, ਟਰੱਕ ਚਲਾਉਂਦੇ ਵੀ ਗੁਰਦੁਆਰੇ ਦੀ ਹਾਜ਼ਰੀ ਭਰਦੇ ਆ। ਮੈਂ ਆਪਣੀ ਗੱਲਾਂ ਕਰਾਂਗਾ, ਸਾਡੇ ਵਰਗੇ ਸਟੇਜ 'ਤੇ ਬੈਠੇ ਵੀ ਬਾਜ਼ਾਰ ਬਣਾਈ ਬੈਠੇ। ਚਿੱਤ ਵਿੱਚ ਨਾਮ ਨਾ ਵਿਸਰੇ, ਚਿੱਤ ਵੀ ਜਾਂਦਾ ਜੇ ਭੁੱਲੇ ਨਾ, ਜੇ ਵਿਸਰੇ ਨਾ। ਫਿਰ ਬੇਨਤੀ ਸੁਣੀ, ਜਦੋਂ ਚਿੱਤ ਵੀ ਚਲਾ ਜਾਏਗਾ, ਉਦੋਂ ਚਿੱਤ ਵਿੱਚ ਗਿਆ ਹੋਇਆ ਨਾਮ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਆਸਾਨ ਬਣਾ ਦੇਗਾ। ਪਰ ਵਿਸਰ ਜਾ ਫਿਰ ਨਹੀਂ। ਇੱਕ ਬਚਨ ਹੈ, ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ। ਚੇਤਨਾ ਆਵੇ ਨਾ ਵਾਹਿਗੁਰੂ, ਪਹਿਲਾਂ ਭੁੱਲਾਂਗਾ ਫਿਰ ਵਿਸਰਾਂਗਾ ਫਿਰ ਚਿੱਤ ਚੋਂ ਨਿਕਲ ਜਾਣ। ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ ਉਹਨੂੰ ਕਾਹਦਾ ਝੋਰਾ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ, ਜਿਸ ਤੂੰ ਆਵੇ ਚਿੱਤ ਬੋਸਤਾ ਸਿਸ ਧਨ, ਜਿਸ ਤੂੰ ਆਵੇ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ। ਇੱਕ ਸ਼ਬਦ ਅਸੀਂ ਪੜ੍ਹ ਲਈਏ ਹੋਰ, ਚਿੱਤ 'ਚ ਸਾਰੀ ਕਹਾਣੀ ਹੈ। ਮੈਂ ਤਾਂ ਅੱਜ ਇਹ ਲੈ ਲਿਆ ਜੀ ਕਿਉਂਕਿ ਚਾਰ ਪਦੇ ਚੱਲਣੇ ਆ। ਮੈਂ ਕੱਲ੍ਹ ਨੂੰ ਵੀ ਮੋਤੀ ਤਾਂ ਮੰਦਰ ਉਸਰੇ ਅਸੀਂ ਕਰਾਂਗੇ ਜੀ ਪਦਿਆਂ ਦੇ ਅਰਥ। ਸਾਰੀ ਗੱਲ ਸਿਰਫ ਇਹ ਸਮਝਣ ਵਾਲੀ ਏ, ਘਰ ਵੇਖ ਕੇ ਕਿਤੇ ਪਹਿਲਾਂ ਭੁੱਲ ਨਾ ਜਾਈ, ਵਿਸਰ ਨਾ ਜਾਈ, ਚਿੱਤ ਵਿੱਚੋਂ ਨਾ ਨਿਕਲ ਜਾਈ। ਪਰ ਜਿਸ ਚਿੱਤ ਵਿੱਚ ਆ ਜਾਏ ਉਹਨੂੰ ਮਹਾਰਾਜ ਕਹਿੰਦੇ ਆ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰਿਆ, ਫਿਜ਼ੀਕਲ ਤੌਰ 'ਤੇ ਹੁਣ ਮਰਿਆ ਹੁਣ ਮਰਿਆ, ਰਿਸ਼ਤੇਦਾਰ ਵੀ ਸਾਥ ਛੱਡ ਗਏ। ਅਤੇ ਇੱਕ ਪੱਕੀ ਗੱਲ ਸੱਚ ਜੇ ਦੁਨੀਆਂ ਦੀ, ਪਰ ਕਰੀਏ ਕਿ ਸੱਟ ਵੱਜਣ ਤੋਂ ਬਿਨਾਂ ਸਮਝ ਨਹੀਂ ਪੈਂਦੀ। ਸੁੱਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਗਿਣਤੀ, ਖੂਨ ਦਾ ਰਿਸ਼ਤਾ ਬਿਲਕੁਲ ਨਾ ਗਿਣਿਓ। ਦੁੱਖ ਇੱਕ ਰੱਬ ਐਸੀ ਕਸਵੱਟੀ ਦਿੰਦਾ ਜਿੱਥੇ ਸਾਰੇ ਕੱਚੇ ਪਿੱਲੇ ਝੜ ਜਾਂਦੇ ਆ, ਕੋਈ ਟਾਵਾਂ ਟਾਵਾਂ ਖਲੋਂਦਾ। ਮਹਾਰਾਜ ਨੇ ਕਿਹਾ ਰਿਸ਼ਤੇਦਾਰ ਛੱਡ ਜਾਣਗੇ, ਪੁੱਤਰ ਧੀਆਂ ਛੱਡ ਜਾਣਗੇ, ਹਰ ਆਸਰਾ ਮੁੱਕ ਜਾਏਗਾ, ਪਰ ਚਿੱਤ ਵਿੱਚੋਂ ਜੇ ਵਾਹਿਗੁਰੂ ਨਾ ਨਾ ਵਿਸਰਿਆ, ਇਹ ਸਾਰੇ ਭੱਜਣ ਦੇ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿਆਂਗਾ। ਇਹ ਚਿੱਤ ਦੀ ਬਖਸ਼ਿਸ਼ ਹੈ ਨਾ। ਜਾਂ ਕੋ ਮੁਸ਼ਕਲ ਅੱਤ ਬਣੇ, ਅਤੇ ਮੈਂ ਇੱਕ ਵਾਰ ਇੱਥੇ ਕਥਾ ਕਰਦਿਆਂ ਕਿਹਾ ਚਾਰੇ ਸ਼ਬਦ ਚਿੱਤ 'ਤੇ ਨੇ ਜੀ। ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ, ਇਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ, ਸੌਖੇ ਨੇ ਜੀ। ਜਾਂ ਕੋ ਮੁਸ਼ਕਲ ਅੱਤ ਬਣੇ, ਅੱਤ ਦਾ ਅਰਥ ਜਦੋਂ ਸਾਰੇ ਕਹਿੰਦੇ ਨਾ ਨਾ ਹੋਣ ਗਈ ਗੱਲ, ਕੋਈ ਕੋਈ ਜਵਾਬ ਨਹੀਂ, ਕੋਈ ਸਾਥ ਨਹੀਂ। ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇਹ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਲਾਗੂ ਦੁਸ਼ਮਣ ਹੋਏ ਸਾਕ ਵੀ ਛੱਡ ਗਏ। ਸਭੈ ਭੱਜੋ ਆਸਰਾ ਚੁੱਕੈ ਸਭ ਅਸਰਾਓ, ਪਰ ਬਾਬਾ ਜੀ ਕਹਿੰਦੇ ਨੇ ਬਸ ਵੇਖੀ ਚਿੱਤ 'ਚੋਂ ਨਾ ਨਿਕਲਣ ਦੇ, ਮਹੱਲ ਚਲੇ ਗਏ। ਮੈਂ ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ, ਜਦੋਂ ਅਸੀਂ ਇਹ ਰਾਤ ਦਾ ਦੀਵਾਨ ਮਾਛੀਵਾੜੇ ਲਾਉਂਦੇ ਹਾਂ ਨਾ ਜੀ, ਹਰ ਸਾਲ ਉੱਥੋਂ ਦਾ ਆਨੰਦ ਹੀ ਕੁਝ ਵੱਖਰਾ। ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ ਇਹਨੂੰ ਰੁੱਖਾਂ ਦੀ ਪੂਜਾ ਨਾ ਸਮਝਿਓ, ਸੱਚ ਇਹ ਵੇ ਜੰਡ ਥੱਲੇ ਬੈਠ ਕੇ ਇੰਨੀ ਸੁਰਤ ਇਕੱਠੀ ਹੁੰਦੀ ਹੈ, ਪੁੱਛੋ ਖੋਜਣਾ। ਉੱਥੇ ਔਰਾ ਅੱਜ ਵੀ ਗੁਰੂ ਦਾ ਵਰਤਾ ਹੈ। ਉਹ ਚਰਨ ਕਮਲ ਕਿਉਂ ਕਹਿ ਦਿੱਤਾ ਜੀ ਉਹਨੂੰ ਸਾਰੀ ਸੀ ਮਾਛੀਵਾੜਾ ਚਰਨ ਕਮਲ ਸਾਹਿਬ, ਕਿਉਂਕਿ ਉੱਥੇ ਜਦੋਂ ਦਾਤਾ ਬੈਠਾ ਸੀ ਉਹਦੇ ਚਰਨਾਂ ਵਿੱਚ ਛਾਲੇ ਸਨ, ਕੰਡੇ ਸਨ, ਲਹੂ ਸੀ। ਪਰ ਦੁਸ਼ਮਣ ਤਾਂ ਕਿਹਾ ਨਾ ਵੀ ਘਰ ਛਡਾ ਦਿੱਤਾ, ਪਰ ਜਿੱਥੇ ਕੰਡੇ ਨਾਲ ਖੂਨ ਨਾਲ ਛਾਲਿਆਂ ਨਾਲ ਭਿੱਜੇ ਚਰਨ ਪੈ ਗਏ, ਸਿੱਖਾਂ ਨੇ ਉਹਨੂੰ ਚਰਨ ਕਮਲ ਬਣਾ ਕੇ ਮੱਥਾ ਟੇਕਿਆ, ਗੁਰਦੁਆਰਾ ਚਰਨ ਕਮਲ ਸਾਹਿਬ। ਉੱਥੇ ਕਈ ਵਾਰੀ ਸੋਚੀਦਾ ਵੀ ਕੋਈ ਪੁੱਤਰ ਕੋਈ ਨਹੀਂ, ਪਿਆਰੇ ਤਿੰਨ ਥੀਦ ਹੋ ਗਏ, ਦੋ ਆ ਰਹੇ ਨੇ ਅਜੇ, ਪਰ ਚਿੱਤ 'ਚ ਇੰਨੀ ਬਖਸ਼ਿਸ਼। ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਬਾਹਰ ਦਾਸਾ ਕੋਈ ਨਹੀਂ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਕੋਈ ਸਿੰਘਾਸਨ ਨਹੀਂ, ਕੋਈ ਚੌਰ ਨਹੀਂ, ਕੋਈ ਛਤਰ ਨਹੀਂ, ਕੋਈ ਗੜਵਾਈ ਨਹੀਂ, ਕੋਈ ਸੇਵਾਦਾਰ ਨਹੀਂ, ਕੋਈ ਮੰਜਾ ਨਹੀਂ, ਕੋਈ ਗਲੀਚਾ ਨਹੀਂ, ਟਿੰਡ ਦਾ ਸਰਾਣਾ। ਪਰ ਬਾਬਾ ਜੀ ਸਤਿਗੁਰੂ ਕਹਿੰਦੇ ਆ ਨਹੀਂ, ਮੇਰੇ ਚਿੱਤ 'ਚ ਕੁਝ ਹੋਰ ਹੈ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼, ਰੱਬ ਨੇ ਮੇਰੇ ਚਿੱਤ 'ਚ ਇੱਕ ਇਹੀ ਯਾਦ ਦਿੱਤੀ ਹੈ ਜਿਹੜਾ ਮੈਂ ਕੰਡਿਆਂ 'ਤੇ ਬੈਠਾ ਵੀ ਸੇਜ ਮਾਨਣਾ ਪਿਆ ਵਾਂ। ਇਹ ਚਿੱਤ ਦੀ ਤਾਕਤ ਹੈ। ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ। ਅਗਲਾ ਪਦ ਵੈਸੇ ਰਾਓ ਦੀਆਂ ਤੁਕਾਂ ਨੇ, ਸਾਹਿਬ ਨਿਤਾਣਿਆਂ ਕਾ ਤਾਣ। ਅਗਲਾ ਪਦ ਆ ਕੇ ਮਹਾਰਾਜ ਦਾ, ਹਜ਼ੂਰ ਕਹਿੰਦੇ ਨੇ ਜੇ ਕੋ ਹੋਵੇ ਦੁਬਲਾ ਕਮਜ਼ੋਰ ਹੈ, ਨੰਗ ਭੁੱਖ ਕੀ ਪੀਰ, ਕੱਪੜੇ ਪਾਉਣ ਨੂੰ ਕੋਈ ਨਹੀਂ, ਖਾਣ ਨੂੰ ਰੋਟੀ ਕੋਈ ਨਹੀਂ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਕੋਈ ਵੀ ਇੱਕ ਪੈਸਾ ਨਹੀਂ ਦਿੰਦਾ, ਇੱਥੋਂ ਤੱਕ ਦੁੱਖ ਵਿੱਚ ਡਿੱਗੇ ਕੋਈ ਬੰਦੇ ਨੂੰ ਧੀਰਜ ਵੀ ਦੂਰ ਨਹੀਂ ਦਿੰਦਾ ਵੀ ਕੋਈ ਨਹੀਂ ਦਿਨ ਕੱਟੇ ਜਾਣਗੇ, ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ। ਪਰ ਬਾਬਾ ਜੀ ਕਹਿੰਦੇ ਆ ਚਿੱਤ ਨਾ ਵਿਸਰਜਿਆ ਕਿਤੇ, ਚਿੱਤ ਆਵੇ ਓਸ ਪਾਰ ਬ੍ਰਹਮ। ਮੈਂ ਇਹ ਕਹਿੰਦਾ ਇਹ ਇਹ ਜਿੰਨੇ ਸ਼ਬਦ ਆਏ ਓਸ ਆਇਆ ਜੀ ਖੁੱਲਾ ਔੜਾ ਊੜਾ ਹੈ, ਉਸ ਨਹੀਂ। ਚਿੱਤ ਆਵੇ ਓਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਤੀਸਰਾ ਪਦਾ ਹੈ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਟੈਂਸ਼ਨ ਨੇ ਰੋਗ ਲਾ ਦਿੱਤੇ। ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋ, ਕਦੀ ਖੁਸ਼ੀਆਂ ਤੇ ਕਦੀ ਗਮੀਆਂ ਦੇ ਸੁਨੇਖੇ ਨੇ। ਗੌਣ ਕਰੇ ਚੋਂ ਕੁੰਟਕਾ, ਚਾਰ ਚਵੇਰੇ ਭਜਦਾ ਉਹੀ ਬੰਦਾ ਸਾਥ ਦੇ ਜਾਊ, ਉਹੀ ਦੇ ਜਾਊ। ਗੌਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਨ ਸੋਏ, ਚਿੱਤ ਆਵੇ ਓਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਚੌਥਾ ਪਦਾ ਹੈ ਕਾਮ ਕ੍ਰੋਧ ਮੂੰਹ ਵਸ ਕੀਆ, ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅੱਗ ਕੀਏ, ਹੋਵਾ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ। ਇਹ ਸਾਰੇ ਸਿਮਰਨ ਵਾਲੇ ਰੂਹਾਨੀਅਤ ਵਾਲੇ ਕਵਿਤ ਜੀ, ਇਹਦਾ ਅਰਥ ਗੀਤ ਦੂਜੇ ਨਹੀਂ ਸਮਝਣਾ। ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿੱਤ ਆਵੇ ਓਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ। ਮੈਂ ਸਿਰਫ ਇੱਕ ਬੇਨਤੀ ਤੁਹਾਨੂੰ ਅੱਜ ਇਹ ਹੀ ਖਾਸ ਕਰਕੇ ਕਰਨੀ ਸੀ, ਜਦੋਂ ਦੂਜਾ ਆਉਂਦਾ ਹੈ ਮੰਦਰ ਆ ਗਿਆ ਘਰ ਆ ਗਿਆ, ਕਹਿੰਦਾ ਚੰਗਾ ਭਲਾ ਸੀ ਜਦੋਂ ਕੱਚੇ ਕੋਠੇ 'ਚ ਰਹਿੰਦੇ ਸਾਂ, ਥੱਲੇ ਚੌਂਕੜਾ ਮਾਰ ਕੇ ਕਿੰਨੇ ਘੰਟੇ ਬਾਣੀ ਪੜ੍ਹਨੀ, ਜਿੰਨੇ ਬੈਡਰੂਮ ਬਣ ਗਏ, ਹੁਣ ਤਾਂ ਨਿਤਨੇਮ ਵੀ ਚੇਤੀ ਨਹੀਂ ਹੁੰਦਾ, ਭੁੱਲ ਗਿਆ ਨਾ ਜੀ। ਭੁੱਲਣ ਤੋਂ ਬਾਅਦ ਆਹਿਸਤਾ ਆਹਿਸਤਾ ਸਿਮਰਨ ਵਿਸਣ ਲੱਗ ਪਿਆ, ਫਿਰ ਚਿੱਤ 'ਚੋਂ ਨਿਕਲ ਗਿਆ। ਮਹਾਰਾਜ ਕਹਿੰਦੇ ਨੇ ਪਹਿਲਾ ਸਟੈਪ ਹੈ ਭੁੱਲਣਾ ਸ਼ੁਰੂ ਕਰਨਾ, ਹਾਲਾਂਕਿ ਪ੍ਰੈਵਾਚੀ ਅਰਥ ਸਾਰੇ ਇੱਕੋ ਹੀ ਕਰਾਂਗੇ, ਭੁੱਲ ਜਾਣਾ, ਵਿਸਰ ਜਾਣਾ, ਚਿੱਤ ਵਿੱਚੋਂ ਨਿਕਲ ਜਾਣਾ। ਵਾਹਿਗੁਰੂ ਇੱਕ ਕਿਰਪਾ ਕਰੀ, ਮਤ ਦੇਖ, ਮਤਾਂ ਇਹਨਾਂ ਨੂੰ ਦੇਖ ਕੇ ਭੁੱਲਾਂ, ਮੈਂ ਭੁੱਲ ਨਾ ਜਾਵਾਂ, ਮੈਂ ਵਿਸਰ ਨਾ ਜਾਵਾਂ, ਕਿਤੇ ਇਹ ਦਿਨ ਨਾ ਆ ਜਾਣ ਕਿ ਮੇਰੇ ਚਿੱਤ ਵਿੱਚ ਦੁਬਾਰਾ ਵਸੇ ਨਾ।

0: listening to KRPI 1550 Radio, Ferndale, Washington.
1: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮਹੇ ਜੁਗਾਦ ਗੁਰ ਏ ਨਮਹੇ ਸਤਿਗੁਰ ਏ ਨਮਹੇ ਸ੍ਰੀ ਗੁਰਦੇਵ ਏ ਨਮਹੇ ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
2: ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰਮ ਜਾਸ ਵਿਸ਼ਮ ਪੁਰ ਏਕੈ
2: ਨਾਮ ਜਪਤਿਆ ਗਣਤਿ ਅਨੇਕੈ
1: ਵੇਦ ਪੁਰਾਣ ਸਿਮਰਤ ਸੁਧਾਖਿਰ
2: ਇਨੇ ਰਾਮ ਨਾਮ ਏਕ ਆਖਿਰ
1: ਇਨਕਾ ਏਕ ਜਿਸ ਜੀ ਬਸਾਵੈ
2: ਕਾਕੀ ਮਹਿਮਾ ਗਨੀ ਨ ਆਵੈ
1: ਕਾਂਕੀ ਏਕੈ ਦਰਸ ਤੁਹਾਰੋ
2: ਨਾਨਕ ਉਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
2: ਭਗਤ ਜਨਾ ਕੈ ਮਨ ਵਿਸਰਾਮ ਰਹਾਉ
1: ਪ੍ਰਭ ਕੈ ਸਿਮਰਨ ਗਰਭ ਨ ਬਸੈ
2: ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
2: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
1: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
2: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
2: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
2: ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ
2: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
2: ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
2: ਪ੍ਰਭ ਕੈ ਸਿਮਰਨ ਦਰਗਹਿ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ
2: ਪ੍ਰਭ ਕੈ ਸਿਮਰਨ ਸਫਲ ਫਲਾ
1: ਸੇ ਸਿਮਰਹਿ ਜਿਨ ਆਪ ਸਿਮਰਾਏ
2: ਨਾਨਕ ਤੱਕ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਊਚਾ
2: ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
2: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
1: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
2: ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
2: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ
2: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰਹਿ ਸੇ ਧਨਵੰਤੇ
2: ਪ੍ਰਭ ਕੋ ਸਿਮਰਹਿ ਸੇ ਪਤਵੰਤੇ
1: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
2: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
2: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
2: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
1: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
2: ਨਾਨਕ ਜਨ ਕੀ ਮੰਗੈਰ ਵਾਲਾ
1: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
1: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
1: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
2: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਨ ਦਿਨ ਜਾਗ
2: ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
2: ਪ੍ਰਭ ਕੈ ਸਿਮਰਨ ਕਉ ਨ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
2: ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਰਚਲ ਆਸਨ
2: ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
2: ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
2: ਨਾਨਕ ਤਿਨ ਜਨ ਸਰਨੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
2: ਹਰ ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭਏ ਸਿੱਧ ਜਤੀ ਦਾਤੇ
2: ਹਰ ਸਿਮਰਨ ਨੀਚ ਚੌਕੁੰਡ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
2: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਗਲ ਅਕਾਰਾ
2: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਹਰ ਕਿਰਪਾ ਜਿਸ ਆਪ ਬੁਝਾਇਆ
2: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
1: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
2: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
1: ਜੈ ਮਾਤ ਪਿਤਾ ਸੁਤਮੀਤ ਨ ਭਾਈ
2: ਮਨ ਉਹਾਂ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਧਿਆਨ ਦੂਤ ਜਮ ਦਲੈ
2: ਜੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
2: ਹਰ ਕੋ ਨਾਮ ਖਨ ਮਾਹੇ ਉਧਾਰੀ
1: ਅਨਕ ਪੁਨਃ ਚਰਨ ਕਰਤ ਨਹੀਂ ਤਰੈ
2: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
2: ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
2: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋੜੀ ਬੰਧਨ ਪਰੈ
2: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
2: ਹਰ ਕਾ ਨਾਮ ਜਪਤਿਆ ਘਾਵੈ
1: ਇਹ ਮਾਰਗ ਇਹੋ ਜਾਤ ਅਕੇਲਾ
2: ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮਵਾਨ ਸਦਾ ਧਿਆਈਐ
2: ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
2: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਬਿਗਨ ਜਹ ਆਏ ਸੰਘਾਰੈ
2: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨਮੈ ਮਰ ਜਾਮ
2: ਨਾਮ ਜਪਤ ਪਾਵੈ ਵਿਸਰਾਮ
1: ਹਉ ਮਹਿਲਾ ਮਲ ਕਬੂ ਨ ਧੋਵੈ
2: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
2: ਨਾਨਕ ਪਾਈਐ ਸਾਧਕ ਸੰਗ
1: ਜਿਹ ਮਾਰਗ ਕੇ ਗਨ ਜਾਹੇ ਨ ਪੋਸਾ
2: ਹਰ ਕਾ ਨਾਮ ਹਾਂ ਸੰਗ ਤੋਸਾ
1: ਜਿਹ ਪੈਂਡੈ ਮਹਾਂ ਅੰਤ ਗੁਬਾਰਾ
2: ਹਰ ਕਾ ਨਾਮ ਸੰਗ ਉਜਿਆਰਾ
1: ਜਹ ਪੰਥ ਤੇਰਾ ਕੋ ਨਾ ਸਮਝਾਨੂ
2: ਹਰ ਕਾ ਨਾਮ ਤਹ ਨਾਲ ਪਛਾਨੂ
1: ਜਹ ਮਹਾਂ ਭਿਆਨ ਤਪਤ ਬਹੁ ਕਾਮ
2: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਜਾ ਕਰਖੈ
2: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਵਰਤਨ ਨਾਮ
2: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
2: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
2: ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ
2: ਔਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕ
2: ਨਾਨਕ ਜਨ ਕੈ ਬ੍ਰਿਤ ਭਵਿਕੈ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
2: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
2: ਹਰ ਨਾਮ ਚਪ ਕਬ ਤਕਬ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
2: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
2: ਹਰ ਨਾਮ ਜਪਤ ਕਛ ਨਾਹੀ ਬਿਯੋਗ
1: ਜਨ ਰਾਸਾ ਹਰ ਨਾਮ ਕੀ ਸੇਵਾ
2: ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲਕ ਦੀਨਾ
2: ਹਰ ਤਨ ਜਨ ਕੋ ਆ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
2: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਬੋਧ ਜਨ ਹਰ ਰਸ ਰਾਤੇ
2: ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
2: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
2: ਨਾਨਕ ਜਨ ਸੰਗ ਕੇ ਤੇ ਤਰੇ
1: ਬਾਹਰ ਜਾ ਤੇ ਹਰ ਕੋ ਨਾਮ
2: ਕਾਮ ਤੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
2: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤਰਿਤ ਵਸੈ
2: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਵਡ ਭਾਗੀ ਪਾਈ ਹੈ
2: ਸੰਤ ਕੀ ਸੇਵਾ ਨਾਮ ਤੇ ਆਈ ਹੈ
1: ਨਾਮ ਤੋਲ ਕਛ ਅਵਰ ਨਾ ਹੋਏ
2: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
2: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ
2: ਸ਼ਸਤਰ ਸਿਮਰਤ ਵਿਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
2: ਸਕਲ ਤਿਆਗ ਬਨ ਮੱਦੇ ਫਿਰਿਆ
1: ਅਨਕ ਪ੍ਰਕਾਰ ਕੀ ਬਹੁ ਜਤਨਾ
2: ਉਨ ਦਾਨ ਹੁਣ ਮੈਂ ਬਹੁ ਰਤਨਾ
1: ਸਰੀਰ ਕਟਾਏ ਹੁਣ ਮੈਂ ਕਰ ਰਾਤੀ
2: ਵਰਤ ਨੇਮ ਕਰੇ ਬਹੁ ਭਾਤੀ
1: ਮਹੀ ਤੁਲ ਰਾਮ ਨਾਮ ਵਿਚਾਰ
2: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
1: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
2: ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਹੀ ਹੁਮਤ ਪੁਰਾਨ
2: ਕਨਕ ਹਸਵ ਹੈ ਭਰਪੂਰ ਦਾਨ
1: ਨਿਉਲੀ ਕਰਮ ਕਰੇ ਬਹੁ ਆਸਨ
2: ਜੈਨ ਮਾਰਗ ਸੰਜਮੈ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
2: ਰੋਵੀ ਹਮੈ ਮੈਲ ਨ ਜਾਵੈ
1: ਹਰ ਕੇ ਨਾਮ ਸਮ ਸਰਕਸ਼ ਨਾਹੀ
2: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਤੀਰਥ ਦੇਹ ਛੁਟੈ
2: ਗਰਭ ਘੁਮਾਨ ਨ ਮਨ ਤੇ ਹੁਟੈ
1: ਸੋਚ ਕਰੈ ਦਿਨ ਸਰ ਰਾਤ
2: ਮਨ ਕੀ ਮੈਲ ਨ ਤਨ ਤੇ ਜਾਤ
1: ਇਸ ਦੇਹੀ ਕੋ ਬਹੁ ਸਾਧ ਨ ਕਰੈ
2: ਮਨ ਤੇ ਕਬਹੁ ਨ ਬਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ
2: ਸਤ ਕਹਾ ਹੋਇ ਕਾਚੀ ਭੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
2: ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜਮ ਕਾ ਭਉ ਵਿਆਪੈ
2: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
2: ਓਟੋ ਪਾਵਦਰ ਗੈਨੇ ਸਿਜੈ
1: ਸੂਤ ਸੁਨਾਹੀ ਊਬ ਪਿਆਲ
2: ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
2: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
2: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
2: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
2: ਹਰ ਹਰ ਨਾਮ ਦਾ ਸਦਕਾਵੈ
1: ਜੇ ਕੋ ਆਪਣੀ ਸੋਭਾ ਲੋਰੈ
2: ਸਾਧ ਸੰਗੇ ਹਉਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ
2: ਸਾਧ ਜਨਾ ਕੀ ਸ਼ਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
2: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
2: ਸਾਧ ਸੰਗ ਜਾਕਾ ਮਿਟਿਆ ਅਭਿਮਾਨ
1: ਆਪ ਸੁਖੋ ਜੋ ਜਾਣੈ ਨੀਚਾ
2: ਸੋ ਗਨੀਐ ਸਭ ਤੇ ਉੱਚਾ
1: ਜਾਂ ਕਾ ਮਨ ਹੋਏ ਸਗਲ ਕੀ ਰੀਨਾ
2: ਹਰ ਹਰ ਨਾਮ ਤੇ ਘਟ ਘਟ ਚੀਨਾ
1: ਮਾਰੇ ਆਪਣੇ ਤੇ ਬੁਰਾ ਮਿਟਾਨਾ
2: ਇੱਕੈ ਸਗਲ ਸ੍ਰਿਸ਼ਟ ਸਾਜਨਾ
1: ਸੋਖ ਦੁਖ ਜਨ ਸਮ ਦ੍ਰਿਸ਼ਟੇਤਾ
2: ਨਾਨਕ ਪਾਪ ਪੁੰਨ ਨਹੀਂ ਲੇਪਾ
1: ਨਿਰਧਨ ਕੋ ਧਨ ਤੇ ਰੋ ਨਾਉ
2: ਨਿਥਾਵੈ ਕੋ ਨਾਉ ਤੇਰਾ ਥਾਉ
1: ਨਮਾਨੇ ਕੋ ਪ੍ਰਭ ਤੇਰੋ ਮਾਨ
2: ਸਗਲ ਘਟਾਕੋ ਦੇਵੋ ਦਾਨ
1: ਕਰਮ ਕਰਾਵਣ ਹਾਰ ਸੁਆਮੀ
2: ਸਗਲ ਘਟਾਕੇ ਅੰਤਰ ਜਾਮੀ
1: ਆਪਣੀ ਗਤਮਤ ਜਾਨੋ ਆਪੇ
2: ਆਪਨ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
2: ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
2: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
2: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉੱਤਮ ਭਲਾ
2: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
2: ਹਰ ਕੋ ਜਸਨ ਰਸਨ ਬਖਾਨੀ
1: ਸਗਲ ਥਾਨ ਤੇ ਉਹ ਉੱਤਮ ਥਾਨ
2: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
1: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
2: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
1: ਰਮਈਆ ਕੇ ਗੁਣ ਚੇਤ ਪੁਰਾਨੀ
2: ਕਵਨ ਮੋਹ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿੰਗਾਰਿਆ
2: ਗਰਭ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰੈ ਦੂਧ
2: ਪਰ ਜੋਬਨ ਭੋਜਨ ਸੁਖ ਸੂਦ
1: ਬਿਰਦ ਪਿਆ ਉਪਰ ਸਾਖ ਸੈਨ
2: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਪਸ਼ੂ ਨਾ ਬੂਝੈ
2: ਬਖਸ਼ ਲੇ ਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
2: ਸੁਤ ਭਰਾਤ ਨੀਤ ਬਨਤਾ ਸੰਗ ਹੱਸੈ
1: ਜੈ ਪ੍ਰਸਾਦ ਪੀਵੈ ਸੀਤਲ ਜਲਾ
2: ਸੁਖਦਾਈ ਪਵਨ ਪਾਵ ਕਿਆ ਮੁੱਲਾ
1: ਜੈ ਪ੍ਰਸਾਦ ਭੋਗੈ ਸਭ ਰਸਾ
2: ਸਗਲ ਸਮਗਰੀ ਸੰਗ ਸਤ ਬਸਾ
1: ਦੀਨੇ ਹਸ ਪਾਮ ਕਰਨ ਨੇਤਰ ਰਸਨਾ
2: ਇਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋਕ ਮੂੜ ਅੰਧ ਵਿਆਪੇ
2: ਨਾਨਕ ਕਾਢ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰਾਖਨ ਹਾਰ
2: ਤਿਸਿਓ ਪ੍ਰੀਤਨ ਕਰੇ ਗਵਾਰ
1: ਜਾਂ ਕੀ ਸੇਵਾ ਨਵ ਨਿਤ ਪਾਵੇ
2: ਤਾਸਿਓ ਮੂੜਾ ਮਨ ਨਹੀਂ ਲਾਵੇ
1: ਜੋ ਠਾਕੁਰ ਸਤ ਸਦਾ ਹਜੂਰੇ
2: ਤਾਕੋ ਅੰਧਾ ਜਾਣਤ ਦੂਰੇ
1: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
2: ਤਸੈ ਬਸਾਰੈ ਮੁਗਦਾ ਜਾਨ
1: ਸਦਾ ਸਦਾ ਇਹ ਭੂਲਣ ਹਾਰ
2: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
2: ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
2: ਜੋ ਹੋਵਨ ਸੋ ਦੂਰ ਪਰਾਨੈ
1: ਛੋਟ ਜਾਏ ਤਿਸ ਕਾ ਸ਼ਰਮ ਕਰੈ
2: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
2: ਗਰ ਤਪ ਪ੍ਰੀਤ ਭਸਮ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਬਿਕਰਾਲ
2: ਨਾਨਕ ਕਾਢ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
2: ਲੋਕ ਵਿਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
2: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
2: ਅੰਤਰ ਵਿਆਪੈ ਲੋਕ ਸਮਾਨ
1: ਅੰਤਰ ਅਗਨ ਬਾਹਰ ਤਨ ਸਵਾਹ
2: ਗਲ ਪਾਤਰ ਕੈਸੇ ਤਰੇ ਅਥਾਹ
1: ਜਾਂ ਕੈ ਅੰਤਰ ਬਸੈ ਪ੍ਰਭ ਆਪ
2: ਨਾਨਕ ਤੇਜਨ ਸਹਿਜ ਸਮਾਜ
1: ਸੁਣ ਅੰਧਾ ਕੈਸੇ ਮਾਰਗ ਪਾਵੇ
2: ਕਰ ਗਏ ਲਹ ਸੋ ਓੜ ਨਿਭਾਵੇ
1: ਕਹਾਂ ਬੁਝਾਰਤ ਬੂਝੈ ਡੋਰਾ
2: ਜਿਸ ਕਹੀਐ ਤੋ ਸਮਝੈ ਭੂਰਾ
1: ਕਹਾਂ ਬਿਸਨ ਪਦ ਗਾਵੈ ਗੁੰਗ
2: ਯਤਨ ਕਰੈ ਤੋ ਵੀ ਸੁਰ ਭੰਗ
1: ਕਹਿ ਪਿੰਗਲ ਪਰਬਤ ਪਰ ਭਵਨ
2: ਨਹੀਂ ਹੋਤ ਊਹਾ ਉਸ ਗਵਨ
1: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
2: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਜੀਤ
2: ਜੋ ਬਰਾਈ ਤਾਂ ਸਿਉ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਬਸੈ
2: ਅੰਤ ਕੇਲ ਮਾਇਆ ਰੰਗ ਰਸੈ
1: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
2: ਕਾਲ ਨ ਆਵੈ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
2: ਝੂਠ ਪਕਾਰ ਮਹਾ ਲੋਭ ਧਰੋਹ
1: ਯਾਹੂ ਜੁਗਤ ਬਿਹਾਨੇ ਕਈ ਜਨਮ
2: ਨਾਨਕ ਰਾਖ ਲਿਹੋ ਆਪਣ ਕਰ ਕਰਮ
1: ਤੂੰ ਠਾਕੁਰ ਤੁਮ ਪੈ ਅਰਦਾਸ
2: ਜੀਵ ਪਿੰਡ ਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
2: ਤੁਮਰੀ ਕਿਰਪਾ ਮੈਂ ਸੁਖ ਘਨੇਰੇ
1: ਕੋਈ ਨਾ ਜਾਣੈ ਤੁਮਰਾ ਅੰਤ
2: ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ
2: ਹੁੰਦੇ ਹੋਏ ਸੁ ਆਗਿਆਕਾਰੀ
1: ਤੁਮਰੀ ਗਤ ਮਿਤ ਤੁਮ ਹੀ ਜਾਣੇ

0: ਸੀ ਜਈ ਮੇਰਾ ਨਾਮ ਹੈ ਪਤ ਜਾਏ ਅਸ਼ਟਪਦੀ
1: ਦਸ ਵਸੂਲੇ ਪਾਛੇ ਪਾਵੈ
0: ਏਕ ਬਸਤ ਕਾਰਨ ਬਖੋ ਟਕਵਾਵੈ
1: ਏਕ ਭੀਨਾ ਦੇ ਦਸ ਪੀ ਹਿਰਲੇ
0: ਤੋ ਮੂੜਾ ਕੋ ਕਹਾ ਕਰੇ
1: ਜਿਸ ਠਾਕੁਰ ਸਿਉ ਨਾਹੀ ਚਾਰਾ
0: ਠਾਕੁਰ ਕੀਜੈ ਸਦ ਨਮਸਕਾਰ
1: ਜਾਪੇ ਮਨ ਲਾਗਾ ਪ੍ਰਭ ਮੀਠਾ
0: ਸਰਵ ਸੁਖਤਾ ਹੋ ਮਨ ਬੁੱਠਾ
1: ਜਿਸ ਜਨ ਆਪਣਾ ਹੁਕਮ ਮਨਾਇਆ
0: ਸਰਵ ਸੋਕ ਨਾਨਕ ਤਿਨ ਪਾਇਆ
1: ਅਗੰਤ ਸ਼ਾਹ ਆਪਣੀ ਦੇ ਰਾਸ
0: ਆਤ ਪੀਤ ਵਰਤੈ ਅਨੰਤ ਉਲਾਸ
1: ਆਪਣੀ ਇਮਾਨ ਕਛ ਬਹੁ ਸ਼ਾਹ ਬੋਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਖੋਵੈ
0: ਮੋਰਸ ਕਾ ਵਿਸ਼ਵਾਸ ਨਾ ਹੋਵੇ
1: ਜਿਸ ਕੀ ਬਸਤ ਸਾਗਰ ਰੱਖੈ
0: ਕੀ ਆਗਿਆ ਮੰਨੈ ਮੱਥ
1: ਉਸ ਤੇ ਚੌਗਣ ਕਰੈ ਨਿਹਾਲ
0: ਨਾਨਕ ਸਾਹਿਬ ਸਦਾ ਦਿਆਲ
1: ਨਾਨਕ ਭਾਂਤ ਮਾਇਆ ਕੇ ਹੇਤ
0: ਸਰਬਰ ਹੋਵਤ ਜਾਨ ਅਨੇਤ
1: ਬਿਰਖ ਕੀ ਛਾਇਆ ਸਿਉ ਰੰਗ ਲਾਵੈ
0: ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋ ਦੀ ਸਹਿ ਸੋ ਚਾਲਣ ਹਾਰ
0: ਲਪਟਰ ਉਤੈ ਅੰਦੈ ਧਾਰ
1: ਘਟਾਉ ਸਿਉ ਜੋ ਲਾਵੈ ਨੇ
0: ਤਾਕੋ ਹਾਥ ਨ ਆਵੈ ਕੇ
1: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸਪਾਇਆ
0: ਮਿਥਿਆ ਹੋਮੈ ਮਮਤਾ ਮਾਇਆ
1: ਮਿਥਿਆ ਰਾਜ ਜੋਗਨ ਧਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸੁ ਵਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
1: ਮਿਥਿਆ ਧਰੋ ਮੋਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗੁਮਾਨ
1: ਬਸ ਸਿਰ ਭਗਤ ਸਾਧ ਕੀ ਸਰਨ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣਹੇ
0: ਮਿਥਿਆ ਹਸਤ ਪਰ ਦਰਬ ਕੋ ਹਿਰੈ
1: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
0: ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਜਨਮ ਪਰ ਵਿਕਾਰ ਕੁਤਾ ਵਹੇ
0: ਮਿਥਿਆ ਮਨ ਪਰ ਲੋਭ ਲਬਾਵੈ
1: ਮਿਥਿਆ ਤਨ ਨਹੀਂ ਪਰ ਉਪਕਾਰਾ
0: ਮਿਥਿਆ ਬਾਸ ਲੇਤ ਬਿਕਾਰਾ
1: ਬਿਨ ਬੂਝੇ ਮਿਥਿਆ ਸਭ ਭਏ
0: ਸਫਲ ਦੇ ਨਾਨਕ ਹਰ ਹਰ ਨਾਮ ਲਏ
1: ਬਿਰਥੀ ਸਾਖਤ ਕੀ ਆਰਜਾ
0: ਸਾਚ ਬਿਨਾ ਕਹਿ ਹੋਵਤ ਸੁਚਾ
1: ਬਿਰਥਾ ਨਾਮ ਬਿਨਾ ਤਰ ਅੰਧ
0: ਮੁਖਿਆ ਉਠਤਾ ਕਹਿ ਦੁਰਗੰਧ
1: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
0: ਏਕ ਬਿਨਾ ਜਿਉ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਕਿਰਪਨ ਕੇ ਨਿਰਾਰਤ ਦਾਮ
1: ਧਨ ਧਨ ਤੇਜਮ ਦੇ ਘਟ ਬਸਿਓ ਹਰ ਨਾਉ
0: ਨਾਨਕ ਤਾਕੈ ਬਲ ਬਲ ਜਾਉ
1: ਰਹਿਤੇ ਅਵਰ ਕਛ ਅਵਰ ਕਮਾਵਤ
0: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
1: ਜਾਨਨ ਹਾਰ ਪ੍ਰਭੂ ਪ੍ਰਵੀਨ
0: ਬਾਹਰ ਭੇਖ ਨ ਕਾਹੂ ਭੀਨ
1: ਅਵਰ ਉਪਦੇਸੈ ਆਪ ਨ ਕਰੈ
0: ਆਵਤ ਜਾਵਤ ਜਨ ਮੈਂ ਮਰੈ
1: ਜਿਸ ਕੈ ਅੰਤਰ ਬਸੈ ਪ੍ਰਭ ਆਪ
0: ਜਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
0: ਨਾਨਕ ਉਨ ਤਿਨ ਚਰਨ ਪਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
0: ਆਪਣਾ ਕੀਆ ਆਪੈ ਮੰਨੈ
1: ਆਪੇ ਆਪ ਆਪ ਕਰਤ ਨਵੇਰਾ
0: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
1: ਪਾਪ ਸਿਆਨਪ ਸਕਲ ਤੇ ਰਹਿਤ
0: ਸਭ ਕੁਛ ਜਾਣੈ ਆ ਤੁਮ ਕੀ ਰਾਹਤ
1: ਜਿਸ ਭਾਵੈ ਤਿਸ ਲਏ ਲੜ ਲਾਏ
0: ਸ਼ਾਂਤ ਨੰਤਰ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ
0: ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
1: ਕਾਮ ਕ੍ਰੋਧ ਅਰ ਲੋਭ ਮੋਹ ਤਿਸ ਜਾਏ ਅੰਗੇਵ
0: ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੈ
1: ਜੇ ਪ੍ਰਸਾਦ ਬਸੈ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਇਐ ਧਿਆਵਨ ਜੋਗ
1: ਜੇ ਪ੍ਰਸਾਦ ਪਾਟ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੈ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤੱਕ ਜਸ ਗਾਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੈ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀ ਪਰ ਠਾਕੁਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਜੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ
0: ਰਾਖ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਨੀਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸ ਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨਹਿ ਕਰਨ ਨਾਦ
0: ਜੇ ਪ੍ਰਸਾਦ ਪੇਖੈ ਵਿਸਮਾਦ
1: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹਿ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹਿ
0: ਜੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵਹਿ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਇਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ साध जना की अचरज कथा अष्टपदी
1: साध का संग मुख उजल होत
0: साध संग मल सगली खोत
1: साध का संग मिटे अभिमान
0: साध का संग प्रगट सुज्ञान
1: साध का संग बुझे प्रभ नीरा
0: साध संग सब होत न बेरा
1: साध का संग पाए नाम रतन
0: साध का संग एको ऊपर जतन
1: साध की महिमा बरने कौन प्राणी
0: नानक साध की शोभा प्रभ महे समानी
1: साध का संग अगोचर मिले
0: साध का संग सदा प्रफुल्ल
1: साध का संग आवे बस पंचा
0: साध संग अमृत रस पुंचा
1: साध संग होए सब की रेन
0: साध का संग मनोहर बैन
1: साध का संग न कथू पावे
0: साध संग अस्तित्व मन पावे
1: साध के संग माया ते भिन्न
0: साध संग नानक प्रभु सो प्रसन्न
1: साध संग दुश्मन सब मीत
0: साधु के संग महापुनीत
1: साध संग किस्सो नी बैर
0: साध के संग न बिंगा पैर
1: साध के संग नाही को मंदा
0: साध संग जाने परमानंदा
1: साध के संग नाही हौ ताप
0: साध के संग त जैसा व्याप
1: आपे जाने साध पढ़ाई
0: नानक साध प्रभु बने आई
1: साध के संग न कब हूं पावे
0: साध के संग सदा सुख पावे
1: साध संग बस अगोचर लह
0: साधु के संग अजर सह
1: साध के संग बस स्थान ऊंचे
0: साधु के संग महल पहुंचे
1: साध का संग दृढ़ है सब धर्म
0: साध का संग केवल पार ब्रह्म
1: साध का संग पाई नाम निधान
0: नानक साधु के कुर्बान
1: साध का संग सब कुल उधार है
0: साध संग साधन बीत कुटम निस्तार है
1: साधु का संग सो धन पावे
0: जिस धन ते सब को बरसावे
1: साध संग धर्म राय करे सेवा
0: साध का संग शोभा सुर देवा
1: साधु का संग पाप पलायन
0: साध संग अमृत गुण गायन
1: साध का संग सर्प थान गम
0: नानक साध का संग सगल जनम
1: साध का संग नहीं कशकाल
0: दर्शन भेटत होत नहाल
1: साध का संग कुलूकत हर है
0: साध का संग नरक पर हर है
1: साध का संग इहां उहां सुहेला
0: साध संग विश्रत हर मेला
1: जो इच्छा सोई फल पावे
0: साध के संग न बिरथा जावे
1: पार ब्रह्म साध रित बसे
0: नानक कुदरे साध सुन रसे
1: साध के संग सुनो हर नाम
0: साध संग हर के गुण गाओ
1: साध के संग न मनते बिसरे
0: साध संग सर पर निस्तरे
1: साध के संग लगे प्रभ मीठा
0: साधु के संग करकट दीठा
1: साध संग भय आज्ञाकारी
0: साध संगत भय हमारी
1: साध के संग मिटे सब रोग
0: नानक साध भेटे संजोग
1: साध की महिमा भेद न जाने हैं
0: जिता सुन तेता बखियान
1: साध की उपमा तेह गुण ते दूर
0: साध की उपमा रही भरपूर
1: साध की शोभा का नाही अंत
0: साध की शोभा सदा बेअंत
1: साध की शोभा ऊंचते ऊंची
0: साध की शोभा मूचते मूची
1: साध की शोभा साध बनाई
0: नानक साध प्रभ भेद न पाई श्लोक
1: मन साचा मुख साचा सोई अवर न पेखे
0: कस बिन कोई
1: नानक एह लक्षण ब्रह्म ज्ञानी होए
0: अष्टपदी
1: ब्रह्म ज्ञानी सदा निर्लेप
0: जैसे जल में कमले लेप
1: ब्रह्म ज्ञानी सदा निर्दोख
0: जैसे सूर सर्व का शोक
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के तीर्थ एक
0: ज्यों बसदा को खुदे को चिंतन ले
1: ब्रह्म ज्ञानी का यह गुनाओ
0: नानक जो पाप का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नाही अभिमान
1: ब्रह्म ज्ञानी ऊंचते ऊंचा
0: मन अपने है सब ते नीचा
1: ब्रह्म ज्ञानी से जन भये
0: नानक जिन प्रभु आप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न पया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगुद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई है
0: ब्रह्म ज्ञानी को बरबल जाइए
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी का सगलवान माहे
1: ब्रह्म ज्ञानी का कौन जाने थे
0: ब्रह्म ज्ञानी को सताया देश
1: ब्रह्म ज्ञानी का कथिया ना जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी अपनकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारै जो अंतर नाम सर्व में पिख पकवान ਨਿਮਕ ਨਿਮਕ
0: ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰੇ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਰੰਜਨ ਦਰਸ
1: ਕਰਿਆ ਰੂਪ ਨਾ ਵੇਖਿਆ ਨੇਤਰ
0: ਸਾਧਕ ਟਹਿਲ ਸੰਤ ਸੰਗ ਹੇਤ
1: ਕਰਨਨ ਸੁਣੇ ਕਾਹੂ ਕੇ ਨਿੰਦਾ
0: ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ
0: ਮਨ ਕੀ ਵਾਸਨਾ ਮਨ ਤੇ ਟਰੈ
1: ਇੰਦਰੀ ਜਤ ਪੰਚ ਦੋਖ ਤੇ ਰਹਿਤ
0: ਨਾਨਕ ਕੋਟ ਮਦੇ ਕੋ ਐਸਾ ਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਵਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨੇ ਕਰਮ
0: ਇਸ ਵੈਸਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬੰਛੈ
0: ਕੇਵਲ ਭਗਤ ਕੀਰਤਨ ਸੰਗ ਰਚੈ
1: ਮਨ ਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੇ ਅਵਰਹ ਨਾਮ ਜਪਾਵੈ
0: ਨਾਨਕ ਹੋ ਵੈਸਨੋ ਪਰਮ ਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾਂ ਮਲ ਖੋਵੈ
0: ਇਸ ਭਗਵਤੀ ਕੀ ਮਤ ਉਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ
0: ਮਨ ਤਨ ਅਰਪੈ ਬਿਸ਼ਨ ਪ੍ਰੀਤ
1: ਹਰ ਕੀ ਚਰਨ ਹਿਰਦੈ ਵਸਾਵੈ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪ੍ਰਬੁੱਧ ਹੈ
0: ਰਾਮ ਨਾਮ ਆਤਮ ਮੈਂ ਸੁਧੈ
1: ਰਾਮ ਨਾਮ ਸਾਰ ਰਸ ਪੀਵੈ
0: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਵਸਾਵੈ
0: ਸੋ ਪੰਡਿਤ ਫਿਰ ਜੋਨਨ ਆਵੈ
1: ਵੇਦ ਪੁਰਾਨ ਸਿਮਰਤ ਬੂਝੈ ਮੂਲ
0: ਸੁਖ ਮੈਂ ਜਾਣੈ ਅਸਤੂਲ
1: ਜੋ ਵਰਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ
0: ਜੋ ਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ
0: ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਤਾ ਰਹਿ
0: ਬਸ ਪ੍ਰੇਤ ਮੁਕਤ ਪਾਤਰ ਕੋ ਉਤਾਰੈ
1: ਸਰਬ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
0: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਦਾਸ ਸੰਤਨ ਪਾਏ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰਗਾਹ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
0: ਜਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ
0: ਅਸੀਂ ਜੁਗਤ ਨਾਨਕ ਰਾਮ ਦਾਸ
1: ਸਭ ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ ਕਹਾਵੈ
1: ਤੈਸਾ ਹਰਕ ਤੈਸਾ ਉਸ ਸੋਗ
0: ਸਦਾ ਅਨੰਤ ਹੈ ਨਾਹੀ ਵਿਯੋਗ
1: ਤੈਸਾ ਸਵਰਨ ਤੈਸੀ ਉਸ ਮਾਟੀ
0: ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ
1: ਤੈਸਾ ਮਾਨ ਤੈਸਾ ਅਭਿਮਾਨ
0: ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰੱਖਿਆ ਤੈਸਾ ਤਿਨ ਨਾਮ
1: ਆਪੇ ਕਰਨ ਕਰਾਵਨ ਜੋਗ
0: ਭਾਵੈ ਸੋਈ ਪਨ ਹੋਗ
1: ਅਸਰਿਓ ਆਪ ਹੋਏ ਅੰਤ ਤਰੰਗ
0: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੇ ਤੈਸਾ ਪ੍ਰਕਾਸ਼
0: ਪਾਰ ਬ੍ਰਹਮ ਕਰਤਾ ਅਵਿਨਾਸ਼
1: ਸਦਾ ਸਦਾ ਸਦਾ ਦਯਾਲ
0: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
1: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
0: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ ਅਸ਼ਟਪਦੀ
1: ਕਈ ਕੋਟ ਹੋਏ ਪੂਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਏ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਤ ਕੇ ਸਰੋਤੇ
0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆ ਵਹੇ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਏ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭਿਗ ਆਤਮ ਨੇ ਕੋਰ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋ ਤੇ ਤਿਤ ਲਗਣਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਥਰ ਬ੍ਰਿਖ ਨਿਕ ਜਾਏ
1: ਕਈ

0: ਐਸੀ ਦ੍ਰਿਸ਼ ਕਰੇ ਤੈਸਾ ਹੋਏ
1: ਆਪੇ ਆਪ ਆਪ ਸੋਏ
0: ਜੋ ਕਿਛ ਕੀਨੋ ਸੋ ਆਪਣਾ ਰੰਗ
1: ਸਭ ਤੇ ਦੂਰ ਸਭ ਹੋ ਕੇ ਸੰਗ
0: ਦੂਜਾ ਦੇਖਿਆ ਕਰੇ ਵਿਵੇਕ
1: ਆਪੇ ਏਕਾ ਪਿਆ ਨੇ
0: ਮਰੈ ਨਾ ਪਿੰਸਾ ਆਵੈ ਨਾ ਜਾਏ
1: ਨਾਨਕ ਸਭ ਹੀ ਰਹਿ ਸਮਾਏ
0: ਆਪ ਉਪਦੇਸ਼ ਸਮਝੈ ਆਪ
1: ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ
1: ਸਭ ਕੁਛ ਉਸਕਾ ਉਹ ਕਰਨੇ ਹਾਰ
0: ਉਸ ਤੇ ਭਿੰਨ ਕਹੋ ਕਿਛ ਹੋਏ
1: ਸ਼ਾਂਤ ਨੰਤਰ ਏਕਾ ਸੋਏ
0: ਆਪਣੇ ਚਲਿਤ ਆਪ ਕਰਨਾ ਹਾਰ
1: ਗੌਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੀ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੈ ਵਖਿਆਨੀ
0: ਸਤ ਸਤ ਸਤ ਸਭ ਕੀਨਾ
1: ਕੋਟ ਮਦੈ ਕਿਨ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ ਸਰਵਣ ਵਖਿਆਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
1: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
0: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
1: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
0: ਸੰਤ ਕੈ ਦੁਖਨ ਹਰ ਜਾ ਘਟੈ
1: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਦੇਹੀਨ
0: ਸੰਤ ਕੇ ਹਥੇ ਕੋ ਰੱਖੈ ਨਾ ਕੋਈ
1: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜਿਉ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
1: ਸੰਤ ਕੈ ਦੁਖਨ ਸਭ ਕੋ ਛਲੈ
0: ਸੰਤ ਕੈ ਦੁਖਨ ਤੇਜ ਸਭ ਜਾਏ
1: ਸੰਤ ਕੈ ਦੁਖਨ ਨੀਚ ਨਿਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਭਾਵੈ ਤਾਂ ਇਹ ਪੀ ਕਤ ਪਾਏ
0: ਸੰਤ ਕਾ ਨਿੰਦਕ ਮਹਾ ਅਤਤਾਈ
1: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਏ
0: ਸੰਤ ਕਾ ਨਿੰਦਕ ਮਹਾ ਹਥਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀਆ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਬਿਜੋਗ
0: ਸੰਤ ਕੇ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਣ ਲੱਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਤਰੈ
0: ਸੰਤ ਕੇ ਦੁਖੀ ਕੋ ਨਾਹੀ ਠਾਉ
1: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
0: ਸੰਤ ਕਾ ਦੁਖੀ ਅਦਬੀ ਜਿਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉੰਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੇ ਜੜ ਕਿਛ ਨਾਹੀ
1: ਆਪਣ ਬੀਜਿਆ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
1: ਨਾਨਕ ਸੰਤ ਭਾਵੇ ਤਾਂ ਲਏ ਉਬਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਜਿਉਂ ਜਲ ਬੇ ਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਭਾਵਕ ਇੰਦਨ ਨਹੀਂ ਧਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉਂ ਬਵਾੜ ਤਿਲ ਖੇਤ ਮਹਿ ਦੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕੀਰਤਨ ਦਿੱਕਾ ਧੁਰ ਹੀ ਪਿਆ
1: ਨਾਨਕ ਜੋ ਤਿਸ ਭਾਵੇ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
0: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
1: ਜੈਸਾ ਭਾਵੈ ਤੈਸਾ ਕੋਈ ਹੋਏ
0: ਮਾਇਆ ਕੀਰਤਨ ਮਿਟੈ ਕੋਈ
1: ਨਾਨਕ ਜਾਣੈ ਸੱਚਾ ਸੋਏ
0: ਸਭ ਕਰ ਤਿਸ ਕੀ ਉਹ ਕਰਨੈ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਰਾਤੀ ਉਸਤ ਕਰੋ ਦਿਨ ਰਾਤ
1: ਤਿਸੈ ਧਿਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੈ ਹਾਰ
1: ਦੂਸਰ ਕੌਣ ਕਹੈ ਵਿਚਾਰ
0: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
1: ਵੱਡ ਭਾਗੀ ਨਾਨਕ ਜਨ ਸੇ ਸਲੋਕ
0: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
1: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
0: ਮਨੁੱਖ ਕੀ ਟੇਕ ਬਿਰਤੀ ਸਭ ਜਾਨ
1: ਦੇਵਨ ਕਉ ਏਕੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਹੀ
1: ਔਰ ਨ ਤਿਸ਼ਨਾ ਲਾਗੈ ਆਏ
0: ਮਾਰੈ ਰਾਖੈ ਏਕੋ ਆਪ
1: ਨਾਨਕ ਕੈ ਕਿਛੁ ਨਾਹੀ ਹਾਥ
0: ਜਿਸ ਕਾ ਹੁਕਮ ਬੂਝ ਸੁਖ ਹੋਏ
1: ਜਿਸ ਕਾ ਨਾਮ ਰਖ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਗਨਣ ਲਾਗੈ ਕੋਏ
0: ਉਸਤ ਮਨ ਮੈਂ ਕਰ ਨਿਰੰਕਾਰ
1: ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸਹੇਲਾ ਕਰ ਲੈ ਜੀਓ
0: ਮੈਨੂੰ ਫੇਕ ਠਾਕੁਰ ਕਾ ਰੰਗ
1: ਸਾਹ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰਗ ਗੋਬਿੰਦ
1: ਮਿਟੈ ਪਾਪ ਜਪੀਐ ਹਰ ਬਿੰਦ
0: ਹਰ ਹਰ ਕਰਮ ਸ਼ਰਵਣ ਹਰ ਕਥਾ
1: ਆਦਰ ਗਿਆਨ ਨਾਨਕ ਉਜਲ ਮੱਥਾ
0: ਵੜ ਭਾਗੀ ਤੇ ਜਨ ਜਗ ਮਾਹੀ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਸੇਤਨ ਮੰਤਕ ਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਏਕੋ ਏਕ ਏਕ ਪਛਾਨੈ
1: ਤੇ ਤੁਤ ਕੀਓ ਸੋਝੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮੰਨਿਆ
1: ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਜੈ
1: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤਿਓ ਹਰ ਜਨ ਰਹਿਤ
0: ਅਨ ਦਿਨ ਕੀਰਤਨ ਕੇਵਲ ਵਖਿਆਨ
1: ਰਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਜਿਸ ਕੀ ਕਟੀਏ ਜਨ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਤਿਸੈ ਨ ਲਾਗੈ ਦੁਖ
0: ਜਿਸ ਕੋ ਹਰ ਬ੍ਰਹਮ ਮਨ ਜਿਤੇ ਆਵੈ
1: ਸੋ ਸੰਤ ਸੁਹੇਲਾ ਨਹੀਂ ਦੁਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ
1: ਪ੍ਰਸਾਦ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਸ਼ਮੂਲ
1: ਨਾਨਕ ਸੋ ਸੂਕਮ ਸੋਈ ਅਸਥੂਲ
0: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ
1: ਆਪਣੇ ਚਲਤੇ ਆਪ ਹੀ ਕਰੈ
0: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਜੁਗਤ ਰਚ ਥਾ ਬਿਉਥਾ
0: ਅਵਨਾਸੀ ਨਾਹੀ ਕਿਸ ਖੰਡ
1: ਧਾਰਨ ਧਾਰ ਰਿਓ ਬ੍ਰਹਿਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ
1: ਸਗਲ ਸੰਸਾਰ ਉਦਰੈ ਤਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਗੁਰ ਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਬਟ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਏ
1: ਕਰਨੇ ਹਾਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤੇ ਸਮਾਹੀ ਸਮਾਏ
1: ਸੁਖ ਨਿਧਾਨ

0: ਅਸ਼ਟਪਦੀ
1: ਟੂਟੀ ਗੰਢ ਨਿਹਾਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਜਾਂ ਸਭ ਕੁਛ ਕਿਸਕਾ ਜੀ ਆਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਇਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਣ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਕਾਸ਼
0: ਦਰਸ਼ਨ ਦੇਖ ਮਨ ਹੋਏ ਵਿਕਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਤਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਦੂਤ ਸਹਿ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਬਿਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜਿੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ
1: ਤੈਨੂੰ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਇਐ ਅਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵੱਲ ਨਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਵੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਨਾਸੀ ਇੱਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗਤ ਰੇਸਮ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਵਰਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟ ਨਹਾਰ
0: ਜਗੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਰ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਤਾਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਤਨ ਕਰਾਵਨ ਤਿਨ ਮੂਲ ਪਛਾਣੇ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭਾਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜਿਆ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਗਡਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਪੂਜੈ ਪੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਆਕੀ ਕਦਮਤ ਕੋਈ ਨਾ ਲਾਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਖੈ
1: ਜਿਸ ਕਾ ਸਾਸਨ ਕੱਢਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾਹੀਂ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾ ਹੋ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਇੱਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨੇ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੇ ਦਰਸ ਸਭ ਪਾਪ ਮਟਾਵੇ
1: ਅਵਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਿਗੁਰ ਸੇਵਕੀ ਕਰੈ ਪ੍ਰਤਪਾਲ
0: ਸੇਵਕ ਔਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤਿ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਨਾਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਜ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਨੇ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨ ਪਹੁੰਚਤ ਪ੍ਰਾਣੀ
0: ਆਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣ ਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸਚ ਉਪਦੇਸੇ ਵਖਾਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਇ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕੇ ਹੋ ਧਨ ਸਾਰ ਅਸ਼ਟਪਦੀ
1: संत जना मिन करो विचार,
0: एक सिमरन नाम आधार,
1: अवरो पाप स्वामी पसारो,
0: शरण कमल विद मैं और तार,
1: कर्म कान सो प्राप समर्थ,
0: दृढ़ कर गह नाम हर बत,
1: केहु तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार कुंट उठतावे,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अनको पावी रोग न जाए,
0: रोग मिटे हर अवखद लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थापते बैठाए,
1: ताको बिघन न लागे कोई,
0: जाके हृदय बसे हर सोए,
1: कल ताती ठंडा हर नाऊ,
0: सिमर सिमर सदा सुख पाओ,
1: औ बिन सह पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: मत विचार कह जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: क्यों रत्न जन्म का होई उधार,
0: हर सिमर पुराने आधार,
1: अनको पाप न छूटन हारे,
0: सिमरत शास्त्र वेद विचारे,
1: हर की भगत करो मन लाए,
0: मन वंशित नानक फल पाए,
1: संग न चार स्थे रह तना,
0: गल बटावे मूर्ख मना,
1: सुत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातु लेहे आने,
0: भक्त बिना भव डूबे सियाने,
1: हर की भगत करो मन मीत,
0: निर्मल होए तुम्हारो चीत,
1: चरण कमल रखो मन माही,
0: जन्म जन्म के किल विख जाहि,
1: आप जपो अबरा नाम जपाव हो,
0: संत कहत रहत गत पाव हो,
1: सार पूर सत हर को नाओ,
0: सहस भय नानक गुण गाओ,
1: गुण गावत तेरी उतर समैल,
0: बिरस जाय हो मैं बिख फैल,
1: ओहे अचिंत बसे सुख नाल,
0: सास ग्रासर नाम समाल,
1: छाट सियान सगली मना,
0: साथ संग पावे सस्तना,
1: हर पूंजी संच करो व्यवहार,
0: हम सुख दर गय जयकार,
1: सर्व निरंतर एको देख,
0: तो नानक जाके मस्तक लेख,
1: एको जाप एको सलाहे,
0: एक समर एको मन आहे,
1: एक स्के गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे उप्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: कर कृपा देव हर नाम,
1: साधना की मांगो धूर,
0: पार ब्रह्म शब्दा पूर,
1: सदा सदा प्रभ के गुण गावो,
0: सास सास प्रभ तुम्हें ध्यावो,
1: चरण कमल स्यों लागे प्रीत,
0: भजन करो प्रभ की नित नीत,
1: एक ओट एक आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: उपजे चाहो साधक संग,
1: परे शरण आन सत्याग,
0: अंतर प्रकाश अंधेन निवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नुस्ता निहाल,
1: बंधन काट मुक्त जन भया,
0: जन्म मरण दुख भ्रम गया,
1: जिच पुन्नी श्रद्धा सा पूरी,
0: कब रहे सत्संग हजूरी,
1: जिसका साथिन लिया मिलाए,
0: नानक भक्ति नाम समाए,
1: सो क्यों बिसरे जे काल न पाने,
0: सो क्यों बिसरे जे किया जाने,
1: सो क्यों बिसरे जे सब किश दिया,
0: सो क्यों बिसरे जे जीवन जिया,
1: सो क्यों बिसरे जे अग्न मह रख है,
0: गुर प्रसाद को बिरला लख है,
1: सो क्यों बिसरे जे बिख ते काट है,
0: जन्म जन्म का टूटा गंढ है,
1: गुर पूरा तत ए है बुझाया,
0: प्रभ अपना नानक जन त्याया,
1: साजन संत करो ए काम,
0: आन त्याग जपो हर नाम,
1: सिमर सिमर सिमर सुख पावो,
0: आप जपो अपने नाम जपावो,
1: भगत भाई तरिया संसार,
0: भगति तन होशी सार,
1: सर्व कल्याण सुप निध नाम,
0: मूढ़ जात पाए विश्राम,
1: सगल दुख का हो नाश,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर ही स्वाव,
1: नेत्रों पे एक दर्श सुख होए,
0: मन पिक सहसाध चरण धोए,
1: भक्त जना कै मन तन रंग,
0: बिरला को पावे संग,
1: एक बस दी जय कर माया,
0: प्रसाद नाम जप लिया,
1: ताकि उपमा कही न जाए,
0: नानक रहया सर्व समाए,
1: प्रभ बख्शांत दीन दयाल,
0: भगत बशल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: आदि पुरख कारण करतार,
0: भक्त जना के प्राण आधार,
1: जो जो जपे सो हे पुनीत,
0: भगत पाए लावे मन हीत,
1: हम निर्गुण यार नीच अजान,
0: नानक तुम्हारी शरण पुरख भगवान,
1: सर्व वैकुंठ मुक्त मोख पाए,
0: एक निमख हर के गुण गाए,
1: अनक राज भोग बढ़ियाई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी शोभा धनवंत,
0: हृदय बसे पूर्ण गुरमंत,
1: साध संत प्रभ देहो निवास,
0: सर्व सुख नानक।

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਪਾਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ
0: ਤਬ ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਮੋਹ ਕਹਾ ਕਿਸੋ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਕਹੇ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕੋ ਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕੋ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਿਕ ਦੇਵ ਕਹਾਂ ਕੋ ਉਚੀਨ
1: ਜਬ ਆਪਨ ਆਪ ਆਪ ਪੁਰਤਾਰ ਹੈ
0: ਸ਼ਗਨ ਆਪ ਸ਼ਗਨ ਕਹਾਂ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮੁਹਾ ਕਿਸੈ ਪਿਆਪਤ ਮਾਇਆ
1: ਆਪ ਸਕੋ ਆਪ ਇਹ ਆਦੇਸ
0: ਗੁਰ ਕਾ ਨਾ ਹੀ ਪ੍ਰਵੇਸ
1: ਜੈ ਏਕ ਇਹ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਜਗਨ ਮੈਂ ਕੀ ਨੋ ਵਿਸਥਾਰ
1: ਆਪ ਪੁਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਨਾਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਾਸਾ
2: You're listening to KRPI 1550 Radio, Ferndale, Washington.
3: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਇਹ ਤੁਰ ਕੀ ਬਾਣੀ ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ ਅੱਜ ਸੰਸਾਰ ਵੱਲ ਜਾਤੀ ਪਾਈਏ ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ ਕਿਸੇ ਨੂੰ ਮੁਕੱਦਮਾ ਪੈ ਗਿਆ ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ ਔਸ਼ਧੀ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਮੇਰਾ ਸਤਿਗੁਰੂ ਐਸਾ ਵੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ ਕਿਹੜੀ ਦਵਾਈ ਦਿੰਦਾ ਹੈ ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ ਨਾ ਜਮਾਂ ਦੀ ਤੱਤੀ ਵਾਹ ਲੱਗੀ ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ ਇਹ ਸਰਬ ਰੋਗ ਦਾ नाश करने वाली बाणी पर एक शर्त है, श्रद्धा प्यार सिदक दे नाल। अमृत वेले जाग के इशनान करके ए बाणी पढ़िए ता फिर दुख नेड़े नहीं आ सकदे। आओ सारे गुरु की बाणी दा ए अभ्यास करिए, क्योंकि गुरु की बाणी ता है ही ऐसी।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਤ ਹਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਤ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਉ ਗੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ
0: ਇਹ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈ ਰਾਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਕਨ ਜਾਏ ਨ ਪੋਸਾ
1: ਹਰ ਕਾ ਨਾਮੁ ਹਾ ਸੰਗ ਤੋਸਾ
0: ਜੇ ਪੈਂਡੈ ਮਹਾ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀਂ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪੈ ਹਰਿ ਜਨ ਹਰਿ ਹਰਿ ਜਪੈ
1: ਹਰਿ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰਿ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਦੇਹੁ ਹਰਿ ਕੋ ਨਾਮ
1: ਨਾਮ ਤੇਨ ਹਰਿ ਹਰਿ ਗੁਣ ਗਾਮ
0: ਸਭ ਤੇ ਉਤਮ ਹਰਿ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨੰਤ ਪ੍ਰਕਾਰ ਕੀ ਬਹੁ ਜਤਨਾ
1: ਪੁੰਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਭੂਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਤਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹੋਮੈ ਬੈਲ ਨ ਜਾਵੈ
0: ਹਰ ਕੇ ਨਾਮ ਸਮ ਸਰ ਕਛ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨਸ ਹਰ ਰਾਤ
1: ਮਨ ਕੀ ਬੈਲ ਨ ਤਨ ਦੇ ਜਾਲ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੂ ਨ ਦੁਖਿਆ ਤਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤਿ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨ ਸਿਜੈ
0: ਸੁਤ ਸੁਨਾਹੀ ਊਪ ਪਿਆਲ
1: ਲੋਹੇ ਪਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰਿ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰਿ ਹਰਿ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰਿ ਹਰਿ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰਿ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰਿ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ
1: ਹਰਿ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰਿ ਨਾਮ ਸਲੋਕ
0: ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦੁਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਬ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਭਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲੇ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਨ ਹਾਰ
1: ਤਿਸਿਓ ਪ੍ਰੀਤਨ ਕਰੇ ਗਵਾਰ
0: ਜਾਪੀ ਸੇਵਾ ਨਵ ਨਿਤ ਪਾਵੈ
1: ਤਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਭ ਸਦਾ ਹਜੂਰੇ
1: ਜਾਕੋ ਅੰਧਾ ਜਾਣਤ ਦੂਰੇ
0: ਜਾਪੀ ਟਹਿਲ ਪਾਵੈ ਦਰਦ ਹਮਾਨ
1: ਤਿਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆਗ ਕੌਟੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਵਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੈ
1: ਕਰ ਗਏ ਲਿਹੋ ਓੜ ਨਿਭਾਵੈ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸ਼ਨ ਪਦ ਗਾਵੈ ਗੁੰਗ
1: ਜਤਨ ਕਰੈ ਤੋ ਵੀ ਸੁਰ ਭੰਗ
0: ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੈ ਮਨਿ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਧਰੋਹ
0: ਕਿਆਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਤਾਇ ਅਰਦਾਸ
1: ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਵਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਕੀ ਹਿਰਲੇ
1: ਤੋ ਮੂੜਾ ਕੋ ਕਹਾ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਤਾਕੋ ਕੀਜੈ ਸਦ ਨਮਸਕਾਰ
0: ਜਾਂਦੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੋ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ
1: ਮੋਰਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗੈ ਰੱਖੈ
1: ਰੋਕੀ ਆਗਿਆ ਮਨੈ ਮਥੈ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਅਨਕ ਭਾਂਤ ਮਾਇਆ ਕੇ ਹਿਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨਾ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜ ਅੰਧ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿ ਤੇ ਅਵਰ ਕਛ ਅਵਰ ਕਮਾਵਤ
1: ਮਨ ਹੀ ਪ੍ਰੀਤ ਮਖੋ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪੁਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ

0: ਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਣ ਤਿਨ ਮੂਲ ਪਛਾਣੇ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜੈ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰੱਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇਵ ਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰੱਖੈ
0: ਤਾਕਿ ਕਦਮਤ ਕੋਈ ਨਾ ਲੱਖੈ
1: ਆਪਕੇ ਸੇਵਕ ਕੋ ਕੋਊ ਨਾ ਪਹੁੰਚੈ
0: ਆਪਕੇ ਸੇਵਕ ਉੱਚਤੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰੱਖੈ
0: ਭਸਮ ਕਰੈ ਲਸਕਰ ਕੋਟ ਲੱਖੈ
1: ਜਿਸ ਕਾ ਸਾਸਨ ਕੱਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸਕੇ ਕਰਤਵ ਪ੍ਰਥੇ ਜਾਤ
1: ਮਾਰੈ ਨਾ ਰੱਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਆਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰ ਪ੍ਰਭ ਜਪੀ ਹੈ
0: ਪਤੇ ਮਨ ਤਨ ਤਰੱਕੀਐ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬੇ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰੱਬੇ ਆਪਣੇ ਸਿਉ ਰਹੇ ਸਮਾਏ
1: ਜੋ ਹੋ ਵਾਹ ਹੋ ਵਤ ਸੋ ਜਾਣੈ
0: ਰੱਬੇ ਆਪਣੇ ਕਾ ਹੁਕਮ ਪਛਾਣੈ
1: ਇਸਕੀ ਮਹਿਮਾ ਕੌਣ ਬਖਾਨੋ
0: ਇਸਕਾ ਗੁਣ ਕਹਿ ਏਕ ਨ ਜਾਨੋ
1: ਆਠ ਪੈਰ ਪ੍ਰਭ ਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਰ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਤੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਬਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵ ਅਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਨਾਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨਮੈ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਵਰਸਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਭਜਨ ਕਰਨ ਆਗਾਨੀ
0: ਮਨ ਸੰਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਖਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਉ ਬੋਲ ਨ ਪਹੁੰਚਤ ਪ੍ਰਾਨੀ
0: ਆਤਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂਕਿ ਕੀਮਤ ਕਿਨੈ ਨ ਪਾਈ
1: ਅਨਕ ਭਗਤ ਬੰਦਨ ਨਿਤ ਕਰਹੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਜਾਂਦੇ ਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਦੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁਕੇ ਭ੍ਰਮ ਗਮਨ
0: ਸੋ ਨਾਨਕ ਹਰ ਹਰ ਦਾ ਸਰਵਨ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕੇ ਹੋ ਧਨ ਸਾਰ ਅਸ਼ਟਪਦੀ।
1: संत जनामे करो विचार,
0: एक सिमरन नाम आधार,
1: अवरो पाप सब मीत पसारो,
0: शरण कमल विद मैं उरतारो,
1: कर्म कान सो प्राप्त समर्थ,
0: निरकर गहो नाम हर बथ,
1: एहो तन संचो हो भगवंत,
0: संत जनाका निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार कुंट उठतावे,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अन को पावी रोग न जाए,
0: रोग मिटे हर अवखद लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थापते आवैठाए,
1: ताको बिघन न लागे कोई,
0: जाके हृदय बसे हर सोए,
1: कल ताती ठंडा हर नाउ,
0: सिमर सिमर सदा सुख पाओ,
1: अवबिन से पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: मत विचार कह जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: क्यों रत्न जन्म का होए उधार,
0: हर हर सिमर पुराणे आधार,
1: अनको पाप न छूटन हारे,
0: सिमरत शास्त्र वेद विचारे,
1: हर की भगत करो मन लाए,
0: मन वंशित नानक फल पाए,
1: संग न चार स्थिर है तना,
0: काल पटावे मूर्ख मना,
1: सोत मीत कुटंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस स्थिर रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातू ले आने,
0: भगत बिना बहु डूबे सियाने,
1: भगत की भगत करो मन मीत,
0: निर्मल होए तमारो चीत,
1: चरण कमल रखो मन माही,
0: जन्म जन्म के किल बिख जाहि,
1: आप जपो अवरा नाम जपाव हो,
0: संत कहत रहत गत पाव हो,
1: सार पूर सत हर को नाओ,
0: सहस भाई नानक गुण गाओ,
1: गुण गाव तेरी उतर समैल,
0: मन सदाए हो मैं बिख फैल,
1: होए अचिंत बसै सुख नाल,
0: सास ग्रासर नाम समाल,
1: छाड़ सियान सगली मना,
0: सात संग पावे सच तना,
1: हर पूंजी संच करो व्यवहार,
0: हम सुख दरगह जयकार,
1: सर्व निरंतर एको देख,
0: तो नानक जाके मस्तक लेख,
1: एको जाप एको सलाह,
0: एक समर एको मन आहे,
1: एक के गुण गाओ अनंत,
0: मंत्र जाप एक भगवंत,
1: एको एक एक हर आप,
0: पूर्ण पूरे प्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करिया तो शरनाई,
0: नानक की प्रभ बेनती, अपनी भगती लाए, अष्टपदी
1: जाचक जन जाचे प्रभ दान,
0: कृपा देव हर नाम,
1: साधना की मांगो धूर,
0: पार ब्रह्म मेरी शब्दा पूर,
1: सदा सदा प्रभ के गुण गावो,
0: सास सास प्रभ तुम्हें त्यागो,
1: चरण कमल से लागे प्रीत,
0: भजन करो प्रभ की नित नीत,
1: एक ओट एक आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोई,
1: जिन चाख्या से जान तृप्ताने,
0: पूर्ण पुरख नहीं डोलाने,
1: सुपर परे प्रेम रस रंग,
0: उपजे चाहो साध का संग,
1: परे शरण आन सब त्याग,
0: अंतर प्रकाश अंधन निवलाग,
1: बड़ भागी जपया प्रभ सोए,
0: नानक नाम रते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नो सदा निहाल,
1: बंधन काट मुक्त जन भया,
0: जन्म मरण दुख भ्रम गया,
1: इच्छपुन्नी श्रद्धा सा पूरी,
0: रब रहया सत्संग हजूरी,
1: जिसका साथिन लिया मिलाए,
0: नानक भगती नाम समाए,
1: सोक्यों बिसरे जे भाव न भाने,
0: सोक्यों बिसरे जे किया जाने,
1: सोक्यों बिसरे जिन सब कुछ दिया,
0: सोक्यों बिसरे जे जीवन जिया,
1: सोक्यों बिसरे जे अग्न मह रखे,
0: गुर प्रसाद को बिरला लख है,
1: सोक्यों बिसरे जे बिख ते काट है,
0: जनम जनम का टूटा गंड है,
1: गुर पूरा तत एह बुझाया,
0: रब अपना नानक जन त्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अपने नाम जपावो,
1: भगत भाई तरिय संसार,
0: भगती तन खुशी सार,
1: सर्व कल्याण सूप निद नाम,
0: मूढ़ जात पाए विश्राम,
1: सगल दुख का हो नाश,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर ही स्वाओ,
1: नेत्रों पेख दर सुख होए,
0: मन बिक सह साध चरण धोए,
1: भक्त जना कै मन तन रंग,
0: बिरला को पावे संग,
1: एक बस दीजै कर माया,
0: प्रसाद नाम जप लिया,
1: ताकि उपमा कही न जाए,
0: नानक रहया सर्व समाए,
1: रब बख्शंद दीन दयाल,
0: भगत बशल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: हाथ पुरख कारण करतार,
0: जना के प्राण आधार,
1: जो जो जपै सो होई पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व बैकुंठ मुक्त मोख पाए,
0: एक निमक हर के गुण गाए,
1: अनक राज भोग बड़े आई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी शोभा धनवंत,
0: हृदय बसे पूर्ण गुरमंत,
1: साध संग प्रभ देहो निवास,
0: सर्व सुख नानक।

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਿ ਦੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਦ,
0: ਵੈਰ ਵਿਰੋਧ ਕੇ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ,
0: ਤਬ ਹਰਕ ਸੋਗੋ ਕਸੈ ਵਿਆਪਤ,
1: ਜਬ ਆਪਨ ਆਪ ਆਰ ਬ੍ਰਹਮ,
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ,
1: ਜਬ ਇਕ ਹੀ ਹਰ ਅਗਮ ਅਪਾਰ,
0: ਤਬ ਨਰਕ ਸੁਰਕ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਤਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੈ ਹਾਰ,
0: ਨਾਨਕ ਠਾਕੁਰ ਏਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ,
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜੈ ਬਿਨ ਮੈਲ ਕਹੋ ਕਿਆ ਧੋਤਾ,
1: ਜੈ ਨਿਰੰਜਨ ਰੰਕਾਰ ਨਿਰਵਾਨ,
0: ਜੈ ਕੌਣ ਕਮਾਨ ਕੌਣ ਅਭਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ,
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸਮਾਰ,
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ,
1: ਜੈ ਸਰਵ ਕਲਾ ਆਪੇ ਪ੍ਰਵੀਨ,
0: ਜੈ ਵੇਦ ਕਤੇਵ ਕਹਾ ਕਉ ਚੀਨ,
1: ਜਬ ਆਪਨ ਆਪ ਆਪ ਪੁਰਤਾਰ ਹੈ,
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ,
1: ਜੈ ਆਪਨ ਊਚ ਆਪਨ ਆਪ ਨੇਰਾ,
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹੋਆ,
1: ਜੈ ਛਲ ਅਸ਼ੇਦ ਅਭੇਦ ਸਮਾਇਆ,
0: ਮੁਹਾ ਕਿਸੈ ਵਿਆਪਤ ਮਾਇਆ,
1: ਆਪ ਸੁਖੋ ਆਪ ਇਹ ਆਦੇਸ਼,
0: ਤੈ ਗੁਣ ਕਾ ਨਾਹੀ ਪ੍ਰਵੇਸ਼,
1: ਜੈ ਇਕ ਏਕ ਏਕ ਭਗਵੰਤਾ,
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਨ ਆਪ ਆਪ ਪਤਿਆਰਾ,
0: ਤੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪ ਸੁਖੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਜੈ ਗੁਣ ਮੈਂ ਕੀ ਨੋ ਵਿਸਥਾਰ,
1: ਪਾਪ ਪੁੰਨ ਤਹਿ ਭਈ ਕਹਾਵਤ,
0: ਉਹ ਨਰਕ ਕੋ ਸੁਰਗ ਵਿਸ਼ਾਵਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਦੁਖ ਸੁਖ ਮਾਨ ਅਪਮਾਨ,
0: ਅਨਕ ਪ੍ਰਕਾਰ ਕੀ ਉਹ ਵਿਖਿਆਨ,
1: ਆਪਨ ਖੇਲ ਆਪ ਕਰ ਦੇਖੈ,
0: ਖੇਲ ਸੰਕੋਚੈ ਤੋ ਨਾਨਕ ਏਕੈ,
1: ਜੈ ਅਵਗਤ ਭਗਤ ਹੈ ਆਪ,
0: ਜੈ ਪਸਰੈ ਪਸਾਰ ਸੰਤ ਪ੍ਰਤਾਪ,
1: ਤੂੰ ਪਾਪ ਕਾ ਆਪੇ ਧਨੀ,
0: ਉਨਕੀ ਸੋਭਾ ਉਨਹੋ ਬਨੀ,
1: ਆਪੇ ਕੌਤਕ ਕਰੈ ਅਨੰਦ ਜੋਜ,
0: ਆਪੇ ਰਸ ਭੋਗਨ ਨਿਰਜੋਜ,
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ,
0: ਜਿਸ ਭਾਵੈ ਤਿਸ ਖੇਲ ਖਿਲਾਵੈ,
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ,
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ, ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ,
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ, ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ,
0: ਆਪੇ ਏਕ ਆਪ ਵਿਸਥਾਰ,
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ,
0: ਆਪਣੇ ਭਾਣੇ ਲਏ ਸਮਾਏ,
1: ਤੁਮ ਤੇ ਭਿੰਨ ਨਹੀਂ ਕਿਛ ਹੋਏ,
0: ਆਪਣ ਸੂਤ ਸਭ ਜਗਤ ਪਰੋਏ,
1: ਜਾਂ ਕੋ ਪ੍ਰਾਪਤੀ ਆਪ ਬੁਝਾਏ,
0: ਸੱਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜੰਤਰ ਸਭ ਤਾਂ ਕੈ ਹਾਥ,
0: ਦੀਨ ਦਿਆਲ ਅਨਾਥ ਕੋ ਨਾਥ,
1: ਜਿਸ ਰਾਖੈ ਤਿਸ ਕੋਇ ਨ ਮਾਰੈ,
0: ਸੋ ਮੂ ਆਜ ਸਮਨੋ ਬਿਸਾਰੈ,
1: ਜਿਸ ਸੱਚ ਅਵਰ ਕਹਾਂ ਕੋ ਜਾਏ,
0: ਸਭ ਸਿਰ ਏਕ ਨਿਰੰਜਨ ਰਾਏ,
1: ਏਕੀ ਜੁਗਤ ਜਾਂ ਕੈ ਸਭ ਹਾਥ,
0: ਅੰਤਰ ਬਾਹਰ ਜਾਨੋ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ,
0: ਨਾਨਕ ਦਾਸ ਸਦਾ ਬਲਹਾਰ,
1: ਪੂਰਨ ਪੂਰ ਰਹੇ ਦਿਆਲ,
0: ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰਤਵ ਜਾਣੈ ਆਪ,
0: ਅੰਤਰ ਜਾਮੀ ਰਹੋ ਵਿਆਪ,
1: ਪ੍ਰਭ ਪਾਲੈ ਜੀ ਅਨੁਭਵ ਭਾਂਤ,
0: ਜੋ ਜੋ ਰਚਿਓ ਸੋ ਤਿਸੈ ਧਿਆਤ,
1: ਜਿਸ ਭਾਵੈ ਤਿਸ ਲਈ ਮਿਲਾਏ,
0: ਭਗਤ ਕਰੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ,
0: ਕਰਨ ਹਾਰ ਨਾਨਕ ਇੱਕ ਜਾਣੇ,
1: ਜਨ ਲਾਗਾ ਹਰ ਇੱਕ ਹੈ ਨਾਈ,
0: ਜਿਸ ਕੀ ਆਸ ਨਾ ਬਿਰਥੀ ਜਾਏ,
1: ਸੇਵਕ ਕੋ ਸੇਵਾ ਬਨ ਆਈ,
0: ਹੁਕਮ ਬੋਝ ਪਰਮ ਪਦ ਪਾਈ,
1: ਇਸੇ ਉਪਰ ਨਹੀਂ ਵਿਚਾਰ,
0: ਜਾਕੇ ਮਨ ਬਸਿਆ ਨਿਰੰਕਾਰ,
1: ਬੰਧਨ ਤੋਰ ਭਏ ਨਿਰਵੈਰ,
0: ਹਰ ਦਿਨ ਪੂਜਿਆ ਗੁਰ ਕੇ ਪੈਰ,
1: ਇਹ ਲੋਕ ਸੁਖੀ ਪ੍ਰਲੋਕ ਸੁਹੇਲੇ,
0: ਨਾਨਕ ਹਰ ਪ੍ਰਭ ਆਪੇ ਮੇਲੇ,
1: ਸਾਧ ਸੰਗ ਮਿਲ ਕਰੋ ਆਨੰਦ,
0: ਗੁਣ ਗਾਵੋ ਪ੍ਰਭ ਪਰਮਾਨੰਦ,
1: ਰਾਮ ਨਾਮ ਤਤ ਕਰੋ ਵਿਚਾਰ,
0: ਦੁਰਲਭ ਦੇਖਾ ਕਰੋ ਉਧਾਰ,
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
0: ਪ੍ਰਾਣ ਤਰਨ ਕਾ ਇਹ ਸੁਭਾਵ,
1: ਆਠ ਪੈਰ ਪ੍ਰਭ ਦੇਖੋ ਹਨੇਰਾ,
0: ਮਟਿਆ ਗਿਆਨ ਬਿਨ ਸਹਿ ਅੰਧੇਰਾ,
1: ਸੁਣ ਉਪਦੇਸ ਹਿਰਦੈ ਵਸਾਵੋ,
0: ਮਨ ਇੱਛੇ ਨਾਨਕ ਫਲ ਪਾਵੋ,
1: ਹਲਤ ਪਲਤ ਦੋਏ ਲਿਹੋ ਸਵਾਰ,
0: ਰਾਮ ਨਾਮ ਅੰਤਰ ਉਰਧਾਰ,
1: ਪੂਰੇ ਗੁਰ ਕੀ ਪੂਰੀ ਦਿਖਿਆ,
0: ਜਿਸ ਮਨ ਬਸੈ ਤੇ ਸਾਚ ਪਰੀਖਿਆ,
1: ਮਨ ਤਰ ਨਾਮ ਜਪੋ ਲਿਵ ਲਾਏ,
0: ਦੁਖ ਦਰਦ ਮਨ ਤੇ ਪਾਉ ਜਾਏ,
1: ਸੱਚ ਵਾਪਾਰ ਕਰੋ ਵਾਪਾਰੀ,
0: ਦਰਗਹਿ ਨਿਧੈ ਖੇਪ ਤੁਮਾਰੀ,
1: ਏਕ ਆਟੇਕ ਰਖੋ ਮਨ ਮਾਹੀ,
0: ਨਾਨਕ ਪਹੁਰ ਨ ਆਵੇ ਜਾਹੀ,
1: ਜਿਸ ਤੇ ਦੂਰ ਕਹਾਂ ਕੋ ਜਾਏ,
0: ਉਭਰੇ ਰਾਖਣ ਹਾਰ ਧਿਆਏ,
1: ਨਿਰ ਭਉ ਜਪੈ ਸਗਲ ਭਉ ਮਿਟੈ,
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ,
0: ਨਾਮ ਜਪਤ ਮਨ ਹੋਵਤ ਸੁਖ,
1: ਚਿੰਤਾ ਜਾਏ ਮਿਟੈ ਹੰਕਾਰ,
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ,
1: ਸਿਰ ਉਪਰ ਠਾੜਾ ਗੁਰਸੂਰਾ,
0: ਨਾਨਕ ਤਾਕੇ ਕਾਰਜ ਪੂਰਾ,
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ,
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ,
1: ਚਰਨ ਕਮਲ ਜਾਂਕੀ ਅਨੂਪ,
0: ਸਫਲ ਦਰਸ਼ਨ ਸੁੰਦਰ ਹਰ ਰੂਪ,
1: ਭਾਨ ਸੇਵਾ ਸੇਵਕ ਪਰਵਾਨ,
0: ਅੰਤਰ ਜਾਮੀ ਪੁਰਖ ਪ੍ਰਧਾਨ,
1: ਜਿਸ ਮਨ ਬਸੈ ਸੋਹਤ ਨਿਹਾਲ,
0: ਤਾਕੇ ਨਿਕਟ ਨ ਆਵਤ ਕਾਲ,
1: ਅਮਰ ਭਏ ਅਮਰਾ ਪਦ ਪਾਇਆ,
0: ਸਾਧ ਸੰਗ ਨਾਨਕ ਹਰਿ ਧਿਆਇਆ, ਸਲੋਕ
1: ਗਿਆਨ ਨਿਰੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ,
0: ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਨ ਵਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਤਿੰਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੂੰ ਡੋਲੇ
1: ਸਰਬ ਕਲਾਕਾਰ ਖੇਲੈ ਖੇਲ
0: ਬੋਲ ਨ ਪਾਈਏ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿੰਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਇਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤੇ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾਪਾ ਵੈ ਤਾਂ ਲਈ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਬਾਕੀ ਗਰਮਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਹੋ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਕਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੈ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਕਿਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਆਉਂਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਆਉਂਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਵਿੱਚ ਨਹੀਂ ਆਉਂਦੇ, ਨਹੀਂ ਆਉਂਦੇ। ਆਉਂਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਵਿੱਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਉੱਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਪਾਪ ਨਾਲ, ਪ੍ਰਾਪਤ ਕੀਤਾ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਕਦਮ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੋਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾਨਾ, ਇਹ ਤਾਂ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤਾਂ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆ 'ਤੇ ਬਹੁ ਗਿਣਤੀ, ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਂ ਹਮਾਰਾ, ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ। ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ ਮੋਸੋਲੇ ਨੇ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਵਿੱਚ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ 'ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ 'ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ 'ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਹੋਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਰਹੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ, ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ, ਅਤੇ ਘਰ ਦੇ 'ਚ ਜਾਣਾ ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਕਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਕਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਕਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਕਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੀਏ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਦੇ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ, ਲੈ ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ। ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ

ਤਾਂ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ। ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ ਹੈ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰ ਨਾਕ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਅਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਔਰ ਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰ ਨਾਕਸ਼, ਥਲ ਹਰ ਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤਾਂ ਪਰਮਾਤਮਾ ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ ਹੈ। ਪਰਮਾਤਮਾ ਸੁਣਦਾ ਹੈ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ, ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੋਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ
बना।

ਸਰਬ ਗਾਉਣੇ ਨਮੋ ਸਰਬ ਭਾਵਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤਰ ਮਾਣੇ ਨਮੋ

ਆਖੇ ਆਕਾਰ ਮੰਗਾ ਭਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤਲ ਸਵਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇ ਬੇਭੂਤੇ ਗਜਾਇ ਬਗਨੀ ਮੈਂ ਹਰਿਅੰ ਕਰਿਅੰ ਕਰੀ ਮੁਲ ਰਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ

ਪਈ। ਸੰਬਤ ਸਤਰਾ ਸਹਸ ਭਣਜੈ ਅਰਧ ਸਹਸ ਫੁਨ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਾਵਾਰਾ ਤੀਰ ਸਤਦਰਵ ਗ੍ਰੰਥ।

ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ।

ਸਿਵ ਸਕਤ ਆਪੋ ਪਾਇ ਸਿਵ ਸਕਤ ਆਪੋ ਪਾਇ ਕਹਿ ਕਰਤਾ ਪਿਉ ਕੁਮਰਤਾਇ ਹੁਕਮ ਵਰਤਾਇ ਆਪ ਵੇਖੈ ਗੁਰਮੁਖ ਸਭ ਜਹਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ।

ਉਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵਲਾ ਆਵਾ ਆਪਣੀ ਲਿਵਾ ਪਹਿਲਾ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਕੇਵੜ ਦਾਤਾ ਸੋ ਕਮ ਮਨੋ ਵਸਾਰੀ ਹੈ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਿਆ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਜਿਸ

ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ, ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿ ਆਵੈ, ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਵੈ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਜ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ। ਨਿਮਾਣਿਓ ਕਿ ਮਾਣ ਦੇ ਤਾਣਿਓ ਕਿ ਤਾਣ ਦੇ ਉੱਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀਆਂ ਕੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀਆਂ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ, ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਪਾ ਕੌਮੀ ਕਰ, ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਜੀਆਂ ਦੇ ਸਰੂਪਾਂ ਦੇ ਵਾਸਤੇ ਤੋਲੀਆਂ ਦੀ ਸੇਵਾ ਕੀਤੀ ਗਈ ਹੈ, ਜਿਨ੍ਹਾਂ ਖਜ਼ਾਨਿਆਂ 'ਚ ਸਵਾਵਾਂ ਹੋਈਆਂ ਖਜ਼ਾਨੇ ਭਰ ਕੇ ਭਰਪੂਰ ਕਰਨੇ, ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਦਾ ਤਾਂ ਬਖਸ਼ ਕੇ ਨਿਵਾਜਣਾ। ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ। ਸਤਿਗੁਰੂ ਜੀ ਕੁਲਜੀਤ ਕੌਰ ਸਮੂਹ ਪਰਿਵਾਰ ਨੂੰ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਅੰਗ ਸੰਗ ਸਹਾਇਕ ਹੋਣਾ, ਰਹਿੰਦੇ ਕਾਰਜ ਅੰਗ ਸੰਗ ਸਹਾਇਕ ਹੋ ਕਰਕੇ ਕਾਰਜ ਰਾਸ ਕਰਨ, ਵਿਘਨਾਂ ਦਾ ਨਾਸ ਕਰਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ। ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕੇ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ। ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰ

ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚੈ ਰਾਜ ਕਰੇਗਾ ਖਾਲਸਾ।

0: ਗੁਰੂ ਜੀ ਕੀ ਫਤਿਹ।
1: ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ।
2: ਸਾਧ ਸੰਗਤ ਜੀ,
1: 17 ਤਰੀਕ ਨੂੰ ਭਾਦੋ ਮਹੀਨੇ ਦੀ ਸੰਗਰਾਂਦ ਆ ਰਹੀ ਹੈ। ਕੱਲ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਹੋਇਆ ਦੁਪਹਿਰੇ 12 ਤੋਂ 2 ਵਜੇ ਤੱਕ ਭਾਰਤੀ ਕੌਂਸਲੇਟ ਦੇ ਸਾਹਮਣੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਆਪਣੇ ਗੁਰਦੁਆਰਾ ਸਾਹਿਬ ਤੋਂ 10 ਵਜੇ ਬੱਸ ਚੱਲੇਗੀ। ਵੱਧ ਤੋਂ ਵੱਧ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ। ਗੁਰਬਾਣੀ ਪਾਠ ਬੋਧ ਜੋ ਸ਼ਾਮਾਂ ਨੂੰ 7:30 ਤੋਂ 9 ਚੱਲ ਰਿਹਾ ਹੈ, 30 ਅਗਸਤ ਨੂੰ ਸੰਪੂਰਨਤਾ ਹੋਵੇਗੀ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: Guru,
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ

Guru, Vai, Guru, Vai, Guru, Vai, Guru.

Vai guru.

Guru, why?

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

Vai, guru, vai.

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਗੁਰ
Gır

Vai, guru, vai.

ਵਾਹਿਗੁਰੂ।

ਗੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vai, guru.

Guru, why,

Vai, guru, vai.

Vai, guru, vai.

ਗੁਰ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋਣੇ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ

ਬਸਤਰ ਨਾ ਪਹਿਰਿਆ ਨਿਸਕਹਿਰੇ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣਨਾਵੈ ਕਿਛ ਥਾਏ ਨਾ ਪਾਈ ਰਹੇ ਬੇਬਾਣੀ ਮਾੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਧੇ ਸੇ ਤੇ ਨੇ ਕੇਵਲ ਹੋਮੇ ਛਪ

0: ਖੁਜਲੇ
1: ਕੀਤੀ
0: ਕੀਤੀ ਛੁੱਟੀ ਨਾਲ
1: ਜਲੀ ਨਾਮ
0: ਤੇ ਆਇਆ
1: ਗਏ
0: ਸਖਤ ਕਾਲ
1: ਨਾਨਕ ਤੇ ਮੁਖ ਉਜਲੇ
0: ਕੀਤੀ ਛੁੱਟੀ ਨਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਦਾਵੈ ਤਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ

ਟਿਓ ਕੀ ਓੜ ਧੰਨ ਧੰਨ ਸਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤ ਗੁਰੂ ਸ਼੍ਰੀ

ਵੀ ਗੁਰਮੇਜ ਕੌਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਸਿਰ ਤੇ ਮੇਰਾ ਪ੍ਰਤ ਰੱਖਣਾ ਅੰਗ ਸੰਗ ਸਹਾਇਕ ਹੋਣਾ ਸਤਿਗੁਰੂ ਮਹਾਰਾਜ ਸਾਹਿਬ ਜੀ ਨਾਮ ਆਪ ਜੀ ਜਾਣਦੇ ਹੋ ਆਪਣੇ ਸੇਵਕ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ ਤੰਦਰੁਸਤੀ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ ਦਰ ਘਰ ਦੀਆਂ ਸੇਵਾਵਾਂ ਹਾਜ਼ਰੀਆਂ ਬਖਸ਼ ਕੇ ਨਵਾਜਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਬੇਟੀ ਸੁਖਦੀਪ ਕੌਰ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਤੇ ਅਰਦਾਸ ਬੇਨਤੀ ਸਤਿਗੁਰੂ ਜੀ ਕਿਰਪਾ ਕਰਨੀ ਸਿਰ ਤੇ ਮੇਰਾ ਪ੍ਰਤ ਰੱਖਣਾ ਅੰਗ ਸੰਗ ਸਹਾਇਕ ਹੋਣਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵਾ ਵਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਜਬ ਲਓ ਨਹੀਂ ਭਾਗ ਲਿਲਾਰੇ ਉਹਦਾ ਤਬ ਲਓ ਭਰਮਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂੜ ਤਥੇ

0: ਜੀ ਕੀ ਫਤਿਹ।
1: ਸਤਿਗੁਰੂ ਸਾਹਿਬ ਜੀਆਂ ਨੇ ਬੇਅੰਤ ਕਿਰਪਾ ਕੀਤੀ ਹੈ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਦੇ ਦਾਤ ਆਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀਆਂ ਦੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀਆਂ ਨੇ ਕੀਤੀ ਹੈ, ਸੇਵਾ ਨਿਭਾਈ ਹੈ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਮੁੱਖ ਅਰਦਾਸੀ ਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ। ਕੱਲ੍ਹ ਨੂੰ 15 ਅਗਸਤ ਕਾਲੇ ਦਿਨ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਸੀ 1947 ਵਿੱਚ ਰਾਜਨੇਤਿਆਂ ਦੀ ਕੁਟਲ ਨੀਤੀ ਦੇ ਤਹਿਤ 10 ਲੱਖ ਕਤਲ ਹੋ ਗਿਆ ਸੀ ਜੀ। ਕੱਲ੍ਹ ਗਿਆਨੀ ਜੀ ਦੱਸ ਰਹੇ ਸਨ, ਉਸਤਾਦ ਜੀ ਗਿਆਨੀ ਕੁਲਦੀਪ ਸਿੰਘ ਜੀ, ਕਿ ਇੱਕ ਪਰਿਵਾਰ ਨੇ 26 ਆਪਣੀਆਂ ਬੇਟੀਆਂ ਦੀਆਂ ਗਰਦਨਾਂ ਵੱਢੀਆਂ, 26 ਜਾਂ ਬੇਟੀਆਂ ਦੀਆਂ ਕਰਦੇ ਕੀ ਮੁਸਲਮਾਨ ਵਾੜਾਂ ਦੀਆਂ ਵਾੜਾਂ ਚਾੜ ਆਈਆਂ ਅਤੇ ਉਹਨਾਂ ਨੇ ਕਿਹਾ ਵੀ ਕਿ ਵੀ ਸਾਨੂੰ ਆਪਣੀ ਆ ਫਲਾਣੀ ਬੇਟੀ ਦੇ ਦਿਓ ਅਤੇ ਹੁਣ ਗੁਰੂ ਕੇ ਸਿੰਘ ਇਹ ਤਾਂ ਨਹੀਂ ਨਾ ਕੋਈ ਕਰ ਸਕਦੇ। ਫਿਰ ਉਹ ਧੀਆਂ ਫਿਰ ਆਪ ਅੱਗੇ ਹੋਈਆਂ ਔਰ ਖਾਲਸਾ ਜੀ ਉਹ ਇੱਕ ਜਣੇ ਪਿਤਾ ਦਾ ਹੌਂਸਲਾ ਨਾ, ਫਿਰ ਚਾਚੇ ਨੇ ਕਿਰਪਾਨ ਫੜ ਕੇ ਅਤੇ ਉਹ ਸਾਰਿਆਂ ਦੀ ਅਵਾਰੂ ਵਾਰੇ ਧੌਣਾ ਵੱਢੀਆਂ, ਉਹ ਧੀਆਂ ਅੱਗੇ ਕਰੀ ਜਾਂਦੀਆਂ ਇਸ ਤਰ੍ਹਾਂ ਕਰਕੇ ਧੌਣ ਅਤੇ ਉਹ ਫਿਰ ਚਲਾਏ ਜਾਂਦੇ ਨਾਲੇ ਰੋਈ ਜਾਂਦੇ। ਕਰਦੇ ਕੀ ਜੇ ਨਾ ਕਰਦੇ ਤਾਂ ਉਹਨਾਂ ਇੱਜ਼ਤ ਲੁੱਟ ਲੈਣੀ ਸੀ, ਮੁਸਲਮਾਨਣੀਆਂ ਬਣਾ ਲੈਣਾ ਸੀ। ਤਾਂ ਸੰਗਤ ਜੀ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ ਔਰ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਆ। ਇਸ ਕਰਕੇ ਕੱਲ੍ਹ ਨੂੰ 12 ਤੋਂ 2 ਦੁਪਹਿਰੇ ਭਾਰਤੀ ਕੌਂਸਲੇਟ ਦੇ ਸਾਹਮਣੇ ਹਾਊਸ ਸਟਰੀਟ ਵੈਨਕੂਵਰ ਉੱਥੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਣਾ ਆ। 10 ਵਜੇ ਆਪਣੀ ਇੱਥੋਂ ਬੱਸ ਚੱਲਣੀ ਗੁਰਦੁਆਰਾ ਸਾਹਿਬ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ। 17 ਤਰੀਕ ਨੂੰ ਸੰਗਰਾਂਦ ਦਾ ਭਾਦਰੋਂ ਮਹੀਨੇ ਦੀ ਸੰਗਰਾਂਦ ਆ ਰਹੀ ਹੈ। 25 ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਕੀਰਤਨ ਦੀ ਹਾਜ਼ਰੀ ਭਰਨਗੇ। ਗੁਰਬਾਣੀ ਪਾਠ ਬੋਧ 30 ਅਗਸਤ ਨੂੰ ਸੰਪੂਰਨਤਾ ਹੈ। ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੰਪੂਰਨਤਾ ਦਿਵਸ ਵੀ ਆ ਰਿਹਾ ਹੈ 30 ਤਰੀਕ ਨੂੰ ਹੀ। ਤੋ ਸਾਧ ਸੰਗਤ ਜੀ ਉਹ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਖਾਲਸਾ ਉਸਤਾਦ ਜੀ ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ ਔਰ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਸੰਗਤਾਂ ਨੇ ਕੰਮ 'ਤੇ ਨਾ ਜਾਣਾ ਹੋਵੇ ਜਦੋਂ ਹੁਕਮਨਾਮਾ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਉਦੋਂ ਜ਼ਰੂਰ ਬੈਠ ਜਾਇਆ ਕਰੋ ਜਿੱਥੇ ਵੀ ਹੁੰਦੇ ਆਪਾਂ। ਜੇ ਤਾਂ ਕੰਮ 'ਤੇ ਜਾਣਾ ਚਲੋ ਮਜਬੂਰੀ ਆ, ਕਹਿ ਨਹੀਂ ਸਕਦੇ, ਅਤੇ ਜੇ ਆਪਾਂ ਨੂੰ ਕੋਈ ਕੰਮ ਨਹੀਂ ਆ ਫਿਰ ਆਪਾਂ 2-4 ਮਿੰਟ ਬਾਅਦ ਹੁਕਮਨਾਮਾ ਸਾਹਿਬ ਤੋਂ ਬਾਅਦ ਨਮਸਕਾਰ ਕਰ ਲਿਆ ਕਰੀਏ, ਇਹ ਬੇਨਤੀ ਪ੍ਰਵਾਨ ਹੋਵੇ ਜੀ। ਹੁਣ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਨਾਲ ਜੋੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਹਰਿ ਨਾਨਕ ਸਾਚ ਵਖਾਨਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਵਰ ਨ ਕੋਏ। ਸੱਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਜੀ ਕੇ ਸਵਰੂਪ। ਨਿਰੰਜਨੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਅਪਾਰ ਰਹਿਮਤ ਦਾ ਸਦਕਾ ਹੈ, ਰਹਿਮਤ ਦਾ ਸਦਕਾ ਹੈ। ਅੰਮ੍ਰਿਤ ਵੇਲੇ ਗੁਰੂ ਕੀ ਗੋਦ ਵਿੱਚ ਸੱਜ ਬੈਠ ਕੇ ਬਹੁਤ ਪਿਆਰ ਅਦਬ ਪੈ ਭਾਵਨੀ ਨਾਲ ਗੁਰੂ ਮਹਾਰਾਜ ਜੀ ਦੇ ਬਚਨ ਸ਼੍ਰਵਣ ਕਰ ਰਹੇ ਹਾਂ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਸੋਹਣੇ ਦਰਬਾਰ ਵਿੱਚ ਸੋਹਣੇ ਤਖਤਾਂ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਅਲਾਹੀ ਬਾਣੀ ਰਾਹੀਂ ਨਿਹਾਲ ਕੀਤਾ ਹੈ। ਆਪਣੇ ਹਜ਼ੂਰੀ ਦੀ ਸੇਵਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਚਰਨ ਸੇਵਕ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ ਔਰ ਕੀਰਤਨ ਦੀ ਸੇਵਾ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਆਗੀ ਜਥਾ ਔਰ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਮੁੱਖ ਅਰਦਾਸੀ ਹੈ। ਤਿੰਨਾਂ ਨੂੰ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਆਪਣੀ ਗੋਦ ਦਾ ਆਨੰਦ ਬਖਸ਼ਿਆ ਹੈ, ਗੁਰੂ ਮਿਹਰ ਕਰਨ। ਸੋ ਅੱਜ ਦਾ ਅਲਾਹੀ ਫਰਮਾਨ 761 762 ਅੰਗ ਦੇ ਉੱਤੇ ਸੁਭਾਇਮਾਨ ਹੈ ਔਰ ਜੋ ਪੰਥਕ ਮਸਲੇ ਨੇ ਸਤਸੰਗੀਓ ਉਹ ਵੀ ਨਾਲ ਦੀ ਨਾਲ ਆਪਾਂ ਕੁਝ ਸਾਂਝਾ ਪਾਵਾਂਗੇ, ਕਿਉਂਕਿ ਕਿਤੇ ਵੀ ਸਰੀਰ ਦੇ ਉੱਤੇ ਸੱਟ ਲੱਗ ਜਾਏ ਤਾਂ ਦਿਲ ਨੂੰ ਜਾ ਕੇ ਸੱਟ ਵੱਜਦੀ ਹੈ। ਕੌਮ ਦਾ ਕਿਸੇ ਵੀ ਤਰੀਕੇ ਨਾਲ ਕੁਛ ਹੀ ਨੁਕਸਾਨ ਹੁੰਦਾ ਅਤੇ ਜਿਹੜੇ ਪੰਥ ਦਰਦੀ ਨੇ ਉਹਨਾਂ ਨੂੰ ਦੁੱਖ ਹੁੰਦਾ। ਸਤਸੰਗੀ ਉਹ ਜੋ ਕੁਝ ਵਰਤਾਰੇ ਵਰਤੇ ਭਾਵੇਂ 1947 ਦੇ ਇਸ ਕਾਲੇ ਦੌਰ ਦੇ ਵਿੱਚ ਸਾਡੇ ਪਰਿਵਾਰ ਦਾ ਤਾਂ ਕੋਈ ਨੁਕਸਾਨ ਨਹੀਂ, ਕਿਉਂਕਿ ਅਸੀਂ ਹੈ ਹੀ ਜੰਮਪਲ ਸਾਡਾ ਪੰਜਾਬ ਦਾ ਹੀ ਸੀ। ਕਿਸਮਤ ਚੰਗੀ ਸੀ ਕਿ ਅਸੀਂ ਕੋਈ 20-25 ਕਿਲੋਮੀਟਰ ਬਾਰਡਰ ਤੋਂ ਅੰਦਰ ਹੀ ਸਾਡਾ ਨਗਰ ਸੀ। ਮਤਲਬ ਹੈ ਕਿ ਭਾਵੇਂ ਸਾਡਾ ਪਰਿਵਾਰਕ ਨੁਕਸਾਨ ਕੋਈ ਨਹੀਂ ਹੁੰਦਾ, ਸਾਡੀ ਕੌਮ ਦਾ ਨੁਕਸਾਨ ਤਾਂ ਹੋਇਆ, ਸਾਨੂੰ ਦੁੱਖ ਹੈ। ਉਹ ਵੀ ਜੋ ਕਰੰਟ ਸਤਸੰਗੀ ਮਸਲੇ ਨੇ ਉਹਨਾਂ ਉੱਤੇ ਕੁਛ ਵਿਚਾਰ ਕਰਾਂਗੇ, ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੁੜੀਏ, ਰਸਨਾ ਕਰਾਂਗੇ, ਪਵਿੱਤਰ ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿ

ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਧੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਦੀਨ ਦਿਆਲ ਸਤਿਗੁਰੂ ਸੂਹੀ ਰਾਗਣੀ ਵਿੱਚ ਬਖਸ਼ਾਂ ਕਰਦੇ ਹਨ। ਸੁਰਹਾਉ ਦੀ ਪੰਕਤੀ ਹੈ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਨਾਮ ਦਾ ਨਿਧਾਨ, ਪਰਮੇਸ਼ੁਰ ਦੇ ਨਾਮ ਦਾ ਖਜ਼ਾਨਾ ਭਗਤਾਂ ਦੇ ਮਨ ਵਿੱਚ ਵੱਸਦਾ ਹੈ, ਮੋਹ ਨੂੰ ਦੁੱਖ ਨੂੰ ਨਾਸ ਕਰ ਦਿੰਦਾ ਹੈ, ਸਾਧੂਆਂ ਦੀ ਕਿਰਪਾ ਨਾਲ ਜੰਮਣ ਮਰਨ ਮੇੜ ਦਿੰਦਾ ਹੈ। ਸਤਸੰਗੀਓ, ਗ੍ਰੰਥ ਦੁਨੀਆ 'ਤੇ ਬੇਅੰਤ ਨੇ, ਸਤਿਕਾਰਯੋਗ ਨੇ। ਗੁਰੂ ਦਾ ਸਿੱਖ ਕਿਸੇ ਵੀ ਧਰਮ ਦੇ ਰਹਿਬਰ ਪੀਰ ਪੈਗੰਬਰ ਦਾ ਨਿਰਾਦਰ ਨਹੀਂ ਕਰਦਾ। ਕਿਸੇ ਵੀ ਧਰਮ ਦੇ ਗ੍ਰੰਥ ਦਾ ਗੁਰੂ ਦਾ ਸਿੱਖ ਹੋਵੇ ਸੱਚਾ, ਕਦਾਚਿਤ ਨਿਰਾਦਰ ਨਹੀਂ ਕਰੇਗਾ। ਧਾਰਮਿਕ ਸਥਾਨ ਦਾ ਨਿਰਾਦਰ ਕੀ ਸੋਚ ਨਹੀਂ ਸਕਦਾ। ਔਰ ਸਤਸੰਗੀਓ, ਬੇਅੰਤ ਗ੍ਰੰਥ ਨੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਡੇ ਸਤਿਕਾਰਯੋਗ ਸਾਡੇ ਗੁਰੂ ਪੀਰ ਸਾਡੇ ਇਸ਼ਟ ਨੇ। ਵੱਧ ਤੋਂ ਵੱਧ, ਸਭ ਤੋਂ ਵੱਧ ਸਾਡਾ ਮਨਾਂ 'ਚ ਸਤਿਕਾਰ ਹੈ। ਪਿੰਡ ਵਿੱਚ ਰਹਿੰਦੇ ਹਾਂ, ਸਾਡੇ ਪਿਤਾ ਜੀ, ਜਿਹੜਾ ਦਰਜਾ ਪਿਤਾ ਜੀ ਦਾ ਹੈ ਸਾਡੇ ਮਨ ਵਿੱਚ ਹੈ। ਆਂਢ ਗੁਆਂਢ ਚਾਚੇ ਤਾਏ ਸਾਡੇ ਪਿਤਾ ਸਮਾਨ ਰਹਿੰਦੇ ਨੇ, ਉਹਨਾਂ ਦਾ ਸਤਿਕਾਰ ਕਰਦੇ, ਜਿੱਥੇ ਮਿਲਦੇ ਨਮਸਕਾਰ ਕਰੀਦੀ, ਫਤਿਹ ਬੁਲਾਈਦੀ ਹੈ। ਕੋਈ ਵੀ ਐਸਾ ਵਿਅਕਤੀ ਸਿਆਣਾ ਆਪਣੇ ਪਿਤਾ ਦਾ ਸਤਿਕਾਰ ਕਰੇ, ਗੁਆਂਢੀਆਂ ਨੂੰ ਗਾਲਾਂ ਕੱਢੇ, ਤਾਂ ਚੰਗੀ ਗੱਲ ਨਹੀਂ ਹੁੰਦੀ। ਮਤਲਬ ਹਰੇਕ ਪੀਰ ਪੈਗੰਬਰ ਆਪਣੇ ਆਪਣੇ ਸਮੇਂ 'ਤੇ ਆਏ, ਉਹਨਾਂ ਨੇ ਆਪਣੀ ਸੋਚ ਮੁਤਾਬਕ ਸਮਾਜ ਨੂੰ ਸੇਧ ਦਿੱਤੀ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਪਰਮ ਪੂਜੀ ਹਨ। ਗੁਰੂ ਜੀ ਮਿਹਰ ਕਰਦੇ, ਸਿਮਰਿਤ ਵੇਦ ਪੁਰਾਣ। ਸਿਮਰਿਤ ਦਾ ਅਰਥ ਹੈ ਸਨਾਤਨ ਮਤ ਦੇ 27 ਗ੍ਰੰਥ, 27 ਸਿਮਰਤੀਆਂ। 4 ਵੇਦ ਨੇ ਸਤਸੰਗੀ, ਯਜੁਰ ਵੇਦ, ਰਿਗ ਵੇਦ, ਅਥਰਵਣ ਵੇਦ, ਸ਼ਿਆਮ ਵੇਦ, ਔਰ ਤੀਸਰੇ ਨੰਬਰ 'ਤੇ ਸੱਚੇ ਪਾਤਸ਼ਾਹ ਨੇ ਲਿਖਿਆ ਪੁਰਾਣ। ਸਿਮਰਤ ਵੇਦ ਪੁਰਾਣ ਸਤਸੰਗੀ, 18 ਪੁਰਾਣ ਨੇ। ਪੁਕਾਰਨ ਪੋਥੀਆਂ, ਪੁਕਾਰਨ ਦਾ ਅਰਥ ਪੁਕਾਰਦੀਆਂ ਨੇ, ਪੋਥੀਆਂ ਦਾ ਅਰਥ ਹੈ ਸਤਸੰਗੀਓ ਇਸਲਾਮ ਦੀਆਂ 4 ਧਾਰਮਿਕ ਪੁਸਤਕਾਂ, ਤੋਰੇਤ, ਜੰਬੂਰ, ਅੰਜੀਰ ਅਤੇ ਕੁਰਾਨ ਸ਼ਰੀਫ। ਇਹਨਾਂ ਨੂੰ ਪੜ੍ਹਨ ਵਾਲੇ ਲੋਕ ਪੜ੍ਹ ਪੜ੍ਹ ਕੇ ਇਹਨਾਂ 'ਤੇ ਅਸਰ ਨਹੀਂ ਕਰਦੇ। ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ, ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ ਉਹ ਝੂਠਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਜਾਣੀ ਸਤਸੰਗੀਓ, ਪੜ੍ਹ ਪੜ੍ਹ ਕੇ ਅਤੇ ਗ੍ਰੰਥਾਂ ਨੂੰ ਅਤੇ ਲੋਕਾਂ ਨੂੰ ਸੁਣਾਈ ਜਾਣਾ, ਆਪ ਨਾ ਸਿਮਰਨ, ਨਾ ਸੰਗਤ, ਨਾ ਗੁਰੂ ਦੇ ਉਪਦੇਸ਼ ਉੱਤੇ ਚੱਲਣਾ। ਅਵਰੇ ਕੋ ਉਪਦੇਸ਼ ਅਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਅਤੇ ਖਾਇਆ ਘਰ ਕਾ ਖੇਤ। ਸੋ ਇਹਨਾਂ ਗ੍ਰੰਥਾਂ ਨੂੰ ਪੜ੍ਹਨ ਵਾਲੇ ਲੋਕ ਪੜ੍ਹ ਪੜ੍ਹ ਕੇ ਉੱਚੀ ਉੱਚੀ ਪੁਕਾਰ ਕੇ ਅਤੇ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਆਪ ਅਸਰ ਨਹੀਂ ਕਰਦੇ। ਜੇਕਰ ਅਸੀਂ ਇਹ ਗ੍ਰੰਥਾਂ ਨੂੰ ਪੜ੍ਹਦੇ ਹਾਂ, ਆਪਣਾ ਸਾਡੀ ਕਮਾਈ ਕੋਈ ਨਹੀਂ, ਨਾਮ ਨਹੀਂ, ਸਿਮਰਨ ਨਹੀਂ, ਨਿਤਨੇਮ ਸਾਡਾ ਨਹੀਂ, ਉੱਚੀ ਉੱਚੀ ਸੰਗਤਾਂ ਨੂੰ ਉਪਦੇਸ਼ ਦਿੰਦੇ ਹਾਂ, ਤਾਂ ਸਤਸੰਗੀਓ ਆਪ ਉਪਦੇਸ਼ੇ ਅਵਰ ਉਪਦੇਸ਼ੇ ਆਪ ਨਾ ਕਰੈ, ਆਵਤ ਜਾਵਤ ਜਨਮ ਮਰੈ। ਲੋਕਾਂ ਨੂੰ ਸਿੱਖਿਆ ਦੇਣੀ ਅਤੇ ਸਤਸੰਗੀ ਆਪ ਕਰਨਾ ਕੁਛ ਨਾ। ਸਾਖੀ ਕੋਈ ਕਿਸੇ ਮਹਾਂਪੁਰਸ਼ ਨਾਲ ਕੋਈ ਕੁਛ ਨਾ ਜੋੜਦਾ ਹੈ, ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੋੜਦਾ ਹੈ, ਕੋਈ ਕਹਿੰਦੇ ਕਿਸੇ ਦੇ ਬੱਚੇ ਨੂੰ ਆਦਤ ਪੈ ਗਈ ਮਿੱਠਾ ਖਾਣ ਦੀ, ਕਿਉਂਕਿ ਬੱਚੇ ਮਿੱਠਾ ਖਾਂਦੇ ਨੇ ਸਤਸੰਗੀ ਸੁਭਾਅ ਹੁੰਦਾ। ਸੋ ਉਹ ਜ਼ਿਆਦਾ ਹੀ ਗੁੜ ਖਾਈ ਜਾਵੇ, ਜਦੋਂ ਉਹਨਾਂ ਨੇ ਗੁੜ ਖਾਈ ਜਾਣਾ, ਉਹ ਲੈ ਕੇ ਅਤੇ ਸੱਚੇ ਪਾਤਸ਼ਾਹ ਦੇ ਕੋਲ ਆ ਗਈ। ਗੁੜ ਖਾਣਾ ਕੋਈ ਗੁਰਾਇਤ ਨਹੀਂ, ਗੁੜ ਖਾਣਾ ਕੋਈ ਮਨਾਹੀ ਨਹੀਂ, ਪਰ ਬੇਤ ਤੋਂ ਵੱਧ ਖਾਣਾ ਠੀਕ ਨਹੀਂ। ਕਹਿੰਦੇ ਮਾਤਾ ਲੈ ਕੇ ਬੱਚੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਈ, ਸੱਚੇ ਪਾਤਸ਼ਾਹ ਬੱਚਾ ਗੁੜ ਖਾਂਦਾ, ਇਹਨੂੰ ਮਹਾਰਾਜ ਸਿੱਖਿਆ ਦਿਓ। ਸੱਚੇ ਪਾਤਸ਼ਾਹ ਸੋਚਦੇ ਨੇ ਤਾਂ ਗੁੜ 'ਤੇ ਅਸੀਂ ਛਕ ਲੈਂਦੇ ਹਾਂ,
ਪ੍ਰਸ਼ਾਦੇ ਤੋਂ ਪਿੱਛੋਂ ਕੋਈ 10-20 ਗ੍ਰਾਮ ਗੁੜ ਖਾ ਲੈਣਾ ਚੰਗਾ ਹੈ, ਆਇਰਨ ਬੜਾ ਹੁੰਦਾ ਇਹਦੇ 'ਚ। ਗੋਲੀ ਇੱਕ ਐਸੀ ਚੀਜ਼ ਹੈ ਮੇਰੇ ਬਜ਼ੁਰਗ ਸਤਿਕਾਰ ਜੋ ਬੈਠੇ ਅਸੀਂ ਆਪ ਗੁੜ ਕੱਢਦੇ ਰਹੇ, ਪੱਤਾਂ ਕੱਢਦੇ ਰਹੇ ਹਾਂ, ਇਹ ਐਸੀ ਚੀਜ਼ ਜਦੋਂ ਚੰਗੀ ਤਰ੍ਹਾਂ ਪੱਕ ਜਾਂਦੀ ਦੂਰ ਦੂਰ ਤੱਕ ਸਮੈਲ ਜਾਂਦੀ ਇਹਦੀ, ਹਰੇਕ ਦਾ ਮਨ ਚਾਹੁੰਦਾ ਤੱਤਾ ਤੱਤਾ ਗੁੜ ਗੰਢ ਵਿੱਚੋਂ ਛਕ ਲਈਏ। ਨਿਹੰਗ ਸਿੰਘ ਗੁੜ ਨੂੰ ਸਤਸੰਗ ਸਿਰ ਜੋੜ ਕਹਿੰਦੇ ਨੇ। ਨਿਹੰਗ ਸਿੰਘ ਉਹਨਾਂ ਦੇ ਬੋਲਿਆਂ ਦੇ ਵਿੱਚ ਜਿਹੜਾ ਗੁੜ ਹੈ ਉਹਨੂੰ ਕਹਿੰਦੇ ਸਿਰ ਜੋੜ। ਹੁਣ ਮੈਂ ਕਈਆਂ ਵਿਦਵਾਨਾਂ ਨੂੰ ਪੁੱਛਿਆ ਇਹਦਾ ਅਰਥ ਕੀ ਹੈ, ਮੈਨੂੰ ਸਮਝ ਨਹੀਂ ਲੱਗੀ। ਫਿਰ ਮੈਂ ਇੱਕ ਦਿਨ ਵਿਚਾਰ ਕੀਤੀ ਕਿ ਨਿੱਕੇ ਹੁੰਦੇ ਸੀ ਅਤੇ ਗੁੜ ਬਣਨਾ, ਅਤੇ ਸਾਡੇ ਨੇੜੇ ਸਤਸੰਗ ਸ਼ਹੀਦਾਂ ਦਾ ਸਥਾਨ ਹੈ, ਸਾਡੇ ਖੇਤ ਤੋਂ ਕੋਈ 4-5 ਕਿਲੋ ਕਿੱਲਿਆਂ 'ਤੇ, ਉੱਥੇ ਗੁਰਮੁਖ ਸਾਧੂ ਰਹਿੰਦੇ ਸੀ, ਉਹਨਾਂ ਵੀ ਆ ਜਾਣਾ ਪੱਤ ਜਦੋਂ ਖੁਸ਼ਬੋ ਆਉਣੀ, ਉਹ ਗੰਢ ਦੇ ਚਾਰ ਸਿਰੇ ਬੈਠ ਕੇ ਉਂਗਲਾਂ ਨਾਲ ਛਕੀ ਜਾਣਾ, ਉਂਗਲਾਂ ਵਿੱਚ ਪਾ ਕੇ ਨਾ ਸਤਸੰਗ ਵਿੱਚ ਛਕੀ ਜਾਣਾ ਗਰਮ ਗਰਮ। ਫਿਰ ਮੈਨੂੰ ਸਮਝ ਆਈ ਕਿ ਸਿਰ ਜੋੜ ਕੇ ਬਹਿਣਾ ਨੂੰ ਕਹਿੰਦੇ ਸਿਰ ਜੋੜ। ਜਦੋਂ ਗੁੜ ਖਾਂਦੇ ਨੇ ਸਾਰੇ ਬਹਿ ਗਏ, ਉਂਗਲਾਂ ਵਿੱਚੋਂ ਦਾਲ ਆ ਕੇ ਛਕੀ ਜਾਣਾ ਸਤਸੰਗੀਓ। ਹੁਣ ਗੁੜ ਕੋਈ ਮਾੜੀ ਚੀਜ਼ ਨਹੀਂ ਸਤਸੰਗੀਓ, ਗੁਰੂ ਜੀ ਨੇ ਵਿਚਾਰ ਕੀਤੀ ਕਿ ਮੈਂ ਤਾਂ ਗੁੜ ਆਪ ਖਾਣਾ ਰੋਜ਼ ਛਕਦਾ, ਜੇ ਮੈਂ ਬੱਚੇ ਨੂੰ ਉਪਦੇਸ਼ ਦੇਵਾਂਗਾ ਗੁੜ ਤਾਂ ਮੈਂ ਖਾ ਰਿਹਾ, ਇਹਨੂੰ ਕਹਾਂਗਾ ਗੁੜ ਨਾ ਖਾਈ, ਇਹ ਤਾਂ ਅਸਰ ਨਹੀਂ ਕਰੇਗਾ। ਗੁਰੂ ਜੀ ਕਹਿੰਦੇ ਮਾਤਾ ਨੂੰ ਕਿ ਮਾਤਾ ਜੀ ਤੁਸੀਂ 2-3 ਦਿਨ ਬਾਅਦ ਆਇਓ।

0: ਕੇ ਸਿਮਰਤੀਆਂ ਪੜ੍ਹ ਪੜ੍ਹ ਕੇ ਉੱਚੀ ਉੱਚੀ ਪੁਕਾਰ ਕੇ ਲੋਕਾਂ ਨੂੰ ਉਪਦੇਸ਼ ਦੇਣਾ। ਆਪ ਕੋਈ ਨਾਮ ਸਿਮਰਨ ਭਗਤੀ ਹੈ ਨਹੀਂ ਅਤੇ ਗੁਰੂ ਜੀ ਮਿਹਰ ਕਰਦੇ ਹਨ,
1: ਨਾਮ ਬਿਨਾ ਸਭ ਕੂੜ ਗਾਲੀ ਹੋਛੀਆ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਬਿਨਾ, ਵਾਹਿਗੁਰੂ ਦੇ ਨਾਮ ਤੋਂ ਬਿਨਾ ਸਭ ਕੂੜ ਗਾਲੀ ਹੋਛੀਆ। ਨਾਮ ਤੋਂ ਬਿਨਾਂ ਜਿੰਨੀਆਂ ਗੱਲਾਂ ਕਰਦੇ ਨਾ ਆਪਾਂ ਸਾਰੀਆਂ ਹੋਸ਼ੀਆਂ। ਗਾਲੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ, ਫਜ਼ੂਲ ਗੱਲਾਂ। ਖਿਆਲ ਕਰਿਓ ਕਿ ਜਿਹੜਾ ਮਨ 'ਚ ਵਿਚਾਰ ਆ ਜਾਂਦੀ ਹੈ ਕਿ ਸੁਭਾਅ ਬਣ ਜਾਂਦਾ ਸਾਰਾ ਦਿਨ ਬਿਨਾਂ ਵਜ੍ਹਾ ਹੀ ਗੱਲਾਂ ਕਰੀ ਜਾਣੀਆਂ, ਕੁਛ ਨਾ ਕੁਛ ਕਰੀ ਜਾਣਾ, ਸਤਸੰਗੀਓ ਨਿਕਲਣਾ 'ਚੋਂ ਕੁਛ ਵੀ ਨਹੀਂ, ਐਵੇਂ ਬੈਠੇ ਬੋਲਤ ਬੋਲਤ ਬੜੇ ਬੇਕਾਰ ਆ। ਜ਼ਿਆਦਾ ਬੋਲਾਂਗੇ ਤਾਂ ਕੋਈ ਨਾ ਕੋਈ ਗੱਲ ਪੁੱਠੀ ਸਿੱਧੀ ਨਿਕਲ ਜਾਣੀ ਸਤਸੰਗ, ਫਿਰ ਉਹ ਬਾਤ ਦਾ ਬਤੰਗੜ ਬਣ ਜਾਂਦਾ। ਸੰਤ ਬਾਬਾ ਬਿਸ਼ਨ ਸਿੰਘ ਜੀ ਉਮਰਾਲੇ ਵਾਲੇ ਮਹਾਂਪੁਰਸ਼, ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਸ਼ਾਂ ਤੋਂ ਪਹਿਲੇ ਮਹਾਂਪੁਰਸ਼ ਟਕਸਾਲ ਦੇ ਮੁਖੀ। ਆ ਕਦੀ ਕਦੀ ਸਕਰੀਨ 'ਤੇ ਮਹਾਂਪੁਰਸ਼ਾਂ ਦੀ ਫੋਟੋਆਂ ਆਉਂਦੀਆਂ ਨੇ, ਉਹਦੇ 'ਚ ਚਿੱਟੇ ਦਾੜੇ ਵਾਲੇ ਚਿੱਟੀ ਦਸਤਾਰ ਵਾਲੇ ਮਹਾਂਪੁਰਸ਼ ਕਹਿੰਦੇ 24 ਘੰਟਿਆਂ ਦੇ ਵਿੱਚੋਂ 23 ਘੰਟੇ ਸਿਮਰਨ ਕਰਦੇ ਸੀ। ਉਹ ਇੱਕ ਘੰਟਾ ਸੌਣਾ ਅਤੇ ਫਿਰ ਵੀ ਕਹਿਣਾ ਭਾਈ ਕਾਟਾ ਪੈ ਗਿਆ। ਪਿੰਡਾਂ 'ਚ ਆਪਾਂ ਪਾਣੀ ਲਾਉਂਦੇ ਸੀ ਮੋਗਿਆਂ ਦਾ ਅਤੇ ਪਾਣੀ ਕਿਤੇ ਟੁੱਟ ਜਾਣਾ, ਇੱਕ ਘੰਟਾ ਪਾਣੀ ਟੁੱਟ ਜਾਏ ਤਾਂ ਕਿੰਨਾ ਨੁਕਸਾਨ। ਕਹਿੰਦੇ ਇੱਕ ਘੰਟਾ ਜਿਹੜਾ ਆਰਾਮ ਕਰਦੇ ਹਾਂ ਸਾਨੂੰ ਘਾਟਾ ਪੈ ਜਾਂਦਾ। ਵੈਸੇ ਤਾਂ ਸੁਰਤ ਲੱਗੀ ਰਹਿੰਦੀ ਵਾਹਿਗੁਰੂ ਵਿੱਚ। ਦੀਵਾਲੀ ਦਾ ਦਿਨ ਆ ਗਿਆ ਅਤੇ ਪਟਾਕੇ ਫੁੱਟਣ ਅਤੇ ਦੀਵੇ ਜਗਣ, ਹਵਾਈਆਂ ਚੱਲਣ, ਛੁਰਲੀਆਂ ਚੱਲਣ। ਸੇਵਕ ਗਏ ਬਾਬਾ ਜੀ ਮਹਾਂਪੁਰਸ਼ਾਂ ਕੋਲ ਬੈਠੇ ਸੀ ਆਪਣੇ ਧਿਆਨ 'ਚ, ਮਹਾਂਪੁਰਸ਼ੋ ਅੱਜ ਬੰਦੀ ਛੋੜ ਦਿਵਸ ਹੈ, ਵੇਖੋ ਕਿੰਨੀਆਂ ਰੌਣਕਾਂ ਲੱਗੀਆਂ ਬਾਹਰ, ਪਟਾਕੇ ਫੁੱਟ ਰਹੇ, ਹਵਾਈਆਂ ਚੱਲ ਰਹੀਆਂ, ਦੀਵੇ ਜਗ ਰਹੇ ਨੇ। ਉਹ ਕਹਿੰਦੇ ਭਾਈ ਸਾਡੇ ਅੰਦਰ ਨਾਮ ਦਾ ਦੀਵਾ ਜਗਦਾ, ਉਹੀ ਚੜ੍ਹਦੀ ਕਲਾ। ਪਿੰਡਾਂ ਦਾ ਝਗੜਾ ਆਪਸ ਵਿੱਚ, ਪਿੰਡਾਂ ਦੇ ਵਿੱਚ ਜਾਂ ਹੋਰਨਾਂ ਪਿੰਡਾਂ ਦਾ ਵੱਟ ਬੰਨੇ ਦਾ ਝਗੜਾ ਹੋ ਜਾਂਦਾ, ਸਾਂਝੇ ਮਹਾਂਪੁਰਸ਼ਾਂ ਕੋਲ ਆ ਜਾਂਦੇ ਲੋਕ। ਝਗੜਾ ਸੀ ਕਿ ਉਹਨਾਂ ਕੋਲ ਮਹਾਂਪੁਰਸ਼ਾਂ ਕੋਲ ਆ ਗਏ ਅਤੇ ਆਪੋ ਆਪਣਾ ਪੱਖ ਰੱਖਣ, ਰੌਲਾ ਗੌਲਾ ਪੈਂਦਾ ਹੀ ਹੈ। ਰੌਲਾ ਗੌਲਾ ਬਹੁਤ ਪਾਇਆ ਦੋਨਾਂ ਨੇ ਪਾਰਟੀਆਂ ਨੇ, ਮਹਾਂਪੁਰਸ਼ਾਂ ਨੇ ਫੈਸਲਾ ਕਰਵਾ ਦਿੱਤਾ। ਜਦੋਂ ਫੈਸਲਾ ਕਰਵਾ ਦਿੱਤਾ ਤਾਂ ਲੋਕ ਫਤਿਹ ਬੁਲਾ ਕੇ ਤੁਰ ਲੱਗੇ ਅਤੇ ਉੱਚੀ ਉੱਚੀ ਤਾਹਾਂ ਮਾਰ ਕੇ ਰੋ ਪਏ। ਕਹਿੰਦੇ ਮਹਾਂਪੁਰਸ਼ੋ ਸਾਡੇ 'ਚੋਂ ਕਿਸੇ ਨੇ ਵੀ ਤੁਹਾਡੇ ਸਤਿਕਾਰ ਵਿੱਚ ਕੋਈ ਫਰਕ ਨਹੀਂ ਪਾਇਆ, ਤੁਹਾਡਾ ਅਦਬ ਸਤਿਕਾਰ ਅਸੀਂ ਕੀਤਾ ਹੈ, ਹਰੇਕ ਤਰ੍ਹਾਂ ਨਾਲ ਸੱਚੇ ਮਹਾਂਪੁਰਸ਼ੋ ਤੁਹਾਡਾ ਅਸੀਂ ਸਤਿਕਾਰ ਕੀਤਾ ਹੈ, ਕਾਰਨ ਕੀ ਬਣ ਗਿਆ ਤੁਸੀਂ ਰੋਏ ਕਿਉਂ? ਕਹਿੰਦੇ ਭਾਈ ਇੱਕ ਘੰਟਾ ਤੁਸਾਂ ਨੇ ਸਾਨੂੰ ਸਿਮਰਨ ਨਾਲ ਤੋੜਿਆ, ਕਿੰਨਾ ਘਾਟਾ ਪਾਇਆ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ, ਤੁਸੀਂ ਆਪਣੀ ਖੱਪ ਪਾਈ ਇੱਥੇ, ਇੱਕ ਘੰਟਾ ਤੁਹਾਡੇ ਨਾਲ ਅਸੀਂ ਬੈਠੇ, ਸਿਮਰਨ ਤੋਂ ਅਸੀਂ ਖਾਲੀ ਰਹਿ ਗਏ, ਕਿੰਨਾ ਘਾਟਾ ਪਾ ਕੇ ਚੱਲੇ ਤੁਸੀਂ? ਅਤੇ ਸਤਸੰਗ ਸਾਨੂੰ ਕਿੰਨਾ ਘਾਟਾ ਸੀ 24 ਘੰਟੇ 'ਚ, ਮਸਾਂ ਕਦੇ ਯਾਦ ਆ ਜੇ ਤਾਂ ਚੇਤੇ ਕਰ ਲੈਂਦੇ ਹਾਂ। ਜਿਹੜੇ ਮਹਾਂਪੁਰਸ਼ਾਂ ਦੇ ਹਿਰਦੇ ਹੁੰਦੇ ਨੇ ਸਤਸੰਗ ਜੀ, ਇਹ ਹੁੰਦੇ ਆ ਚਸ਼ਮਿਆਂ ਵਰਗੇ ਚਸ਼ਮੇ, ਪਹਾੜਾਂ ਵਿੱਚ ਕੁਦਰਤੀ ਸੋਮੇ ਫੁੱਟਦੇ ਨੇ, ਕੁਦਰਤੀ ਚੱਲੀ ਜਾਂਦਾ ਪਾਣੀ, 24 ਘੰਟੇ ਚੱਲੀ ਜਾਂਦਾ ਪਾਣੀ। ਸਾਡੇ ਜਿਹੜੇ ਸਾਡੀ ਜਿਹੜੀ ਪ੍ਰੀਤ ਹੈ ਨਲਕੇ ਵਰਗੀ ਹੈ, ਹੈਂਡ ਪੰਪ ਵਰਗੀ, ਚਲਾਇਆ ਤਾਂ ਸਤਸੰਗ ਪਾਣੀ ਨਲ ਗਿਆ ਨਹੀਂ ਤਾਂ ਬੰਦ, ਕਿਤੇ ਯਾਦ ਆ ਗਿਆ ਵੈਰੂ ਤੇ ਚੇਤੇ ਕਰ ਲਿਆ ਨਹੀਂ ਤੇ ਬਸ। ਇਸ ਲਈ ਮਹਾਂਪੁਰਸ਼ ਰੱਬ ਦੇ ਪਿਆਰੇ ਨਾ, ਉਹ ਕਹਿੰਦੇ ਨੇ ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਝੂਠੀਆਂ ਤੇ ਥੋਥੀਆਂ ਤੇ ਫੋਕੀਆਂ ਹਨ ਜੀ।
1: ਨਾਮ ਨਿਧਾਨ ਅਪਾਰ ਭਗਤਾ ਮਨ ਵਸੈ।
0: ਭਾਈ ਜਿਹੜਾ ਨਾਮ ਦਾ ਨਿਧਾਨ ਖਜ਼ਾਨਾ ਹੈ ਨਾ, ਅਪਾਰ ਪਰਮੇਸ਼ੁਰ ਦਾ ਨਾਮ ਦਾ ਖਜ਼ਾਨਾ, ਭਗਤਾਂ ਮਨ ਵਸੇ, ਭਗਤਾਂ ਦੇ ਮਨ ਵਿਸ ਵਸਦਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਸੋ ਨਾਮ ਦਾ ਖਜ਼ਾਨਾ ਵਾਹਿਗੁਰੂ ਦੇ ਪਿਆਰਿਆਂ ਦੇ ਹਿਰਦੇ 'ਚ ਵੱਸਦਾ ਹੈ ਜੀ।
1: ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ।
0: ਜਨਮ ਅਤੇ ਮਰਨ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ ਪਿਆਰਿਓ। ਜੰਮਣ ਮਰਨ ਵੱਡਾ ਵਿਛੋੜਾ ਲਿਖਿਆ ਹੈ, ਜਨਮ ਜਨਮ ਵੈਰਾਈ ਲਿਖਿਆ ਮਹਾਰਾਜ ਜੀ ਨੇ ਬਾਣੀ 'ਚ। ਕਿਹੜਾ ਜਨਮ ਮਰਨ ਹੈ, ਇਹ ਸਾਡਾ ਕਈ ਜਨਮਾਂ ਦਾ ਵੈਰੀ ਹੈ ਪਿਆਰੇ, ਵਾਰ ਵਾਰ ਸਾਨੂੰ ਮਾਰਦਾ। ਮੌਤ ਐਸੀ ਚੀਜ਼ ਹੈ, ਵਾਹਿਗੁਰੂ ਤੰਦਰੁਸਤੀ ਹਰੇਕ ਨੂੰ ਦੇਵੇ।

0: ਇਹ ਕਰਮਾਂ ਦੇ ਦੁੱਖ ਹੁੰਦੇ ਪਿਆਰੇ, ਕਰਮਾਂ ਦੇ ਦੁੱਖ। ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਨਦਾਤੈ ਦੀਏ। ਕਈ ਰੋਗ ਐਸੇ ਹੁੰਦੇ ਘੰਟਾ ਕੁ ਲੱਗੇ ਅਤੇ ਫਿਰ ਅੜ ਗਏ, ਜਾੜ ਪੀੜ ਹੋ ਗਈ ਜਾਂ ਕੁਝ ਹੋਰ ਦਰਦ ਤਕਲੀਫ, ਪੇਟ ਦਰਦ ਹੋ ਗਿਆ, ਖਾਣ ਪੀਣ ਦਾ ਘਾਟਾ ਵਾਧਾ ਹੋ ਗਿਆ। ਕਈ ਰੋਗ ਹੁੰਦੇ ਸਤਸੰਗ ਇੱਕ ਦੋ ਦਿਨ ਰਹਿੰਦੇ, ਕਈ ਰੋਗ ਹੁੰਦੇ ਮਹੀਨਾ ਦਸ ਦਿਨ ਰਹਿ ਕੇ ਠੀਕ ਹੋ ਗਏ। ਕੁਛ ਰੋਗ ਐਸੇ ਅਸਾਧ ਰੋਗ ਹੁੰਦੇ ਨੇ ਪਿਆਰਿਓ, ਜਿਹੜੇ ਸਰੀਰ ਦੇ ਨਾਲ ਨਿਭ ਜਾਂਦੇ ਨੇ। ਭਿਆਨਕ ਬਿਮਾਰੀਆਂ, ਸ਼ੂਗਰ ਜਾਂ ਇਹੋ ਜਿਹੀਆਂ ਬਿਮਾਰੀਆਂ, ਵਾਹਿਗੁਰੂ ਕਿਰਪਾ ਰੱਖੇ, ਜਦੋਂ ਸਰੀਰ ਨਾਸ ਹੋ ਗਿਆ ਤਾਂ ਬਿਮਾਰੀ ਖਤਮ ਆ। ਇਹ ਨਹੀਂ ਕਿ ਅਗਲੇ ਜਨਮ ਵਿੱਚ ਹੀ ਸਾਨੂੰ ਉਹੀ ਲੱਗ ਜਾਏਗੀ, ਸ਼ੂਗਰ ਸੀ ਅਤੇ ਅਗਲੇ ਜਨਮ ਸ਼ੂਗਰ ਲੱਗ ਗਈ ਨਹੀਂ ਪਿਆਰਿਓ। ਪਰ ਜਨਮ ਅਤੇ ਮਰਨ ਐਸਾ ਦੁੱਖ ਹੈ, ਇਹ ਕਈ ਜਨਮਾਂ ਤੋਂ ਸਾਡੇ ਦੁਆਲੇ ਹੋਇਆ। ਪਤਾ ਨਹੀਂ ਕਿੰਨੀ ਵਾਰ ਅਸੀਂ ਮਰੇ ਅਤੇ ਕਿੰਨੀ ਵਾਰ ਜੰਮੇ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਨਮ ਮਰਨ, ਜਿਹੜਾ ਇਹ ਜਨਮ ਅਤੇ ਮਰਨ ਦਾ ਦੁੱਖ ਹੈ ਨਾ ਸਤਸੰਗੀਓ, ਮੋਹ, ਮੋਹ ਵੀ ਇੱਕ ਐਸੀ ਚੀਜ਼ ਹੈ, ਮੋਹ ਐਸੀ ਤੰਦ ਹੈ ਜਿਹੜੀ ਟੁੱਟਦੀ ਨਹੀਂ। ਰੋਜ਼ ਆਪਾਂ ਪੜ੍ਹਦੇ ਹਾਂ ਪੰਕ ਜੋ ਮੋਹ ਪਾਗਨੀ ਚੱਲ ਹੈ, ਹਮ ਦੇਖਾ ਤੈ ਡੂਬੀ ਅਲੇ। ਪੰਕ ਦਾ ਅਰਥ ਹੁੰਦਾ ਚਿੱਕੜ, ਜੋ ਦਾ ਮਤਲਬ ਜਿਹੜਾ, ਜਿਹੜਾ ਮੋਹ ਦਾ ਚਿੱਕੜ ਹੈ ਨਾ ਸਤਸੰਗ ਵਿੱਚ ਬੰਦਾ ਫਸਿਆ ਹੋਇਆ, ਇੱਕ ਪੈਰ ਵੀ ਪਰਮਾਤਮਾ ਦੀ ਬੰਦਗੀ ਭਗਤੀ ਵੱਲ ਚੱਲਦਾ ਹੀ ਨਹੀਂ, ਟਾਈਮ ਹੀ ਨਹੀਂ ਜੀ, ਬੱਚਿਆਂ ਵਿੱਚ ਸਾਡਾ ਟਾਈਮ ਹੀ ਨਹੀਂ ਲੱਗਦਾ। ਅਤੇ ਭਲਿਓ ਜਦੋਂ ਅਸੀਂ ਦੁਨੀਆ 'ਤੇ ਨਹੀਂ ਸੀ ਆਏ, ਕੰਮ ਤਾਂ ਉਦੋਂ ਵੀ ਚੱਲਦੇ ਸੀ, ਜਾ ਨਾ ਸਿਆ ਕਾ ਚੱਕਰੀ, ਜਾ ਜੰਮੇ ਕਿ ਆਕਾਰ। ਜਦੋਂ ਦੁਨੀਆ 'ਤੇ ਨਹੀਂ ਸੀ ਆਇਆ ਤਾਂ ਉਦੋਂ ਵੀ ਦੁਨੀਆ 'ਤੇ ਚੱਲਦੀ ਸੀ ਨਾ, ਭਲਿਆ ਚੱਲ ਜਾਏਗਾ ਤਾਂ ਦੁਨੀਆ ਫਿਰ ਵੀ ਚੱਲਣੀ ਹੈ। ਇਹ ਤਾਂ ਸਾਡੇ ਮੋਹ ਹੀ ਨੇ, ਨਹੀਂ ਜੀ ਨਿਕਲਿਆ ਨਹੀਂ ਜਾਂਦਾ, ਬੱਚਿਆਂ 'ਚ ਸਾਡਾ ਟਾਈਮ ਹੀ ਨਹੀਂ ਲੱਗਦਾ। ਸੋ ਗੁਰੂ ਜੀ ਮਿਹਰ ਕਰਦੇ ਨੇ ਕਿ ਜਿਨ੍ਹਾਂ 'ਤੇ ਪਰਮਾਤਮਾ ਦੀ ਮਿਹਰ ਹੈ ਨਾ, ਉਹ ਇਹਨਾਂ ਚੀਜ਼ਾਂ ਤੋਂ ਬਚ ਜਾਂਦੇ ਨੇ, ਮੋਹ ਦੁੱਖ, ਮੋਹ ਆਦਿਕ ਦੇ ਦੁੱਖ। ਸਾਧੂ ਸੰਗ ਨਸੈ, ਸਾਧੂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਇਹ ਭਾਈ ਨਾਸ ਹੋ ਜਾਂਦੇ ਹਨ, ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਹਨ।
1: ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ,
0: ਮੋਹ ਬਾਦ ਅਹੰਕਾਰ ਤਿੰਨਾਂ ਦੀ ਸਿਹਾਰੀਆਂ ਲੱਗੀਆਂ। ਮੋਹ ਦੇ ਵਿੱਚ ਬਾਦ ਕਹਿੰਦੇ ਝਗੜਿਆਂ ਦੇ ਵਿੱਚ, ਅਹੰਕਾਰ ਅਹੰਕਾਰ ਦੇ ਵਿੱਚ ਸਰ ਪਰ ਰੁੰਨਿਆ। ਸਰ ਪਰ ਦਾ ਅਰਥ ਜ਼ਰੂਰ, ਪਰ ਜ਼ਰੂਰ ਬੰਦੇ ਨੂੰ ਰੋਂਦਿਆਂ ਰੋਣਾ ਪਏਗਾ। ਜਿਹੜਾ ਵਿਅਕਤੀ ਮੋਹ ਦੇ ਵਿੱਚ ਫਸਿਆ ਹੈ, ਝਗੜਿਆਂ 'ਚ ਫਸਿਆ ਹੈ, ਅਹੰਕਾਰ ਦੇ ਵਿੱਚ ਫਸਿਆ ਹੈ, ਇੱਕ ਦਿਨ ਭਾਈ ਜ਼ਰੂਰ ਪਰ ਜ਼ਰੂਰ ਉਸ ਵਿਅਕਤੀ ਨੂੰ ਰੋਣਾ ਪਏਗਾ।
1: ਸੁੱਖ ਨਾ ਪਾਇਨ ਮੂਲ ਨਾਮ ਵਿਛੁੰਨਿਆ।
0: ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨਾਮ ਵਿਛੁੰਨਿਆ, ਜਿਹੜੇ ਨਾਮ ਤੋਂ ਵਿਛੜ ਗਏ ਨਾ ਸਤਸੰਗੀਓ, ਨਾਮ ਭੁੱਲ ਗਿਆ, ਪਰਮਾਤਮਾ ਯਾਦ ਹੀ ਨਹੀਂ ਆਉਂਦਾ, ਪਰਮਾਤਮਾ ਕਦੇ ਚੇਤੇ ਹੀ ਨਹੀਂ ਹੁੰਦਾ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਨੇ ਇਹੋ ਜਿਹਾ ਜਿਹੜਾ ਵਿਅਕਤੀ ਹੈ ਉਹ ਜ਼ਰੂਰ ਪਰ ਜ਼ਰੂਰ ਦੁਖੀ ਹੋਏਗਾ। ਸੁੱਖ ਨਾ ਪਾਏਨ ਮੂਲ, ਮੂਲ ਦੇ ਲਲੇ ਸਿਆਰੀ ਲੱਗੀ, ਮੂਲ ਮੁੱਢੋਂ ਹੀ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਸਤਸੰਗੀਓ। ਸਿਮਰਾਓ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਕਰਾਂਗੇ ਤਾਂ ਪਰਮਾਤਮਾ ਦੀ ਬਖਸ਼ਿਸ਼ ਮਿਲਦੀ ਹੈ, ਆਤਮਕ ਸੁੱਖ ਮਿਲਦਾ, ਆਤਮਕ ਸੁੱਖ। ਇਹ ਆਤਮਕ ਸੁੱਖ ਕੈਸਾ ਹੈ? ਗੁਰੂ ਅਰਜਨ ਦੇਵ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਹੈ ਜੈਤ ਸ੍ਰੀ ਕੀ ਵਾਰ ਦੇ ਵਿੱਚ, ਬਸਤਾ

0: ਆਹਰਨਾ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਕਹਿੰਦੇ ਜਿਹੜਾ ਨਾਮ ਜਪਦਾ ਸਿਮਰਨ ਕਰਦਾ ਬੰਦਗੀ ਕਰਦਾ ਹੈ ਉਹ ਇਹੋ ਜਿਹਾ ਵਿਅਕਤੀ ਜਿੱਥੇ ਵੱਸਦਾ ਹੈ ਉਹ ਝੁੰਪੜੀ ਵੀ ਉਹ ਛੰਨ ਵੀ ਟੁੱਟੀ ਫੁੱਟੀ ਹੈ। ਬਸਤਾ ਦਾ ਅਰਥ ਹੈ ਵੱਸਦਾ ਹੈ, ਬਸਤਾ ਟੁੱਟੀ ਝੁੰਪੜੀ, ਜਿੱਥੇ ਰਹਿੰਦਾ ਉਹ ਝੁੰਪੜੀ ਜਿਹੜੀ ਹੈ ਨਾ ਛੰਨ ਬਣੀ ਉਹ ਵੀ ਟੁੱਟੀ ਹੋਈ ਹੈ। ਬਸਤਾ ਟੁੱਟੀ ਝੁੰਪੜੀ ਸੋ ਸਤਸੰਗ ਉਦਿਆਨ ਪਰ ਮਿੰਨਾ, ਜੰਗਲ ਦੇ ਵਿੱਚ ਰਹਿ ਰਿਹਾ, ਇਸ਼ ਮਿੱਤਰ ਨਾ ਇਠ ਧਨ ਰੂਪਹੀਣ, ਨਾ ਕੋਈ ਮਿੱਤਰ ਉਹਦਾ, ਨਾ ਕੋਈ ਸਤਸੰਗੀ ਉਹਦਾ ਭਰਾ, ਨਾ ਕੋਈ ਰਿਸ਼ਤੇਦਾਰ, ਬਿਲਕੁਲ ਉਹਨੂੰ ਬੁਲਾਉਣ ਵਾਲਾ ਕੋਈ ਹੈ ਹੀ ਨਹੀਂ, ਉਹਨੂੰ ਪਿਆਰ ਵਾਲ ਕਰਨ ਵਾਲਾ ਕੋਈ ਹੈ ਹੀ ਨਹੀਂ। ਮਿੱਤਰ ਨਾ ਇਠ ਧਨ ਰੂਪਹੀਣ, ਕਿ ਸਾਗ ਨਾ ਸਿਨਾ ਰੂਪ ਤੋਂ ਹੀਣਾ ਹੈ, ਰੂਪ ਵੀ ਨਹੀਂ ਸਤਸੰਗ ਬਿਲਕੁਲ ਹੀ। ਕੁਛ ਮਹਾਂਪੁਰਸ਼ਾਂ ਦੇ ਦੀਦਾਰ ਕੀਤੇ ਨੇ, ਬਾਹਰਲਾ ਜਿਹੜਾ ਸਰੀਰ ਹੈ ਨਾ ਬੜਾ ਸਤਸੰਗੀ ਉਹ ਕਹਿ ਲਈਏ ਕਿ ਰੂਪ ਤੋਂ ਹੀਣਾ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਜਦੋਂ ਉਹਨਾਂ ਦਾ ਫੇਸ ਵੇਖਣੇ ਨਹੀਂ ਚਿਹਰਾ, ਇੰਨਾ ਕੁਰੂਪ ਸੀ, ਇੰਨਾ ਕੁਰੂਪ ਸੀ, ਅੰਦਰਲਾ ਸੁੰਦਰ ਰੂਪ ਸੀ ਅੰਦਰ ਜਿਹੜਾ ਨਾ ਉਹਨਾਂ ਦਾ ਸਤਸੰਗ ਬਹੁਤ ਹੀ ਸੁੰਦਰ, ਪਰ ਬਾਹਰਲੇ ਚਿਹਰੇ 'ਤੇ ਬਹੁਤ ਸਾਰੇ ਸਤਸੰਗੀ ਉਹ ਮੱਸੇ ਜਿਹੇ ਹੋਏ ਉਹਨਾਂ ਦੇ। ਵੈਸੇ ਉਹਨਾਂ ਦੀਆਂ ਫੋਟੋਆਂ ਵੇਖੀਏ ਬਚਪਨ ਦੀਆਂ, ਜਾਂ ਮੇਰਾ ਖਿਆਲ ਕੋਈ 25-30 ਸਾਲ ਤੱਕ ਬਿਲਕੁਲ ਚਿਹਰਾ ਨੁਰਾਨੀ। ਕਹਿੰਦੇ ਨੇ ਕਿਸੇ ਦੇ ਅਰਦਾਸ ਕੀਤੀ ਸੀ, ਕਿਸੇ ਦਾ ਦੁੱਖ ਕੱਟਣ ਲਈ ਆਪਣੇ ਸਰੀਰ 'ਤੇ ਰੋਗ ਲੈ ਲਿਆ। ਮੈਂ ਬੇਨਤੀ ਕਰਦਾ ਸਤਸੰਗੀ ਜਿਹੜੀ ਅਰਦਾਸ ਕਰਦੇ ਨੇ, ਜਿਹੜਾ ਕਰਨ ਵਾਲਾ ਉਹਦੇ 'ਤੇ ਸਤਸੰਗੀ ਉਹ ਕੁਛ ਨਾ ਕੁਛ ਭਾਰ ਜ਼ਰੂਰ ਆਉਂਦਾ ਕਿਸੇ ਦੀਆਂ ਅਰਦਾਸਾਂ ਕਰਨੀਆਂ। ਆ ਟੋਰਾਂਟੋ ਦੀ ਗੱਲ ਹੈ ਸਤਸੰਗ ਬ੍ਰਹਮਟਨ ਦੀ, ਕੋਈ ਵਿਅਕਤੀ ਮੰਜੀ 'ਤੇ ਪਿਆ ਸੀ ਕਿੰਨੇ ਸਾਲਾਂ ਤੋਂ, ਪਰਿਵਾਰ ਨੇ ਬਾਬਾ ਜੀ ਬਾਬਾ ਠਾਕੁਰ ਸਿੰਘ ਨੂੰ ਕਰ ਸੱਦਿਆ, ਔਰ ਹੁੰਦਾ ਹੀ ਹੈ ਸਤਸੰਗੀ ਉਹ ਕਿ ਮਹਾਂਪੁਰਸ਼ ਆਏ ਨੇ, ਇਹਨਾਂ ਦੀ ਰਸਨਾ 'ਤੇ ਵਾਹਿਗੁਰੂ ਵੱਸਦਾ, ਇਹਨਾਂ ਕੋਲ ਅਰਦਾਸ ਕਰਵਾ ਲਈਏ। ਪਰਿਵਾਰ ਨੇ ਨਾ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਅਤੇ ਬੇਨਤੀ ਕੀਤੀ, ਮਹਾਂਪੁਰਸ਼ੋ ਸਾਡਾ ਇਹ ਸਰੀਰ, ਸਾਡੇ ਪਰਿਵਾਰ ਦਾ ਜੀ ਬੜੇ ਚਿਰ ਤੋਂ ਮੰਜੇ 'ਤੇ, ਅਰਦਾਸ ਕਰੋ ਬਾਬਾ ਜੀ ਚੁੱਪ ਰਹੇ। ਉਹਨਾਂ ਸੋਚਿਆ ਕਿ ਸ਼ਾਇਦ ਬਾਬਾ ਜੀ ਦਾ ਧਿਆਨ ਨਿਤਨੇਮ ਦੇ ਵਿੱਚ ਸੀ, ਫਿਰ ਕੁਛ ਸਮੇਂ ਬਾਅਦ ਬੇਨਤੀ ਕੀਤੀ ਬਾਬਾ ਜੀ ਚੁੱਪ। 3 ਵਾਰਾਂ ਮਹਾਂਪੁਰਸ਼ਾਂ ਨੇ ਕਿਹਾ ਪਰ ਬਾਬਾ ਜੀ ਚੁੱਪ। ਫਿਰ ਉਹਨਾਂ ਸੋਚਿਆ ਕਿ ਕੋਈ ਕਾਰਨ ਹੈ, ਫਿਰ ਉਹਨਾਂ ਕੀ ਕੀਤਾ ਸਿੰਘਾਂ ਨਾਲ ਭਜਨ ਕੀਤਾ ਅਤੇ ਸਿੰਘਾਂ ਦੇ ਵਿੱਚੋਂ ਸਤਸੰਗੀ ਉਹ ਆਪ ਦੱਸਦੇ ਨੇ ਪਰਿਵਾਰ ਦੇ ਜੀ, ਉਹਨਾਂ ਵਿੱਚ ਜੋਤ ਪ੍ਰਕਾਸ਼ ਗੁਰਦੁਆਰੇ ਇੱਕ ਮੈਂਬਰ ਵੀ ਹੈ ਉਸ ਪਰਿਵਾਰ ਦਾ, ਉਹਨਾਂ ਦੱਸਿਆ। ਉਹ ਕਹਿੰਦੇ ਕਿ ਇੱਕ ਸਿੰਘ ਫਿਰ ਤਿਆਰ ਹੋ ਗਿਆ ਵੀ ਚਲੋ ਮੈਂ ਕਰ ਦਿੰਦਾ। ਕਹਿੰਦੇ ਉਹਨੇ ਕੀ ਕੀਤਾ, ਉਤਲੀ ਮੰਜ਼ਿਲ ਦੇ ਉੱਤੇ ਸੀ ਉਹ ਵਿਅਕਤੀ ਪਿਆ ਹੋਇਆ, ਉਹਦੇ ਲਾਗੇ ਖਲੋ ਕੇ ਜੇ ਤੁਹਾਡੇ ਅੱਗੇ ਅਰਦਾਸ ਸ਼ੁਰੂ ਕੀਤੀ। ਬਾਬਾ ਜੀ ਭੱਜ ਕੇ ਪੌੜੀਆਂ ਚੜ੍ਹੇ, ਬਾਬਾ ਠਾਕੁਰ ਸਿੰਘ ਜੀ ਕਹਿੰਦੇ ਓਏ ਸਿੰਘਾ ਅਰਦਾਸ ਨਾ ਕਰੀ, ਚੱਲ ਲਏਗਾ, ਪਿਆਰ ਨਾ ਬੋਲੋ, ਸਤਨਾਮ ਵਾਹਿਗੁਰੂ ਸਤਸੰਗੀਓ, ਅਰਦਾਸ ਕਰਨੀ ਇਹਦਾ ਭਾਰ ਸਾਡੇ ਸਿਰ 'ਤੇ ਆਉਂਦਾ। ਕਿਸੇ ਗੁਰਮੁਖ ਨੇ ਸਤਸੰਗ ਮੈਨੂੰ ਕਿਹਾ, ਕਈ ਸੰਗਤ ਵਿੱਚ ਬਹੁਤ ਬਹੁਤ ਸਿਆਣੇ ਬੰਦਗੀ ਬਣੀਆਂ ਰੂਹਾਂ ਹੁੰਦੀਆਂ, ਜਦੋਂ ਅਸੀਂ ਕਥਾ ਸਿੱਖਦੇ ਨਾ, ਕਥਾ ਸਤਿਕਾਰਯੋਗ ਸਿੰਘ ਸਾਹਿਬ ਜੀ ਬੈਠੇ ਨੇ, ਕਥਾ ਸਿੱਖਦੇ ਸਾਨੂੰ ਸਾਡੇ ਉਸਤਾਦ ਕਹਿੰਦੇ ਨੇ ਭਾਈ ਜਦੋਂ ਕਥਾ ਕਰਨੀ ਹੈ ਨਾ, ਜੇ ਤੂੰ ਸਮਝ ਲਿਆ ਕਿ ਸੰਗਤ ਵਿੱਚ ਬੜਾ ਸਿਆਣਾ ਬੰਦਾ ਬੈਠਾ ਅਤੇ ਉਹਨੂੰ ਕੁਛ ਨਹੀਂ ਆਉਣਾ, ਤੂੰ ਸਮਝੀ ਸਾਰੇ ਬੇਸਮਝੀ ਆ, ਸਾਰੇ ਬੈਠੇ ਸਾਰੇ ਬੇਸਮਝੀ ਆ, ਭਾਵੇਂ ਮੇਰੇ ਤੋਂ ਪੜ੍ਹੇ ਲਿਖੇ ਜ਼ਿਆਦੇ ਹੋਣ, ਗਿਆਨ ਵੀ ਜ਼ਿਆਦਾ ਹੋਵੇ, ਬੋਲਣ ਦਾ ਤਰੀਕਾ ਵੀ ਸੋਹਣਾ ਹੋਵੇ, ਜੇ ਇਹ ਚੀਜ਼ ਮਨ 'ਚ ਆ ਗਈ ਨਾ ਸਤਸੰਗੀ ਉਹ ਔਖਾ ਹੁੰਦਾ। ਮੈਨੂੰ ਯਾਦ ਹੈ ਕਰਾਂ ਸਤਸੰਗੀ ਉਹ ਫਿਰੋਜ਼ਪੁਰ ਦੇ ਲਾਗੇ ਵਾਹਿਗੁਰੂ, ਇੱਥੇ ਕੋ ਸਤਸੰਗੀ ਉਹ ਮੈਨੂੰ ਯਾਦ ਨਹੀਂ ਆ ਰਿਹਾ, ਕੋਟ ਹਿੱਸੇ ਖਾਂ ਦਾ, ਇਹਦੇ ਲਾਗੇ 2 ਪਿੰਡ ਨੇ ਮੰਦਰ ਅਤੇ ਮਸੀਤਾਂ। ਸੋ ਉੱਥੇ ਪ੍ਰੋਗਰਾਮ ਸੀ ਟਕਸਾਲ ਦੇ ਕਿਸੇ ਗਿਆਨੀ ਸਿੰਘ ਦਾ, ਅਤੇ ਮੈਂ ਜੇ ਨਵਾਂ ਨਵਾਂ ਉਦੋਂ ਕਥਾ ਸਿੱਖ ਰਿਹਾ ਸੀ, ਥੋੜ੍ਹਾ ਜਿਹਾ ਅਭਿਆਸ ਕੀਤਾ ਸੀ, ਅਤੇ ਉਹ ਸਿੰਘ ਕੋਈ ਵੀ ਨਾ ਉੱਥੇ ਕਥਾ ਵਾਲਾ, ਮੈਨੂੰ ਭੇਜ ਦਿੱਤਾ ਕਹਿੰਦੇ ਵੀ ਤੁਸੀਂ ਮੈਂ ਤਾਂ ਜੇ ਅਭਿਆਸ ਕਰ ਰਿਹਾ, ਕਹਿੰਦੇ ਜਾਣਾ ਪੈਣਾ ਉਹ ਸਿੰਘ ਉੱਥੇ ਕੋਈ ਨਹੀਂ, ਚਲੋ ਰਹੋ ਵਿਚਾਰ। ਉੱਥੇ ਨਾਨਕ ਸਰੀਆਂ ਦਾ ਪ੍ਰੋਗਰਾਮ ਬਹੁਤ ਵੱਡਾ ਸੀ, ਰਾਤ ਨੂੰ ਸ਼ਾਮ ਨੂੰ ਦੀਵਾਨ ਸਜਾਉਂਦੇ ਨੇ, ਕਥਾ ਦੀ ਡਿਊਟੀ ਬਾ ਇੱਥੇ ਲਾ ਤੀ ਮੈਨੂੰ ਟਕਸਾਲ ਤੋਂ, ਅਤੇ ਗਿਆ ਉੱਥੇ, ਅਜੇ ਅਭਿਆਸ ਇੰਨਾ ਮੇਰਾ ਨਹੀਂ ਸੀ। ਦੂਸਰੇ ਦਿਨ ਕੁਦਰਤੀ ਮੈਂ ਕਥਾ ਕਰ ਰਿਹਾ ਅਤੇ ਬਾਬਾ ਜੀ ਆ ਗਏ, ਮੇਰੇ ਤੋਤੇ ਉੱਡ ਗਏ, ਫਿਰ ਮਹਾਂਪੁਰਸ਼ ਆ ਗਏ ਨੇ, ਥੋੜ੍ਹਾ ਬਹੁਤ ਆਉਂਦਾ ਵੀ ਭੁੱਲ ਜਾਂਦਾ। ਦੋ ਦਿਨ ਹੋ ਗਏ ਸਤਸੰਗ, ਇੱਦਾਂ ਹੀ ਤਾਂ ਬਾਬਾ ਜੀ ਦੋ ਦਿਨ ਆਏ ਕੁਰਤੀ ਉਹ ਕਥਾ ਦੇ ਵਿੱਚ ਆਏ, ਜਿਹਦਿਨ ਸਮਾਪਤੀ ਹੋਣੀ ਸੀ ਬਾਬਾ ਜੀ ਫਿਰ ਆ ਗਏ। ਚਲੋ ਜਿੰਨੀ ਮਹਾਰਾਜ ਨੇ ਕਥਾ ਕਰਵਾਈ ਕੀਤੀ, ਜਦੋਂ ਮੈਂ ਵਾਪਸ ਮਹਿਤੇ ਗਿਆ ਜਾ ਕੇ ਬਾਬਾ ਜੀ ਭਰਾਂ ਪਸ਼ੂਆਂ ਵਾਲੇ ਪਾਸੇ ਮਹਾਂਪੁਰਸ਼ ਖਿਆਲ ਬਹੁਤ ਰੱਖਦੇ ਸੀ, ਬਾਹਰੋਂ ਆਉਣਾ ਪ੍ਰੋਗਰਾਮ ਤੋਂ ਅਸੀਂ ਥੱਕੇ ਹੁੰਦੇ ਸਾਂ, ਅਸੀਂ ਤਾਂ ਆਪਣੇ ਆਸਣਾਂ ਨੂੰ ਭੱਜਣਾ ਕਿ ਥੱਕੇ ਆਰਾਮ ਕਰੀਏ, ਤਾਂ ਬਾਬਾ ਜੀ ਨੇ ਸਿੱਧੇ ਪਸ਼ੂਆਂ ਵੱਲ, ਗਾਵਾਂ ਮੱਝਾਂ ਵੇਖਣੀਆਂ ਪਾਣੀ ਡਾਇਆ ਕਿ ਨਹੀਂ ਡਾਇਆ, ਛਾਵੇਂ ਧੁੱਪੇ ਬੰਨਣੀਆਂ ਕਿ ਨਹੀਂ, ਗਾਵਾਂ ਨੇ ਮੱਝਾਂ ਨੇ ਉੱਚੀ ਉੱਚੀ ਮੂੰਹ ਤਾਂ ਚੁੱਕ ਕੇ ਡਿੰਗਣਾ ਕਿ ਸਾਡਾ ਮਾਲਕ ਆ ਗਿਆ, ਇੰਨਾ ਪਿਆਰ ਕਰਦੇ ਸੀ ਪਸ਼ੂਆਂ ਨੂੰ। ਉੱਧਰ ਬਾਬਾ ਜੀ ਖੜ੍ਹੇ ਅਤੇ ਮੈਂ ਜਾ ਕੇ ਫਤਿਹ ਬੁਲਾਈ, ਕਹਿੰਦੇ ਆ ਉਹ ਗਿਆਨੀ ਜੀ, ਵਾਹਿਗੁਰੂ। ਮੈਂ ਮਹਾਂਪੁਰਸ਼ੋ ਮੇਰੇ ਕੁਛ ਨਹੀਂ ਗਾ, ਜਾਨੀ ਉਹਨਾਂ ਦੇ ਬਚਨਾਂ ਦੇ ਨਾਲ ਹੀ ਕਿਰਪਾ ਹੋ ਗਈ। ਸੋ ਸਤਸੰਗੀ ਹੋ ਕਈ ਇੱਦਾਂ ਜਾਂਦਾ, ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਸਾਨੂੰ ਕਥਾ ਸਿਖਾਉਂਦੇ ਨੇ ਦੱਸਦੇ ਨੇ ਕਿ ਭਾਈ ਜੇਕਰ ਸਾਹਮਣੇ ਕੋਈ ਵਿਦਵਾਨ ਕੋਈ ਸਤਸੰਗੀ ਬੈਠਾ ਤਾਂ ਇਹਦਾ ਮਤਲਬ ਹੈ ਕਿ ਇਹ ਨਹੀਂ ਕਿ ਤੂੰ ਡਰ ਹੀ ਜਾਏ, ਤੂੰ ਸੋਚੋ ਕਿ ਸਾਰੇ ਬੇਸਮਝ ਬੈਠੇ ਮੈਨੂੰ ਹੀ ਸਿਆਣਪ ਹੈ ਤਾਂ ਕਥਾ ਕਰ ਸਕਦੇ ਹੋ ਤੁਸੀਂ, ਨਹੀਂ ਤਾਂ ਲੱਤਾਂ ਕੰਬਣ ਲੱਗ ਪੈਂਦੀਆਂ ਸਟੇਜ 'ਤੇ ਬਹਿ ਕੇ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਮੈਂ ਗ੍ਰੰਥੀ ਦੀ ਡਿਊਟੀ ਮੁੰਬਈ ਕਰਦਾ ਸੀ, ਉੱਥੇ ਗੁਰੂ ਦਾ ਪਿਆਰਾ ਸੀ ਭਾਈ ਜਸਵੰਤ ਸਿੰਘ, ਅਤੇ ਆਪਾਂ ਅਰਦਾਸ ਆਮ ਤੌਰ 'ਤੇ ਕਰਦੇ ਨੇ ਸੱਚੇ ਪਾਤਸ਼ਾਹ ਫਲਾਣੇ ਦੀ ਅਰਦਾਸ, ਇਸ ਪਰਿਵਾਰ ਦੀ ਅਰਦਾਸ, ਤੰਦਰੁਸਤੀ ਬਖਸ਼ਣੀ। ਉਹ ਮੈਨੂੰ ਕਹਿੰਦੇ ਉਰੇ ਆਓ, ਕਹਿੰਦੇ ਮਹਾਰਾਜ ਦੀ ਬਾਣੀ 'ਚ ਲਿਖਿਆ ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ, ਜਿਹੜਾ ਵਿੱਚ ਮੁਸਫੀਆਂ ਕਰਦਾ ਜਿਹੜਾ ਵਿੱਚ ਗਵਾਹ ਬਣਦਾ ਨਾ ਉਹਦੇ ਹੱਥ ਵੱਢੇ ਜਾਂਦੇ ਰੋਗ ਵਿੱਚ। ਕਹਿੰਦੇ ਅਰਦਾਸ ਆਪਾਂ ਇੱਦਾਂ ਕਰਨੀ ਹੈ ਕਿ ਸੱਚੇ ਪਾਤਸ਼ਾਹ ਫਲਾਣਾ ਫਲਾਣਾ ਪਰਿਵਾਰ ਫਲਾਣਾ ਫਲਾਣਾ ਨਾਮ ਉਹ ਅਰਦਾਸ ਕਰਦੇ ਨੇ, ਉਹ ਅਰਦਾਸ ਕਰਾਉਂਦੇ ਨੇ, ਉਹਨਾਂ ਵੱਲੋਂ ਅਰਦਾਸ ਹੈ, ਤੂੰ ਆਪਣੇ ਵੱਲੋਂ ਨਹੀਂ ਕਰਨੀ। ਪਰਿਵਾਰ ਅਰਦਾਸ ਕਰਾ ਰਿਹਾ ਸੱਚੇ ਪਾਤਸ਼ਾਹ, ਉਹਨਾਂ ਦੀ ਅਰਦਾਸ ਮਾਰੇ, ਉਹਨਾਂ ਵੱਲੋਂ ਬੇਨਤੀ ਹੈ ਕਿ ਤੰਦਰੁਸਤੀ ਦਿਓ। ਸਮਝੇ ਨਾ, ਇਹ ਚੀਜ਼ਾਂ ਦਾ ਸਤਸੰਗ ਭਾਰ ਆਉਂਦਾ। ਕੋਈ ਰਾਜੇ ਦਾ ਬੱਚਾ ਸੀ ਬੋਲਿਆ ਨਾ ਕਰੇ, ਵੱਡਾ ਹੋ ਗਿਆ ਸਤਸੰਗ, ਮਾਂ ਬਾਪ ਨੂੰ ਚਿੰਤਾ ਬੋਲਦਾ ਨਹੀਂ ਹੈ, ਉਹਨਾਂ ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਬੋਲਿਆ। ਇਹਦੇ ਰਾਜਾ ਸ਼ਿਕਾਰ ਵਾਸਤੇ ਗਿਆ ਅਤੇ ਬੱਚੇ ਨੂੰ ਨਾਲ ਲੈ ਗਿਆ, ਅਤੇ ਕਹਿੰਦੇ ਨੇ ਕਿ ਖੁੱਡ ਦੇ ਵਿੱਚ ਖਰਗੋਸ਼ ਸੀ ਵੜੇ ਹੋਏ, ਅਤੇ ਰਾਜਾ ਸ਼ਿਕਾਰ ਖੇਡ ਰਿਹਾ ਸੀ, ਉਹ ਖਰਗੋਸ਼ ਆਪਸ ਵਿੱਚ ਗੱਲਾਂ ਕਰਨ, ਉਹ ਬੱਚੇ ਨੂੰ ਸੋਝੀ ਸੀ, ਉਹਨੂੰ ਪਤਾ ਲੱਗ ਗਿਆ। ਉਹ ਜਦੋਂ ਵਿੱਚ ਗੱਲਾਂ ਕਰਨ ਅਤੇ ਕੁੱਤੇ ਜਿਹੜੇ ਉਹਨਾਂ ਸੁੰਘ ਲਿਆ ਅਤੇ ਉਹਨਾਂ ਨੇ ਉਹ ਫੁੱਟਿਆ ਘਰ ਜਾ ਕੇ ਮਾਰ ਦਿੱਤਾ, ਬੜਾ ਖੇਡ ਖੇਡ ਕੇ ਹੱਸਿਆ ਬੱਚਾ, ਬਹੁਤ ਹੱਸਿਆ। ਉਹ ਕਹਿੰਦੇ ਹੁਣ ਕੀ ਹੋਇਆ ਤੈਨੂੰ, ਬੋਲ ਪਿਆ, ਉਹ ਬੋਲ ਪਿਆ ਚੰਗਾ ਭਲਾ, ਉਹਦੇ ਕੀ ਹੋਇਆ? ਕਹਿੰਦਾ ਅਸਲ ਵਿੱਚ ਪਿਛਲੇ ਜਨਮ ਵਿੱਚ ਮੈਂ ਕਿਸੇ ਮਹਾਂਪੁਰਸ਼ ਦੇ ਕੋਲ ਰਹਿੰਦਾ ਸੀ, ਕੋਈ ਪਰਿਵਾਰ ਮਹਾਂਪੁਰਸ਼ਾਂ ਕੋਲ ਅਰਦਾਸ ਕਰਾਉਣ ਆਇਆ, ਮੈਂ ਉਹ ਨਾ ਕੀਤੀ ਨਾ। ਉਹ ਕਹਿੰਦੇ ਸਾਡੇ ਘਰ ਪੁੱਤਰ ਦੀ ਦਾਤ ਨਹੀਂ ਗੀ ਦਿਓ, ਕਹਿੰਦੇ ਉਹ ਚੁੱਪ ਰਹੇ। ਕਹਿੰਦਾ ਮੈਂ ਅਰਦਾਸ ਕਰਤੀ, ਮੈਨੂੰ ਫਿਰ ਮਹਾਂਪੁਰਸ਼ ਕਹਿੰਦੇ ਹੁਣ ਤੂੰ ਹੀ ਜਾ, ਜਿਹਦੀ ਅਰਦਾਸ ਕੀਤੀ ਉਹਦੇ ਘਰ ਹੁਣ ਤੂੰ ਹੀ ਜੰਮ ਜਾ ਕੇ, ਤੂੰ ਅਰਦਾਸ ਕੀਤੀ ਭੱਜ ਕੇ, ਹੈ ਨਾ, ਪਰਮਾਤਮਾ ਨੇ ਉਹਦੇ ਕਰਮਾਂ 'ਚ ਨਹੀਂ ਸੀ ਲਿਖਿਆ, ਤੂੰ ਦਵਾ ਰਿਹਾ ਕਿ ਮਹਾਰਾਜ ਦਿਓ ਇਹਨੂੰ। ਅਤੇ ਕਹਿੰਦੇ ਕਿ ਫਿਰ ਮੈਨੂੰ ਅਗਲੇ ਜਨਮ ਵਿੱਚ ਸੋਝੀ ਆਈ, ਮੈਂ ਬੋਲਿਆ ਹੀ ਨਹੀਂ, ਅੱਗੇ ਬੋਲਣ ਦੇ ਢੰਗ ਕੰਮ ਖਰਾਬ ਹੋਏ, ਮੈਂ ਬੋਲਿਆ ਹੀ ਨਹੀਂ, ਤਾਂ ਨਹੀਂ ਸੀ ਮੈਂ ਬੋਲਦਾ, ਵੱਡਾ ਹੋ ਗਿਆ ਬੋਲਿਆ ਹੀ ਨਾ। ਅਤੇ ਕਹਿੰਦਾ ਅੱਜ ਮੈਨੂੰ ਸਮਝ ਲੱਗੀ ਉਹ ਵਿੱਚ ਜਿਹੜਾ ਸੀ ਬੋਲਣ ਦੇ ਕਾਰਨ ਹੀ ਮਾਰਿਆ ਗਿਆ, ਬੜਾ ਖਰਗੋਸ਼ ਹੀ ਨਾ, ਵਾਪਸ ਗੱਲਾਂ ਕਰ ਰਹੇ ਸੀ, ਕੁੱਤਿਆਂ ਨੇ ਸ਼ਿਕਾਰੀਆਂ ਨੇ ਟੋਗ ਲਾ ਲਈ ਅਤੇ ਮਾਰ ਸੁੱਟਿਆ। ਕਹਿੰਦਾ ਮੈਂ ਤਾਂ ਖਿੜ ਖਿੜ ਕੇ ਹੱਸਿਆ, ਮੈਂ ਵੀ ਇੱਦਾਂ ਹੀ ਫਸਿਆ ਸੀ। ਸਤਸੰਗ ਵੀ ਵਾਹਿਗੁਰੂ ਕਿਰਪਾ ਕਰੇ, ਇਹ ਬੜੀਆਂ ਸੂਖਮ ਚੀਜ਼ਾਂ ਹੁੰਦੀਆਂ ਨੇ। ਸਾਧੂ ਮਹਾਂਪੁਰਸ਼ ਛੇਤੀ ਕੀਤਿਆਂ ਕਿਸੇ ਦੀ ਅਰਦਾਸ ਨਹੀਂ ਕਰਦੇ, ਉਹਨਾਂ ਨੂੰ ਪਤਾ ਕਿ ਬੰਦਗੀ ਭਗਤੀ ਸਾਡੀ ਜਿਹੜੀ ਕੀਤੀ ਹੈ ਜਾਂਦੀ ਹੈ ਇਹਨਾਂ ਕੰਮਾਂ 'ਚ, ਮਾਰੇ ਫਲਾਣੇ ਨੂੰ ਆਹ ਦਿਓ, ਇਹਨੂੰ ਆਹ ਦਿਓ। ਸੋ ਮੈਨੂੰ ਕਹਿਣ ਲੱਗੇ ਕਿ ਵੇਖੋ ਜਦੋਂ ਅਰਦਾਸ ਕਰਨੀ ਹੈ ਨਾ ਪਰਿਵਾਰ ਵੱਲੋਂ ਕਰੋ, ਸੱਚੇ ਪਾਤਸ਼ਾਹ ਆਹ ਨਾਮ ਹੈ ਇਹ ਅਰਦਾਸ ਕਰਾਉਂਦੇ ਹਨ, ਸੱਚੇ ਪਾਤਸ਼ਾਹ ਕਿਰਪਾ ਕਰਿਓ। ਸੋ ਇਸ ਲਈ ਸਤਸੰਗ ਜਿਹੜੀ ਚੀਜ਼ਾਂ ਹੁੰਦੀਆਂ ਨਾ, ਨਾਮ ਸਿਮਰਨ ਬੰਦਗੀ ਭਗਤੀ, ਇਹ ਸਾਧੂਆਂ ਦੇ ਕੋਲ ਇਹ ਚੀਜ਼ਾਂ ਮਿਲਦੀਆਂ ਨੇ, ਅਤੇ ਸੁੱਖ ਨਾਮ ਤੋਂ ਬਿਨਾਂ ਕਦੇ ਸੁੱਖ ਨਹੀਂ ਮਿਲਦਾ। ਸਤਸੰਗੀਓ, ਸੁੱਖ ਨਾ ਪਾਇਨ ਮੂਲ ਨਾਮ ਵਿਛੁੰਨਿਆ, ਜਿਹੜੇ ਨਾਮ ਤੋਂ ਵਿਛੜ ਗਏ, ਜਿਹੜੇ ਨਾਮ ਤੋਂ ਭੁੱਲ ਗਏ, ਜਿਹੜੇ ਬੰਦਗੀ ਨਹੀਂ ਕਰਦੇ, ਗੱਲਾਂ ਬਾਤਾਂ ਹੋਰ ਊਲ ਜਲੂਲ ਬੋਲੀ ਜਾਣਾ, ਸਤਸੰਗੀਓ ਇਹਨਾਂ ਚੀਜ਼ਾਂ 'ਚ ਪਰਮਾਤਮਾ ਨਾਲੋਂ ਲਿਵ ਟੁੱਟਦੀ ਹੈ, ਵਾਹਿਗੁਰੂ ਨਾਲੋਂ ਸੁਰਤ ਟੁੱਟਦੀ ਹੈ, ਦੂਰ ਹੁੰਦੀ ਹੈ, ਤੇ ਵਿਛੜ ਕੇ ਜੀਵ ਦੁੱਖ ਪਾਉਂਦਾ ਹੈ ਜੀ।
1: ਮੇਰੀ ਮੇਰੀ ਧਾਰ ਬੰਧਨ ਬੰਧਿਆ,
0: ਮੇਰੀ ਮੇਰੀ ਮੇਰੀ ਮੇਰੀ ਧਾਰ ਕੇ, ਤਾਂ ਦੇਖ ਨਾਰੇ ਸਿਆਰੀ ਲੱਗੀ ਧਾਰ ਕੇ, ਭਾਵ ਮਨ 'ਚ ਮੈਂ ਆ ਮੇਰੀ ਆ ਚੀਜ਼ ਮੇਰੀ, ਬੰਧਨ ਬੰਧਿਆ ਜੀ, ਬੰਧਨਾਂ 'ਚ ਵੱਧ ਜਾਂਦਾ, ਆ ਵੀ ਮੇਰੀ ਆ ਵੀ ਮੇਰੀ, ਨਹੀਂ ਵਾਹਿਗੁਰੂ ਤੇਰਾ ਹੀ ਹੈ, ਵਾਹਿਗੁਰੂ ਸਾਰਾ ਕੁਛ ਤੇਰਾ ਹੀ ਹੈ। ਫਿਰ ਪਰਮਾਤਮਾ ਬਖਸ਼ਿਆ ਕਰਦਾ ਹੈ ਭਾਈ।
1: ਨਰਕ ਸੁਰਗ ਅਵਤਾਰ ਮਾਇਆ ਧੰਦਿਆ,
0: ਮਾਇਆ ਦੇ ਧੰਦਿਆਂ 'ਚ ਐਸਾ ਫਸਿਆ, ਮਾਇਆ ਦੇ ਧੰਦਿਆਂ 'ਚ ਐਸਾ ਫਸਿਆ ਸਤਸੰਗੀਓ। ਨਰਕ ਸੁਰਗ ਅਵਤਾਰ, ਨਰਕ ਅਤੇ ਸੁਰਗ ਦੋਨਾਂ ਦੇ ਸਿਹਾਰੀਆਂ ਲੱਗੀਆਂ। ਨਰਕ ਦੇ ਵਿੱਚ, ਸਵਰਗ ਦੇ ਵਿੱਚ ਬੇਨਤੀ ਕਰਦਾ ਰਹਿੰਦਾ ਨਾਲ ਨਾਲ ਕਿ ਜੇ ਸਿਹਾਰੀਆਂ ਨਾ ਲੱਗੀਆਂ ਹੁੰਦੀਆਂ ਤਾਂ ਇਕੱਲਾ ਨਰਕ ਸੁਰਗ ਹੀ ਸਿਰ ਉੱਥੇ ਦਾ, ਸਿਹਾਰੀ ਲੱਗ ਗਈ ਤਾਂ ਇਹਦਾ ਮਤਲਬ ਨਰਕਾਂ ਦੇ ਵਿੱਚ, ਕਦੇ ਸਵਰਗ ਵਿੱਚ ਕਦੇ ਜੰਮਿਆ, ਕਦੇ ਮਰਿਆ, ਕਦੇ ਫਿਰ ਨਰਕਾਂ 'ਚ, ਕਦੇ ਫਿਰ ਸਵਰਗ 'ਚ, ਧੰਦਿਆਂ ਵਿੱਚ ਐਸਾ ਫਸਿਆ। ਸਿਮਰਨ ਨਹੀਂ, ਬੰਦਗੀ ਨਹੀਂ, ਵਾਰ ਵਾਰ ਨਰਕ ਅਤੇ ਸਵਰਗ ਵਿੱਚ ਆਉਂਦਾ ਅਤੇ ਜਾਂਦਾ ਹੈ।
1: ਸੋਧਤ ਸੋਧਤ ਸੋਧ ਤਤ ਵਿਚਾਰਿਆ,
0: ਸੋਧਤ ਸੋਧਤ ਸੋਧ ਦਾ ਅਰਥ ਹੈ ਸੋਚ ਸੋਚ ਕੇ, ਵਿਚਾਰ ਵਿਚਾਰ ਕੇ, ਮੰਥਨ ਕਰ ਕਰਕੇ, ਚੰਗੀ ਤਰ੍ਹਾਂ ਵਿਚਾਰ ਕੇ, ਇਹ ਤੱਤ ਵਿਚਾਰ ਕੀਤੀ, ਨਿਚੋੜ ਕੱਢਿਆ, ਅਸਲੀਅਤ ਕੱਢੀ ਹੈ, ਅਸਲੀਅਤ ਨੂੰ ਵੇਖਿਆ। ਸੱਚੇ ਪਾਤਸ਼ਾਹ ਕਹਿੰਦੇ ਹਨ,
1: ਨਾਮ ਬਿਨਾਂ ਸੁਖ ਨਾਹੀ ਸਰ ਪਰ ਹਾਰਿਆ,
0: ਭਾਈ ਨਾਮ ਤੋਂ ਬਿਨਾਂ ਕਦੇ ਸੁਖ ਨਹੀਂ ਮਿਲਦਾ। ਸਰ ਪਰ ਹਾਰਿਆ ਜ਼ਰੂਰ, ਪਰ ਜ਼ਰੂਰ ਇੱਕ ਦਿਨ ਜੀਵ ਨੂੰ ਹਾਰਨਾ ਪਏਗਾ, ਜ਼ਿੰਦਗੀ ਦੀ ਖੇਡ।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
4: ਗੁਰਮਤਿ ਦਾ ਜ਼ਮਾਨਾ ਆਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ। ਆਪਨੇ ਸਾਫ ਕਹਿ ਦਿੱਤਾ, ਜਦ ਪ੍ਰਭੂ ਨੇ ਹੀ ਐਸਾ ਜੀਵਨ ਬਣਾਇਆ, ਕੁਛ ਬਾਹਰ ਹੈ ਕੁਛ ਅੰਦਰ ਹੈ, ਦੋਹਾਂ ਦੀ ਫਿਕਰ ਕਰੋ, ਦੋਵੇਂ ਪਾਸੇ ਦੀ ਫਿਕਰ ਕਰੋ। ਤਨ ਵੀ ਉਸਦਾ ਦਿੱਤਾ ਹੋਇਆ, ਮਨ ਵੀ ਉਸਦਾ ਦਿੱਤਾ ਹੋਇਆ, ਚੇਤਨਾ ਉਸੇ ਦੀ ਦਿੱਤੀ ਹੋਈ ਹੈ। ਬਾਹਰ ਦੀ ਵੀ ਫਿਕਰ ਕਰੋ, ਅੰਦਰ ਦੀ ਵੀ ਫਿਕਰ ਕਰੋ। ਕਿਰਤ ਤੇ ਕੀਰਤੀ ਦੋਹਾਂ ਤੇ ਗੁਰੂ ਨਾਨਕ ਨੇ ਜ਼ੋਰ ਦਿੱਤਾ, ਤੂੰ ਕਿਰਤ ਕਰ ਤਾਂ ਕਿ ਤਨ ਦੀ ਪਰਵਰਿਸ਼ ਚੱਲਦੀ ਰਹਿ, ਤੂੰ ਕੀਰਤੀ ਕਰ ਤਾਂ ਕਿ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇ, ਪ੍ਰਭੂ ਦੀ ਪ੍ਰਾਪਤੀ ਹੋਵੇ। ਤੂੰ ਕਿਸੇ ਵਕਤ ਬਾਹਰ ਮੁਖੀ ਹੋ ਜਾ, ਫਿਰ ਅੰਤਰ ਮੁਖੀ ਹੋ ਜਾ। ਜੈਸੇ ਸਵਾਸ ਬਾਹਰ ਜਾਂਦਾ ਅੰਦਰ ਜਾਂਦਾ। ਲੇਕਿਨ ਗੁਰਮਤਿ ਦਾ ਵੀ ਇਹ ਸੰਦੇਸ਼, ਗੁਰੂ ਨਾਨਕ ਦੇਵ ਜੀ ਦੀ ਵੀ ਇਹ ਗੱਲ ਕੋਈ ਬਹੁਤ ਸਮਝ ਵਿੱਚ ਨਹੀਂ ਆਈ। ਕਿਸੇ ਅਵਤਾਰੀ ਪੁਰਸ਼ ਦੀ ਗੱਲ ਨੂੰ ਪੂਰਨ ਤੌਰ ਤੇ ਸਮਝਣਾ ਅੱਜ ਵੀ ਕਠਿਨ ਹੈ, ਅੱਜ ਵੀ ਕਠਿਨ ਹੈ। ਤੋ ਮੈਂ ਅਰਜ਼ ਕਰਾਂ, ਕੁਛ ਐਸੇ ਲੋਕ ਨੇ ਜੋ ਜੀਵਨ ਭਰ ਬਾਹਰ ਮੁਖੀ ਰਹਿੰਦੇ ਨੇ, ਅੰਦਰ ਦੀ ਫਿਕਰ ਨਹੀਂ ਕਰਦੇ। ਹੁਣ ਵਿਦਵਾਨ ਇੰਜ ਕਹਿੰਦੇ ਨੇ, ਬਾਹਰ ਦੀ ਯਾਤਰਾ ਹੰਕਾਰ ਦੀ ਯਾਤਰਾ ਹੈ। ਅਗਰ ਇਹ ਅੰਦਰ ਨਹੀਂ ਮੁੜਦਾ ਪਿਆ ਤਾਂ ਬਾਹਰ ਦੀ ਸਾਰੀ ਯਾਤਰਾ ਹੰਕਾਰ ਦੀ ਯਾਤਰਾ ਹੈ, ਅੰਦਰ ਦੀ ਯਾਤਰਾ ਨਿਰੰਕਾਰ ਦੀ ਯਾਤਰਾ ਹੈ। ਇੱਕ ਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ ਹੈ। ਹੰਕਾਰੀ ਮਨੁੱਖ, ਪ੍ਰਬਲ ਹੰਕਾਰੀ ਮਨੁੱਖ, ਇੱਕ ਮਾਸੂਮ ਬੱਚੇ ਕੋਲੋਂ ਹੰਕਾਰ ਨਹੀਂ ਚੱਲਦਾ, ਕਿਉਂਕਿ ਉਹ ਸਮਝਦਾ ਹੀ ਨਹੀਂ, ਸਮਝਦਾ ਹੀ ਨਹੀਂ। ਇੱਕ ਮਾਸੂਮ 2-3 ਸਾਲ ਦੇ ਬੱਚੇ ਦੇ ਸਾਹਮਣੇ ਮਨੁੱਖ ਆਪਣੇ ਹੰਕਾਰ ਨੂੰ ਪ੍ਰਗਟ ਨਹੀਂ ਕਰ ਸਕਦਾ, ਚੱਲਦਾ ਹੀ ਨਹੀਂ, ਉਹ ਸਮਝਦਾ ਹੀ ਨਹੀਂ। ਪਰ ਇੱਕ ਸ਼ਕਤੀਸ਼ਾਲੀ ਏ, ਤਾਕਤਵਰ ਹੈ, ਉਹਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਉੱਥੇ ਨਹੀਂ ਚੱਲਦਾ। ਇੱਕ ਮਾਸੂਮ ਬੱਚਾ ਹੰਕਾਰ ਨੂੰ ਸਮਝਦਾ ਨਹੀਂ, ਇੱਕ ਸ਼ਕਤੀਸ਼ਾਲੀ ਹੰਕਾਰ ਨੂੰ ਸਮਝਦਾ ਪਰ ਉੱਥੇ ਚੱਲਦਾ ਨਹੀਂ। ਇਸ ਵਾਸਤੇ ਅਕਸਰ ਹੰਕਾਰੀ ਮਨੁੱਖ ਆਪਣੇ ਤੋਂ ਛੋਟਿਆਂ ਨੂੰ ਲੱਭੇਗਾ, ਛੋਟਿਆਂ ਨੂੰ, ਉੱਥੇ ਉਸਦੀ ਤ੍ਰਿਪਤੀ ਆਉਂਦੀ ਹੈ, ਜਾਂ ਵੱਧ ਤੋਂ ਵੱਧ ਦੂਸਰਿਆਂ ਨੂੰ ਛੋਟਾ ਮੰਨੇਗਾ, ਮੰਨੇਗਾ, ਹਰ ਪੱਖ ਤੋਂ ਛੋਟਾ ਸਮਝੇਗਾ, ਮੰਨੇਗਾ, ਉਹਦੀ ਹੰਕਾਰ ਦੀ ਤ੍ਰਿਪਤੀ ਇਸੇ ਦੀ। ਬਾਹਰ ਦੀ ਯਾਤਰਾ ਹੰਕਾਰ ਦੀ ਯਾਤਰਾ ਹੈ। मैं एक दफा फिर अर्ज करा, मनुख दिया लोड़ा कोई बहुत ज्यादा नहीं ने, मनुख दा हंकार बहुत बड़ा प्रबल है। मनुख बहुत कुछ अपने हंकार दी खातर करदा, कदी बगौर मुताला कर लेना। शेख सादी साहब कहिंदे ने मेरिया भी अखा ने, संसार दिया भी अखा ने, 90% कम ते मैं लोकां दी अखां वास्ते करदा, अपनी अखां वास्ते ना। किवें मैं लोकां दी नजरां तो उच्चा उठ जावां ते लोकी सिर उच्चा करके मैनूं वेखण। हंकार ए चाहुंदा है नौ खंड पृथ्वी दे च मैं जाने आ जावां। महाराज कहिंदे नवां खंडां विच जाणीए नाल चले सब कोए, सिर्फ एक शहर दे लोकी ही मैनू ना मनन, सिर्फ एक मुल्क दे लोकी ही मैनू ना जानदे होन, सारा संसार जानदा होवे ते सारा संसार झुके भी। हंकार दी ये मंग है। ये गल वखरी है, हंकार कदी त्रिपत नहीं हो सकता। सदा हमेशा कोई ना कोई उस तो अगे होवेगा। जे ए धन देच अगे होवेगा ते कोई सेहत देच तंदुरुस्ती च अगे होवेगा, ते जे तंदुरुस्ती देच अगे है ए कला देच ज्ञान देच पिछे पिछे होवेगा, कोई इस तो अगे होवेगा। ते जे ए कला ते ज्ञान देच अगे ते कोई स्वप्न देच इस तो अगे होवेगा, सुंदरता देच इस तो अगे होवेगा। किसे न किसे पक्ष दे हर मनुख दे कोलों कोई ना कोई अगे होवेगा। मनुख हर पहलू दे अगे नहीं हो सकता। आज तक कोई इस तरह का मनुख होया ही नहीं जो हर पहलू दे अगे होवे। ये भी मैं अर्ज कर दे, किसे न किसे च पछड़े होया होवेगा। कला दे अगे होवेगा, शरीरक बल दे च पछड़िया होया होवेगा, तंदुरुस्ती दे च पछड़िया होवेगा, स्वप्न दे च पछड़िया होवेगा, ताकत बाहु बल राजनीति दे च या धन संपदा दे च पछड़िया होया होवेगा। हर पक्ष दे च मनुख अगे नहीं होंदा। हंकार हर पक्ष दे च अगे होना चाहुंदा है। बड़ी चोट लगदी है उसनों जद किसी पहलू च उस नालों कोई अगे हो गया। हंकारी दुखी हो जाता है, बहुत दुखी हो जाता है। मैं एक दफा फिर अर्ज करा, छोटे मासूम बच्चे दे सामने मनुख दा हंकार नहीं चलता, क्योंकि समझदा ही नहीं हंकार की होंदा। समर्थ शक्तिशाली दे सामने भी हंकार नहीं चलता, क्योंकि मनदा नहीं, उत्थे हंकार चलदा ने। इस वास्ते हंकारी अक्सर अपने ते छोटियां नू लबेगा या दूसरियां नू छोटा समझेगा। हंकार दी यात्रा है, निरंकार दी यात्रा, विनम्रता दी यात्रा है, निर्माणता दी यात्रा है। मिठत नेमी नानका गुण चंगे आईया तत्, विनम्रता सारे गुणा दा निचोड़ है, गुरु नानक इंज कहंदे। जिवें तिल ने ते फिर तिलां दा तेल है, बदाम ने ते फिर बदामां दा रोगन है, सारे गुण ने ते फिर गुणा दा तत् है कि विनम्रता निर्माणता। मिठत नीवी नानका गुण चंगे आईया तत्। एक आलम इंज कहिंदा है, जुबां खोलेंगे मुझ पर बद जुबां क्या बदशुवारी से, कि मैंने खाक भर दी है उनके मुंह में खाक सारी से। मैं ते सारियां दी खाक सार हो गया, पैरां दी खाक हो गया, हुण होर मैनू की पछाड़ोगे, मैं ते खुद ही पछड़े आया, मैं ते सब दे पैरां दी खाक। दी सावत है बहुत बेहाला, गुरु अर्जन देव जी महाराज, सगल चरण की एहो मन राला, हे प्रभु मैं ते सारयां दे चरणां दी खाक सारयां दे चरणां दी तोड़। धन गुरु नानक देव जी महाराज दा एक वाक शब्द है ते लंगर आग दा पर है परशियन दे सारा। अखीरलियां पंक्तियां सतगुरु उत्थे कहंदे ने बदबख्त हमचों बखील गाफल बेनजर बेबाक। हे प्रभु मैं कोई चंगी किस्मत लेके नहीं आया, मेरी प्रलोभ चंगी नहीं है। क्यों तो नहीं मिलिया? किया होया जे बहुत कुछ मिलिया तो नहीं मिलिया। बद वक्त हम चो बखील चुगल खोर भी हैं, निंदा भी करदा, हंकारी मनुख निंदा दे रस मिलता है। जिनू उंज छोटा नहीं कर सकता निंदा नाल छोटा करने की कोशिश करता है। निंदा की आउंदी है? गल नू घटा के बयान करना, खुशामद की है गल नू वधा के बयान करना। दोवें झूठ ने, दोहां नाल मन मैला आउंदा है, दोहां नाल मनुख परमात्मा तो दूर आउंदा है। इस वास्ते गुरु तेग बहादुर साहिब जी महाराज रोकदे ने, उस्तत निंदा दो ते आगे खोजे पद निर्वाणा, पर जन नानक एव खेल कठन है कि नहु गुरुमुख जाना। औखी खेड है कि मनुख निंदा भी ना करे ते उपमा भी ना करे, या मनुख घटा के गल करदा है या वधा के करदा है। अक्सर वैरी दी गल मनुख घटा के करदा है, अंदर ईरखा है जलन है ते मनुख घटा के गल करदा है निंदा करदा है, अंदर कोई लालसा ते लोभ है ते मनुख खुशामद करदा है वधा के गल करदा है। फुल नू कंडा कह देना ये निंदा है, गल घटा के बयान कीती गई है। पर कंडे नू फुल कह देना ये खुशामद है, गल वधा के बयान कीती गई है। इन्हा दोहां नाल मन मैला हुंदा है। फुल नू भावे कंडा कहिए भावे कंडे नू फुल कह दईए, मैं कई दफा हैरान होना। धन गुरु गोविंद सिंह जी महाराज ने इस तरह के पुरुष निरपक्ष आते ने, पक्षपाती नहीं आते। भाई गुरुदास जी ने एक लंबी चौड़ी पौड़ी विच एक वार्ता लिखी, उसका भी सूक्ष्म जिहा रूप मैं थोड़े सामने रखते हैं। दुर्योधन श्री कृष्ण जी दे पास गए, कहन लगे भगवान जितने तुसी सखा अर्जन दे हो मेरे भी हो, जितना संबंध थोड़ा उन्हां नाल है मेरे नाल भी है, साड़ी मदद करो तुसी, मैं थोड़े कोल आया फरियाद लेके। इस कथा नू भाई गुरदास जी ने अपने ढंग नाल बयान कीता है। श्री कृष्ण ने कहा एक मैं आ एक मेरी फौज है, तू दोहां दे च एक नू चुन सकदा है, या मेरी फौज ले ले तेरे पक्ष दे च लड़ेगी, या तू मैनू ले ले मैं तेरे पक्ष च खड़ा हो जावांगा। राजनैतिक बंदा सी दुर्योधन, धार्मिक तो है नहीं सी, संसारी बार मुखी मनुख सी, बार मनुख जिसका सब कुछ बाहर है अंदर कुछ भी नहीं है। अंदरों सोचता है मौका मिल गया कल्ले कृष्ण नु मैं की करना है, महाराज फिर फौज ही दे दो। कृष्ण ने कहा ठीक, मेरी फौज तेरे पक्ष दे च खड़ी होगी। अर्जुन आया है चरणा ते मथा टेकया है, श्री कृष्ण कहने ने तू देरी नाल आया, दुर्योधन ने मंग की थी सी ते मैं कह दिता सी या मेरी फौज ले ले या मैनू। फौज ते उसने मंग ली है, सिपाही ते उसने मन, सेना ते उसने मंग ली है, हुण ते मैं ही हां कल्ला। अर्जुन हाथ जोड़ के कहिंदा है, भगवान जे ए अवसर मैनू पहले मिलदा मंगण दा ते मैं उदों भी थानू ही मंगना सी, थोड़ी सेना नू नहीं मंगना सी। तुसी मेरे पक्ष दे खड़े हो गए तो फिर हार भी थोड़ी, जित भी थोड़ी, अपना ते कुछ भी नहीं निश्चिंत, असी ते बेफिक्र हो जावांगे। संसार दे इतिहास दे इस तरह पहली दफा होया है कि कृष्ण जी दी सेना दुर्योधन दे पक्ष च खड़ी है, स्वयं कृष्ण पांडुआ दे पक्ष, अर्जुन दे पक्ष च खड़े हैं। इस तरह का फैसला कोई निरपक्ष मनुख कर सकता है, जो निरपक्ष है, जिन्हों लग लपेट नहीं है। धन गुरु गोविंद सिंह जी महाराज ने जफरनामे च औरंगजेब के कुछ गुण भी लिखे ने, हैरानगी है मैनू, जेदे हुक्म दे नाल धन गुरु तेग बहादुर साहब जी महाराज शहीद किए गए, जेदे राज पाठ दे च दो साहबजादियां नू दीवारां चिणिया गया, दो लड़ाई दे च शहीद होए, घर घाट तबाह होए, जिंदगी सारी संघर्ष दे च बतीत होई। उस पुरश दियां कुछ खूबियां भी लिखदे ने गुरु गोबिंद सिंह जी महाराज। जफरनामा पढ़ोगे तो दंग रह जाओगे। श्री मुकवाक पातशाही दसवीं जफरनामा, नामा कहते चिट्ठी नु, जफर जित नु, जित दी चिट्ठी, जित दियां चिट्ठियां, हैरानगी दी गल, जित दी चिट्ठी, पिता शहीद हो गया, बच्चे शहीद हो गए, परिवार बिछड़ गया, घर घाट तबाह हो गए, फिर भी सतगुरु कहंदे ना औरंगजेब मेरी जित हुई है, तेरी हार हुई है। जित दियां चिट्ठियां लिखियां ने, ये पहुंचाईयां गईयां अहमदनगर, जिन्हों पढ़ के तड़पदा ही रहा औरंगजेब। मुख्तसर में अर्ज करें इस गल नू, मैं बहुता लमकावां ना, सतगुरु ने खूबियां लिखियां ने, गुण लिखे ने, औरंगजेब तू अलल सुभा उठदा है, अमृत वेले उठदा है, ये तेरी बहुत वड्डी खूबी है। सूरज निकलण तो पहले पहले अमृत वेला आउंदा है। साधना नवा नवा जो मनुख इस मार्ग ते चले, ए रुत ए समा बहुत वड्डा सहायक है, मददगार है। महाराज दी बाणी चौथे पैरे सुबह के, सुरतियां उपजे चाओ तिन, तिन दरिया वास्यों दोस्ती, मनमुख सच्चा नाम, मन देच मुख देच उस समय सच्चा नाम है, जो रात दा चौथा पैरे, चौथे पैरे अमृत वेला। तू अलल सुबह उठदा है अमृत वेले नू, इस्लाम विच कहिंदे अल्लाह दी सुबह, सनातन मत विच कहिंदे ब्रह्म मुहूर्त, ब्रह्म दा मुहूर्त है, ब्रह्म दा चिंतन करना है, वो कम वो समा ब्रह्म दी याद वास्ते, प्रभु दी याद वास्ते। गुरमत विच इसनू अमृत वेला कहिंदे। हां जिहदी सुरत पक गई है ਉਹ ਤੇ ਕਿਸੇ ਵਕਤ ਵੀ ਜਪ ਸਕਦਾ, ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ। ਪਰ ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤਮਈ ਨਹੀਂ ਹੋਈ, ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏਗੀ, ਲੈਣੀ ਪਏਗੀ, ਉਸ ਤੋਂ ਬਿਨਾਂ ਗੱਲ ਨਹੀਂ ਬਣੇਗੀ। ਐ ਔਰੰਗਜ਼ੇਬ ਤੋਂ ਅਲਲ ਸੁਭਾਅ ਉੱਠਦਾ ਹੈ। ਦੂਸਰਾ, ਤੂੰ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ। तू फजर दी नमाज भी पढ़दा, तू असर दी नमाज भी पढ़दा, तू जोहर दी नमाज भी पढ़दा, तू मगरब दी नमाज भी पढ़दा, और तू रात दे वक्त इशा दी नमाज भी पढ़ता है, शाम दे वक्त तू पंजे नमाजा पढ़ता, तू दो वक्त कुरान दी तलावत भी करना है, ये भी तेरी खूबी है, पाठ भी करना है, तू सवेरे भी पाठ करना है, शामे भी करना। औरंगजेब तेरी एक और भी खूबी है, तू हाथ दे तस्बीह रखना है माला और मणका फेरदा ही रहना है, अल्लाह हो अल्लाह हो, जब वेला बैठा हो तो करी जाना है, ये भी तेरी खूबी है। जुम्मा रात नो बा वीरवार दी रात नो जुम्मा रात कहंदे ने, तू जकात भी देना है, ये भी एक तेरी बहुत वड्डी खूबी है। ते रमजान दे महीने च तू पूरे 30 रोजे भी रखदा है, कुछ नहीं खांदा, तू रोजे भी रखदा है। ये खूबियां बयान करके फिर धन गुरु गोबिंद सिंह जी महाराज कहंदे ने, इतने गुणां दे होंदिया होया, इतनिया खूबियां दे होंदिया होया औरंगजेब फिर भी तू शैतान है, फरिश्ता नहीं है। फुल नो फुल कह दिता है, कंडे नो कंडा, हुण कंडे नो कंडा कहना, फुल नो फुल कहना है सच्चाई है। कंडे नो फुल कह देना खुशामद है, फुल नो कंडा कह देना निंदा है, गल घटा के बयान करनी निंदा है, गल वधा के बयान करनी खुशामद है। कंडे नो कंडा कह देना, फुल नो फुल कह देना, ये सच है। अक्सर मनुख अधूरा सच बोलता है जो झूठ नालों भी पैड़ा होता है, अधूरा ज्ञान नियम हकीम ये जान नो खतरा होता है। अधूरा सच की फुल नो ते फुल आख देता है, उन कंडे नो कंडा कहना औखा है, जे कंडे नो कंडा आखे तो चुभेगा, साडे ही कपड़े फाड़ेगा, साडा ही दामन चीरेगा, चलो की लेना सी। ये कदे कदाई कोई अवतारी पुरुष रूहे जमीन ते प्रगट होंदे ने, जो ऐलानिया फुल नो फुल कह देंदे ने, कंडे नो कंडा कह देंदे। धन गुरु गोबिंद सिंह जी महाराज जफरनामे दी बाणी दे राही कहंदे ने, इतनी खूबियां दे होंदिया होया, इतने गुणां दे होंदिया होया औरंगजेब तू शैतान है, फरिश्ता नहीं है। तो रामन नदानम के यजदा शनास, बरामद जतो का रहा दिल खराश। मैं तेन खुदा शनास नहीं मनदा, तेन खुदा दी कक समझ नहीं है। तू ओ कम कीते ने जेदे नाल लोगां दे दिलां नूं चोट पहुंची है। रब नाल जुड़िया होया मनुख कदम कदम ते लोगां दे दिलां नूं जोड़दा है, जोड़दा है। जफरनामे दी इक प्राचीन कहानी नूं भी सतगुर ने अगे कीता है। उहदा एक छोटा जिहा भाग मैं थोड़े सामने रख ही दिया। मिडल ईस्ट दे जिहड़े चार धर्म पैदा होए ना, पुराना सब तो यहूदी है, फिर ईसाई होए, फिर जरदरस्ती, फिर इस्लाम। जिस तरह भारत दे सनातन मत सब तो पुराना है, फिर जैन मत, बौद्ध मत, फिर नवा धर्म सिख मत। चार ही धर्म भारत दे पैदा होए, चार ही धर्म मध्य पूर्व जो है मिडल ईस्ट दे पैदा होए, बाकिया सारिया इन्ह अठा दिया शाखा ही ने दुनिया दे च। मूल रूप दे छे अठ ही ने। यहूदियां दा रैबरी पुरुष जो 3500 साल पहले अंदाजन होया है, कोह तूर को कहंदे ने पहाड़ नूं, ते पहाड़ दा नां सी तूर, उस ते चढ़ के रोज इबादत करदा सी, बंदगी करदा सी। मुहम्मद साहब भी एक पहाड़ ते जांदे सन, गार अजे भी बनी हुई है। हुण उत्थे तक सऊदी अरब दी गवर्नमेंट ने बकायदा सड़क बना दिती है, टनल बना दिती है, सुरंग बना दिती है। 8-10 मील दी वाट करके यात्रियां नूं जाना पैंदा सी, हाजियां नूं, हुण सिर्फ 3 मील दा रस्ता रह गया। ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ, ਅੱਲਾਹ ਦਾ ਜਪ ਕਰਦੇ ਸਨ। ਪਹਾੜ ਮੈਂ ਹੈਰਾਨ ਹਾਂ, ਪਛੋਖੜ ਜੀਵਨ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹੇਮਕੁੰਡ ਨੂੰ ਚੁਣਿਆ। ਪਹਾੜ ਭਾਰਤ ਦੇ ਚੋਟੀ ਦੇ ਰਿਸ਼ੀ ਮੁਨੀ 90% ਪਹਾੜਾਂ ਤੇ ਜਪ ਤਪ ਕਰਦੇ ਰਹਿ, ਜ਼ਮੀਨ ਤੋਂ ਥੋੜਾ ਜਿਹਾ ਬੁਲੰਦ ਉੱਠ ਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ। ਖੈਰ ਇਸ ਦੀ ਲਮਕਾਈ ਤੇ ਮੈਂ ਨਾ ਜਾਵਾਂ। ਕੋਤੂਰ ਤੇ ਜਾਂਦਾ ਸੀ, ਇੱਕ ਦਿਨ ਇੱਕ ਅਯਾਲੀ ਜਿਹਦੇ ਕੋਲ 100-150 ਭੇਡਾਂ ਸਨ, ਜੰਗਲ ਚ ਰਹਿੰਦਾ ਸੀ, ਜੰਗਲ ਚ ਰਹਿੰਦਾ ਸੀ, ਭੇਡਾਂ ਦਾ ਦੁੱਧ ਵੇਚ ਕੇ ਉਹਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਰਾਤ ਨੂੰ ਵੀ ਜੰਗਲ ਚ ਹੀ ਰਹਿ ਜਾਣਾ ਹੈ, ਬਸ ਕੰਡਿਆਂ ਦੀ ਇੱਕ ਵਾੜ ਜਿਹਾ ਬਣਾਈ ਹੋਈ ਸੀ ਚਾਰੋਂ ਪਾਸੇ, ਜਿਹਦੇ ਚ ਭੇੜਾਂ ਨੂੰ ਵਾਲ ਲੈਂਦਾ ਸੀ ਔਰ ਉੱਥੇ ਹੀ ਬਾਹਰ ਸੌਂ ਜਾਂਦਾ ਸੀ। ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ, ਕਦੀ ਗਿਆ ਨਹੀਂ, ਸ਼ਹਿਰ ਦੇਖ ਲਵਾਂ। ਬਹੁਤ ਵੱਧ ਗਿਆ, ਵੱਡਾ ਹੋ ਗਿਆ, ਪਰ ਭੇਡਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਭੇਡਾਂ ਨੂੰ ਵੀ ਨਾਲ ਲੈ ਗਿਆ। ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤਾਂ ਪਹਿਲੇ ਇੱਕ ਇਬਾਦਤ ਗਾਹ ਪੈਂਦੀ ਸੀ, ਉੱਥੇ ਇੱਕ ਵਾਇਜ਼ ਭਾਵ ਕਥਾ ਕਰਨ ਵਾਲਾ, ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ, ਖੁਦਾ ਜਿਹੜਾ ਹੈ ਲਾ ਮਕਾਨ ਹੈ, ਲਾ ਸ਼ਰੀਕ ਹੈ, ਲਾ ਮਹਿਦੂਦ ਹੈ। ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ, ਉਹਦਾ ਕੋਈ ਨਿਸ਼ਚਿਤ ਥਾਂ ਟਿਕਾਣਾ ਨਹੀਂ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ, ਤੂੰ ਸਰਵਦੇਸੀ ਹੈ, ਵਿਆਪਕ ਹੈ, ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ। ਇੱਕ ਟਿਕਾਣਾ ਉਸਦਾ ਹੋ ਸਕਦਾ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ। ਅਨਾਮ ਹੈ ਅਠਾਮ ਹੈ, ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ, ਤੂੰ ਅਨਾਮ ਹੈ। ਹਰ ਚੀਜ਼ ਅਨਾਮ ਪੈਦਾ ਆਉਂਦੀ ਹੈ, ਅਸੀਂ ਵੀ ਅਨਾਮ ਪੈਦਾ ਹੋਇਆ, ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ। ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ, ਉਂਝ ਕੋਈ ਚੀਜ਼ ਨਾਮ ਲੈ ਕੇ ਜੰਮਦੀ ਨਹੀਂ। ਨਾਮ ਕੋਈ ਪਰਮਾਤਮਾ ਦਾ ਵੀ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ। ਜਾਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ, ਔਰ ਮੇਰੇ ਖਿਆਲ ਸਿਰਫ ਜਾਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ, ਪੂਰੀ ਸਮਝ ਪੈ ਜਾਏ। ਐਸੀ ਅਗੰਮੀ ਰਚਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਅਨਾਮ ਹੈ ਅਠਾਮ ਹੈ, ਹੇ ਪ੍ਰਭੂ ਤੇਰਾ ਨਿਸ਼ਚਿਤ ਕੋਈ ਠਿੱਥਾ ਟਿਕਾਣਾ ਨਹੀਂ, ਤੇਰਾ ਕੋਈ ਨਾਮ ਨਹੀਂ। ਮਨੁੱਖ ਨੇ ਤੇਰੇ ਜਿਹੜੇ ਗੁਣ ਦੇਖੇ ਤੇ ਜਿਨ੍ਹਾਂ ਜਿਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਹੋਏ, ਨਾਮ ਦਿੰਦੇ ਗਏ, ਨਾਮ ਦਿੰਦੇ ਗਏ। ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਫਿਰ ਭਾਸ਼ਾ ਲੋਕਾਂ ਦੀ ਅਲੱਗ ਅਲੱਗ, ਤੋਂ ਭਾਸ਼ਾ ਨੂੰ ਆਧਾਰ ਬਣਾ ਕੇ, ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪਰਮਾਤਮਾ ਦੇ ਹੋ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਹੈ ਗੁਰੂ ਨਾਨਕ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮੈਂ ਹੈਰਾਨ ਹਾਂ, ਸੂਰਜ ਦੇ ਕਈ ਨਾਮ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਰਵੀ ਕਹਿੰਦੇ ਨੇ, ਬਾਨ ਕਹਿੰਦੇ ਨੇ, ਫਿਰ ਪਰਸ਼ੀਅਨ ਵਿੱਚ ਖੁਰਸ਼ੀਦ ਕਹਿੰਦੇ ਨੇ, ਆਫਤਾਬ ਕਹਿੰਦੇ ਨੇ, ਸਨ ਕਹਿੰਦੇ ਨੇ, ਇਸੇ ਇੱਕ ਸੂਰਜ ਨੂੰ। ਕੋਈ ਝਗੜਾ ਨਹੀਂ ਕਰਦਾ, ਆਫਤਾਬ ਆਖੋ ਖੁਰਸ਼ੀਦ ਕਿਉਂ ਕਹਿੰਦੇ ਆ, ਖੁਰਸ਼ੀਦ ਆਖੋ ਆਫਤਾਬ ਕਿਉਂ ਕਹਿੰਦੇ ਆ, ਸੂਰਜ ਆਖੋ ਰਵੀ ਕਿਉਂ ਕਹਿੰਦੇ ਹੋ, ਜਾਂ ਰਵੀ ਆਖੋ ਭਾਨ ਕਿਉਂ ਕਹਿੰਦੇ ਹੋ। ਪਰ ਜਿਹੜਾ ਮਹਾਂ ਸੂਰਜ ਹੈ ਨਾ, ਉਹ ਪ੍ਰਮਾਤਮਾ, ਇਸ ਤੇ ਬੜੇ ਝਗੜੇ ਨੇ, ਰਾਮ ਕਿਉਂ ਕਹਿੰਦੇ ਹੋ, ਅੱਲਾਹ ਆਖੋ, अल्लाह क्यों कहिंदे हो राम आखो। परमात्मा दे नाम ते अज तक पता नहीं कितने झगड़े हो चुके ने और हो रहे ने और पता नहीं कितना खून खराब है। राजनीति करके भी इतना खून खराबा नहीं होया जितना धर्म दे नाते होया। खैर मुख्तसर में अर्ज करा, कलगीधर पातशाह कहने हे प्रभु तेरा कोई नाम नहीं। अकाल उस्तत दे तेथे तक कहने ने कहा नाम ताको कहा कह कहावे कहा मैं बखानो कहे मो ना आवे। हे प्रभु मैनु कुछ नहीं पता तेरा की नाम है, मैनु कुछ नहीं पता। गुरु गोविंद सिंह दसवें गुरु ना कहा नाम ताको कहा कह कहावे कहा मैं बखानो कहे मो नावे, क्योंकि हर नाम तेरे ते पूरा उतर जाता है। मैं किस तरह कह दे ये नाम है ते नहीं, ये है ते वो नहीं। गुरु नानक देव जी महाराज इसनों ही स्पष्ट कर देन बलहारी जाओ जेते तेरे नाम है सदके जाने। जितने भी तेरे नाम है जिस जिस नाम नाल तेनू याद कर देन को इस अयाली ने सुनिया परमात्मा दा कोई घर थां ठिकाना नहीं है। सीमत ज्यों दी सोचनी सी विचारे दी ला मकान ला शरीक उदा कोई शरीक नहीं है। हस पिया ए अयाली पेड़ा नू वापस ले आ उत्थे कहिंदा ले खुदा गल ते तेरी बड़ी सुनदे हुंदे सी पर अज पहली दफा पता चले तू मेरे वर्गा ही है। साडा भी कोई घर गार्ड कोई नहीं, तेरा भी कोई नहीं, साडा भी कोई शरीफ कोई नहीं, ना मां है ना प्यो है ना भरा है ना भैन कोई भी नहीं है, तेरा भी कोई नहीं। चलो हुण होर ते किसे नाल मेरी सांझ नहीं बनदी, क्यों किसे दा कोई है किसे दा कोई है किसे दा कोई अपना ते कोई नहीं। गुरु अंगद देव जी का एक बड़ा कीमती श्लोक है किस ही कोई कोय मंज निमाणी एक तो। कितों इसने फरियाद की थी हे प्रभु हे खुदा किसे दा कोई है किसे दा कोई है किसे दा कोई अपना ते कोई नहीं, ना कोई भैन है ना कोई भरा है ना माता ना पिता, कोई संतान नहीं कोई पत्नी नहीं कोई मां बाप नहीं कुछ भी नहीं कल है। अज पता चले है तू भी कल्ला है तू भी कल्ला है ला शरीक है। एक कहिंदा मेरा मन बहुत खुश होया ए खुदा बहुत खुश होया जब पहली दफा पता चले तो मेरी तरह है। पता है वापस आके इसने की कीता, संध्या हो चुकी सी पेड़ां दा दूध चोया गर्म कीता बाजरे दे दो प्रशादे बनाए ते लेके बैठा कहिंदा खुदा साढ़े कोल ते 150 दे करीब पेड़ां भी हैं पता नहीं तेरे कोल हैं के नहीं। ते ऐ हुण तू मेरे नाल आ बैठ के रोटी खा, दूध मैं गर्म कीता तू ते तू रज जाएगा फिर मैं बाद च पीवांगा। खुदा मैनू ए ते नहीं पता तेरे विच की गुण ने पर तू मेरे गुण सुन ले। अज तक दुनिया परमात्मा दी सिफत सलाह करदी रही उहदे गुणां नूं सामने रख के। रूहे जमीन दे किस तरह दा पहला भगत होया जो अपने गुण रखदा पिया कहिंदा खुदा मैनूं इह ते नहीं पता तेरियां की खूबियां ने पर मेरियां खूबियां सुन ले। तैनूं कदी ताप चढ़े ना ते मैनूं जड़ी बूटियां दा भी थोड़ा जिहा ज्ञान है, मैनूं अपने प्यो तो मिलिया सी जो गुजर गया। ओ जड़ी बूटियां तोड़ के घोट के मैं तेनू पिला देंगा तेरा ताप ले जाएगा। हे खुदा एक होर भी खूबी है मैनू मेरे को तेरे कपड़े पाट जान ना मेरे को सुई धागा भी है मैं रखे होया तेरे कपड़े सी देंगा। फिर होर भी सुन ले खुदा किधरे तेरी जुत्ती पाट जाए ना मैनू वह भी गंढन की जात आ। तू आ ते सही मैं तेरियां जुतियां गंडांगा, मैं तेरे पाटे हुए कपड़े सियांगा। ए खुदा तू वाह ते सही जे किधरे तेनू थकेवा होवे ते मेनू मुठी चापी करन दी भी बड़ी वधिया जा चाहुंदी है, मैं तेरा थकेवा ला देंगा। ते किधरे तेनू ताप चढ़ जाए ते मैं तेरा ताप भी छेती ला देंगा। हजरत मूसा लंघिया जा रहा सी, उन्हें ये बोल सुने, पहली दफा सुने भी कोई मनुख खुदा दे सामने अपने गुणा नु रख रहा है, और वो जो फरियाद कर रहा सी, तरले ले रहा सी, इनू ईरान दे एक महान संत मौलाना रोम ने मसनवी विच दर्ज कीता है। तू कुजाई ताशमम मम चाकरत, ए खुदा तू किथे है, मैं तेरी चाकरी करनी है, तेरी नौकरी करनी है, तेरी गुलामी करनी है, जो कुछ मैनू आउंदा मैं तेनू दस दिता है, जेड़े जेड़े गुण मेरे कोल ने मैं तेनू दस दिते ने, तेरे गुणा दा मैनू पता कोई नहीं। ओ वाइज कह रहा सी तू ला शरीक है तो आपां भी ला शरीक है, साडा कोई शरीक नहीं। ओ वाइज कह रहा सी तू ला मकान है, तेरा कोई थां टिकाणा नहीं, तो अपना भी कोई नहीं। तो इस हिसाब नाल मैं तेरे नाल सांझ बनाई है, तू मेरियां खूबियां सुन ले, बाकी मैनू कुछ नहीं पता। तू कुजाई ताशवम मम चाकरत, मौलाना रोम ने लिखे इस तरह की, जद उसने उच्ची फरियाद की थी, तू कुजाई तू किथे है, तू को जाई ताशवम मम चाकरद, मैं तेरी चाकरी करनी है, मैं तेरा गुलाम बनना है, मैं तेरी सेवा करनी है। कहिंदे ने हजरत मूसा नु क्रोध चढ़िया, उन्हें दो थप्पड़ खिंच के उसने मारे। खुदा नु ताप चढ़दा है, तू दवाई घोट के पिलाएगा, ओदे कपड़े पाट देने तू सी देगा, उदी जुत्ती पाट दी है। मूर्ख तेनू इतनी भी समझ नहीं खुदा की है। उते व्यापक सता एक महान शक्ति है, तेनू कख नहीं समझ, फिर शब्द ना बोली चला गया। कहो दूर थे रोन लग पिया आया ले, कहिंदा सारे जहान विच इक तू ही ते सी, ओ वाइज कहिंदा सी मेरे वर्गा है। पता है संबंध किथे जुड़दा है, या दूजे नू अपने वर्गा बनाओ या खुद दूजे वर्गे बनो, उंज नहीं जुड़ेगा संबंध। या कोई गुरु वर्गा बने या गुरु नू अपने वर्गा बनाए, गुरु साडे वर्गा नहीं बनेगा। अगर साडे वर्गा बन जाए तो गुरु गुरु ही नहीं है। प्रभु साडे वर्गा नहीं हो सकता, अगर साडे वर्गा हो गया तो प्रभु प्रभु ही नहीं है। सानू प्रभु वर्गा होना पेगा, परमात्मा वर्गा। हर जन ऐसा चाहिए जैसा हरि होए, मनुख नू वसीला दिता है उस परमात्मा ने परमात्मा होण दा। हर जन ऐसा चाहिए जैसा हरि ही होए, हरि दा जन हरि दा भगत हरि जैसा चाहिए है, स्वभाव करके, स्वभाव करके। फरियाद पिया करदा है रो के, एक तू ही ते सी मेरे वर्गा, पर ए रैबर कहिंदा है, ए पैगंबर कहिंदा है तू मेरे वर्गा नहीं है। जारो जार रोन लग पिया। दो रोटियां बनाईया, दरिया दी दरिया रह गईया, दुध भी धरे दा धरा रह गया, उसने पीता नहीं, इतने उदे दिल नू चोट लगी। को तूर ते बैठते ही मूसा हमेशा जुड़ जांदा सी, इक्को ही दफा नाम दोहरांदा सी ते जुड़ जांदा सी, अज नहीं जुड़ रहा। रात नू लंघण नू आ गई, तारे टुटदे टुटदे खिसकण लग पैण, प्रभात हो गई, लेकिन मूसा दा मन नहीं जुड़िया। फरियाद की थी मूसा ने, ऐ खुदा मेरे कुल की गलती हुई है, मेरे कुल ऐसी की भूल हो गई है। जुड़ना परमात्मा दी बख्शिश है, मनुख दी अपनी मेहनत नहीं। जप करना मनुख दी मेहनत है। जप समाधि बन जाए, रस बन जाए, आनंद बन जाए, ये उदी रहमत है। मनुख दी मेहनत नहीं है, इस चक्कर च ना पैना। रोटी कमाना, रोटी पकाना, रोटी खान तक ही मनुख सीमत है। खून ते परमात्मा ने बनाना है, कोई ऐसी थोड़ी बनाना है। वो साडे हाथ च रखिया ही नहीं उसने। खादे भोजन का खून ना बने तो फिर असी हो सकते हैं। गुरुद्वारे आना, सत्संग करना, बाणी जपना, वाहेगुरु मंत्र जपना, इबादत करना, अमृत वेले उठना है ते मनुख ने करना है। पर कोई समाधि लीन हो जाए तो उदी बख्शिश है, ते उदी रहमत है। मनुख दे वास दी गल नहीं है, है ही नहीं। इस चक्कर च ना पैना, ये उदी रहमत है।

ਅਸਲ ਕਰਦਨ ਆਮਦੀ, ਤੂੰ ਇਸ ਦੁਨੀਆਂ ਦੇ ਜੋੜਨ ਲਈ ਆਇਆ, ਤੋੜਨ ਲਈ ਨਹੀਂ। ਤੂੰ ਤੇ ਤੋੜ ਕੇ ਰੱਖ ਦਿੱਤਾ। ਭਾਵੇਂ ਉਹ ਨਾ ਸਮਝ ਸੀ, ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ। ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਪਿਆ ਸੀ, ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ। ਇੱਕ ਗੱਲ ਹੋਰ ਵੀ ਅਰਜ਼ ਕਰਦੇ ਹਾਂ, ਅਗਰ ਮਨੁੱਖ ਚਤੁਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਪਰ ਮਨੁੱਖ ਭੋਲਾ ਨਹੀਂ ਹੈ, ਧਰਮ ਦੀ ਦੁਨੀਆ 'ਚ ਕਾਮਯਾਬ ਨਹੀਂ ਹੋ ਸਕੇਗਾ। ਚਲਾਕ ਬੰਦੇ ਦੀ ਧਰਮ ਦੁਨੀਆ 'ਚ ਨਹੀਂ ਚੱਲਦੀ, ਭੋਲਾ ਵਾ ਸੰਸਾਰ ਵਿੱਚ ਨਹੀਂ ਚੱਲਦਾ। ਕਬੀਰ ਕਹਿੰਦੇ ਨੇ, ਚਤੁਰਾਈ ਨਾ ਚਤੁਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾ, ਚਤੁਰਾਈਆਂ ਸਿਆਣਪਾਂ ਆਵੇ ਕਿਤੇ ਨਾ ਕਾਂ। ਕਿਤਨੀ ਚਤੁਰਾਈ ਇਕੱਠੀ ਕਰ ਲੇ, ਕਿਤਨਾ ਪਾਰ ਦਾ ਗਿਆਨ ਇਕੱਠਾ ਕਰ ਲੇ, ਕਿਤਨੀ ਸਿਆਣਪ ਇਕੱਠੀ ਕਰ ਲੇ, ਕਿਤਨਾ ਤੂੰ ਚਲਾਕ ਹੋ ਜਾਏ, ਹਾਜ਼ਰ ਜਵਾਬ ਹੋ ਜਾਏ, ਪਰਮਾਤਮਾ ਦੀ ਦੁਨੀਆਂ 'ਚ ਨਹੀਂ ਚੱਲਦੀ। ਉੱਥੇ ਤੇ ਭੋਲਾ ਭਾ ਚੱਲਦਾ, ਮਾਸੂਮੀਅਤ ਚੱਲਦੀ ਹੈ, ਉੱਥੇ ਤੇ ਸ਼ਰਧਾ ਕੰਮ ਆਉਂਦੀ ਹੈ, ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕੰਮ ਆਉਂਦਾ। ਅਲਹਾਮ ਹੋਇਆ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਤੈਨੂੰ ਮੈਂ ਭੇਜਿਆ ਸੀ ਜਗਤ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ, ਪਰ ਤੂੰ ਤੇ ਜੁੜੇ ਨੂੰ ਤੋੜ ਕੇ ਆ ਗਿਆ। ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ, ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ, ਤੂੰ ਤੇ ਤੋੜ ਕੇ ਰੱਖ ਦਿੱਤਾ। ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ, ਪਹਿਲੇ ਉਹਨੂੰ ਜੋੜ ਕੇ ਆ। ਉਹਨੂੰ ਜਾ ਕੇ ਕਹਿ, ਖੁਦਾ ਤੇਰੇ ਵਰਗਾ ਹੀ ਹੈ। ਇਤਿਹਾਸ ਹੈ, ਮੂਸਾ ਵਾਪਸ ਆਇਆ, ਉਹਦੇ ਪੈਰੀ ਪਿਆ, ਉਸ ਕੋਲ ਮਾਫੀ ਮੰਗੀ ਹੈ। ਪਤਾ ਕੀ ਆਖਿਆ? ਇਹ ਆਯਾਲੀ, ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ਹੀ ਹੈ, ਤੇਰੇ ਵਰਗਾ ਹੀ ਹੈ। ਸਾਡੇ ਗੁਣਾਂ ਤੇ ਵੀ ਨਹੀਂ ਰੀਝਿਆ, ਸਾਡੇ ਗਿਆਨ ਤੇ ਵੀ ਨਹੀਂ ਰੀਝਿਆ, ਤੇਰੇ ਭੋਲੇ ਬਾ ਤੇ ਰੀਝ ਗਏ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਾਂ ਕੋ ਕਰੇ ਕਛ ਹੋਤ ਨਾ ਕਾਹੂ ਕੇ ਕੀਏ, ਜਾਂ ਕੀ ਪ੍ਰਭ ਮਾਨ ਲੇ ਸਰਬ ਸੁਖ ਤਾਂ ਹੈ ਜੀਵ, ਜਿਹਦੀ ਮੰਨ ਲਵੇ। ਔਰ ਉਹਨੂੰ ਭੋਲੇ ਚੰਗੇ ਲੱਗਦੇ ਨੇ, ਭਗਤ ਭੋਲੇ ਹੁੰਦੇ ਨੇ। ਭੋਲੇ ਭਾਏ ਮਿਲੇ ਰਗਰ ਆਇਆ, ਭਗਤ ਕਬੀਰ ਜੀ ਕਹਿੰਦੇ ਨੇ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰ ਆਇਆ। ਭਾਰਤ ਵਿੱਚ ਇੱਕ ਚੋਟੀ ਦੇ ਜੋਗੀ ਨੂੰ ਭੋਲਾ ਨਾਥ ਕਰਕੇ ਕਹਿੰਦੇ ਨੇ, ਸ਼ਿਵ ਜੀ ਨੂੰ ਸ਼ੰ ਭੋਲਾ ਨਾਥ, ਭੋਲਾ ਸ਼ੰ ਭੋਲਾ ਭੋਲਾ। ਪਰਮਾਤਮਾ ਦੀ ਦੁਨੀਆਂ 'ਚ ਇਹ ਭੋਲਾਪਨ ਚੱਲਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ, ਪਰ ਇਹ ਸੈਕੜੇ ਤਰ੍ਹਾਂ ਦੀਆਂ ਲੱਖਾਂ ਤਰ੍ਹਾਂ ਦੀਆਂ ਸਿਆਣਪਾਂ ਨਾਵਨ ਸੰਸਾਰ ਦੇ ਉੱਤੇ ਕਾਮਯਾਬੀ ਨਹੀਂ ਹਾਸਲ ਕਰ ਸਕਦਾ। ਪਰ ਨਿਰੰਕਾਰ ਦੀ ਦੁਨੀਆਂ 'ਚ ਨਹੀਂ ਚੱਲਦੀ ਹੈ, ਧਰਮ ਦੀ ਦੁਨੀਆਂ 'ਚ ਨਹੀਂ ਚੱਲਦੀ। ਜਦ ਅੰਤਰਮੁਖੀ ਹੋਣਾ, ਸਾਰੀਆਂ ਸਿਆਣਪਾਂ ਨੂੰ ਪਰੇ ਰੱਖ ਦੇਣਾ। ਸਿਆਣਪਾਂ ਦੇ ਆਸਰੇ ਤੇ ਬਾਹਰ ਦੀ ਸਿਆਣਪਾਂ ਦੇ ਆਸਰੇ ਦੇ ਉੱਤੇ ਮਨੁੱਖ ਦੇ ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ ਨਹੀਂ। ਇਤਨੀ ਮੈਂ ਅਰਜ਼ ਕਰ ਰਿਹਾ। ਅਹੰਕਾਰ ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ, ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ। ਵਿਨਮਰ ਮਨੁੱਖ ਸਭ ਤੋਂ ਪਿੱਛੇ ਹੋਣਾ ਚਾਹੁੰਦਾ ਹੈ, ਸਭ ਤੋਂ ਪਿੱਛੇ ਹੋਣਾ ਚਾਹੁੰਦਾ ਹੈ। ਹੈਰਾਨਗੀ ਹੈ ਕਿ ਭਗਤ ਜਨ ਅਵਤਾਰੀ ਪੁਰਸ਼ ਥਾਂ ਥਾਂ ਤੇ ਆਪਣੇ ਆਪ ਨੂੰ ਕਹਿ ਦਿੰਦੇ ਨੇ, ਅਸੀਂ ਕੋਈ ਚੰਗੇ ਨਹੀਂ, ਕੋਈ ਭਲੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਗੁਰੂ ਨਾਨਕ ਤੇ ਪ੍ਰਸ਼ਨ ਕਰ ਦਿੱਤਾ ਸੀ, ਕੌਣ ਹੋ ਤੁਸੀਂ, ਤੁਹਾਡੇ ਬੋਲਾਂ ਨੇ ਪ੍ਰਭਾਵਿਤ ਬੜਾ ਕੀਤਾ, ਤੁਹਾਡੇ ਇੱਥੇ ਆਉਣ ਨਾਲ ਫਿਜ਼ਾ

0: ਬੜੀ ਮਹੱਤਰ ਹੋ ਗਈ ਹੈ। ਤੁਸੀਂ ਸਾਡੇ ਕੋਲ ਕੀ ਬੈਠੇ ਹੋ ਜੀ? ਲੱਗਦਾ ਜਿਵੇਂ ਖੁਦਾ ਬੈਠ ਗਏ। ਕੌਣ ਹੋ ਤੁਸੀਂ? ਜਦ ਬਾਰ ਬਾਰ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਪੁੱਛਿਆ ਕੌਣ ਹੋ ਤੁਸੀਂ, ਭਾਵੇਂ ਵਿਆਕਰਣ ਦੇ ਗ੍ਰੈਮਰ ਦੇ ਗਿਆਨੀ ਇਸਦੇ ਭਿੰਨ ਭਿੰਨ ਅਰਥ ਕਰਦੇ ਨੇ, ਸਤਿਗੁਰ ਇਹਨਾਂ ਜਵਾਬ ਦਿੰਦੇ ਨੇ, ਮਾਨਸ ਮੂਰਤ ਨਾਨਕ ਨਾਮ, ਸ੍ਰੀ ਰਾਗ ਦਾ ਸ਼ਬਦ ਹੈ, ਮਨੁੱਖ ਦੀ ਮੂਰਤੀਆਂ ਮਨੁੱਖਾਂ। ਮਾਨਸ ਮੂਰਤ ਨਾਨਕ ਨਾਮ, ਪਰ ਕਰਣੀ ਕੁੱਤਾ ਦਰ ਫੁਰਮਾਨ। ਇਤਨੀ ਵਿਨਿਮਰਤਾ, ਇਤਨੀ ਨਿਰਵਾਣਤਾ। ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਵਿੱਚ ਕੁਦਰਤ ਦੀ ਵਿਚਾਰ ਹੈ। ਕੁਦਰਤ ਕੌਣ ਕਹਾਂ ਵਿਚਾਰ, ਵਾਰ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ ਚ ਪਹਿਲੇ ਚਾਨਣ ਪੱਖ ਨੂੰ ਸਾਹਿਬ ਲੈਂਦੇ ਨੇ, ਅਸੰਖ ਜਪ ਅਸੰਖ ਵਾਹ। ਕੁਦਰਤ ਵਿੱਚ ਕੀ ਹੋ ਰਿਹਾ ਔਰ ਕੌਣ ਕੌਣ ਨੇ? ਬੜੇ ਜਪੀਸ਼ਵਰ ਨੇ, ਬੜੇ ਤਪੀਸ਼ਵਰ ਨੇ, ਬੜੇ ਭਗਤ ਨੇ, ਬੜੇ ਗਿਆਨੀ ਨੇ, ਬੜੇ ਦਾਨੀ ਨੇ। ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਇਸ ਤਰ੍ਹਾਂ ਦਾ ਖੁਲਾਸਾ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ। ਪਤਾ ਨੀ ਕਿਤਨਾ ਇਹ ਚਾਨਣ ਪੱਖ ਹੈ। ਫਿਰ ਸਤਿਗੁਰ ਰਾਤ ਨੂੰ ਅੱਗੇ ਕਰਦੇ ਨੇ, ਰਾਤ ਵੀ ਹੈ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਕੋਰ, ਅਸੰਖ ਅਮਰ ਕਰ ਜਾਏ ਜੋ। ਜ਼ਬਰਦਸਤੀ ਆਪਣਾ ਹੁਕਮ ਚਲਾਉਂਦੇ ਨੇ, ਅਗਲੇ ਦੀ ਤੋਫੀਕ ਵੀ ਨਹੀਂ ਦੇਖਦੇ ਕਿ ਅਗਲਾ ਇਹ ਹੁਕਮ ਮੰਨ ਵੀ ਸਕੇਗਾ ਕਿ ਨਹੀਂ, ਇਤਨੀ ਉਹਦੀ ਸਮਰੱਥਾ ਵੀ ਹੈ ਕਿ ਨਹੀਂ, ਪਾਲਣਾ ਵੀ ਕਰ ਸਕੇਗਾ ਕਿ ਨਹੀਂ। ਪਰ ਬਾਹਰ ਬੋਝ ਬਣ ਜਾਂਦੇ ਨੇ ਉਹਦੇ ਉੱਤੇ, ਜ਼ਬਰਦਸਤੀ ਚਲਾਉਂਦੇ ਨੇ। ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹਤਿਆ ਕਮਾਏ, ਅਸੰਖ ਪਾਪੇ ਪਾਪ ਕਰ ਜਾਏ। ਇਹਨਾਂ ਸਾਰਿਆਂ ਦੀ ਗਿਣਤੀ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਤਿੰਨ ਪੰਕਤੀਆਂ ਵਿੱਚ ਤੇ ਮੂਲ ਪੰਕਤੀ ਇਹ ਕੁਦਰਤ ਕੌਣ ਕਹਾ ਵਿਚਾਰ, ਪਰ ਇਸ ਪੌੜੀ ਵਿੱਚ ਇਹ ਨਹੀਂ ਹੈ। ਤਿੰਨ ਪੌੜੀਆਂ ਵਿੱਚ ਮੂਲ ਪੰਕਤੀ ਇਹੀ ਹੈ, ਕੁਦਰਤ ਕੌਣ ਕਹਾ ਵਿਚਾਰ। ਪਤਾ ਇਸ ਪੌੜੀ ਵਿੱਚ ਕਿਹੜੀ ਪੰਕਤੀ ਹੈ? ਨਾਨਕ ਨੀਚ ਕਹੇ ਵਿਚਾਰ। ਨੀਚਾਂ ਦੀ ਗਿਣਤੀ ਕਰਦਿਆਂ ਕਰਦਿਆਂ, ਮੂਰਖਾਂ ਦੀ ਗਿਣਤੀ ਕਰਦਿਆਂ ਕਰਦਿਆਂ, ਪਾਪੀਆਂ ਦੀ ਗਿਣਤੀ ਕਰਦਿਆਂ ਕਰਦਿਆਂ, ਚੋਰਾਂ ਦੀ ਗਿਣਤੀ ਕਰਦਿਆਂ ਕਰਦਿਆਂ, ਫਿਰ ਉਸੇ ਕਤਾਰ ਵਿੱਚ ਉਸੇ ਲਾਈਨ ਵਿੱਚ ਸਤਿਗੁਰੂ ਆਪ ਖੜੇ ਹੋ ਜਾਂਦੇ। ਨਾਨਕ ਨੀਚ ਕਹੇ ਵਿਚਾਰ। ਇਹਨਾਂ ਨੀਚਾਂ ਦੀ ਵਿਚਾਰ ਕਰਨ ਵਾਲਾ ਕੌਣ ਹੈ? ਗਿਣਤੀ ਕੌਣ ਕਰ ਰਿਹਾ? ਨਾਨਕ ਨੀਚ ਕਹੇ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਵਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਹੋਰ ਪਹਿਲੂ ਵੀ ਇਤਿਹਾਸਕ ਮੈਂ ਤੁਹਾਡੇ ਸਾਹਮਣੇ ਰੱਖਾਂ, ਗੋਬਿੰਦਵਾਲ ਸਾਹਿਬ ਦੀ ਗੱਲ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੂ ਜੀ ਸ਼ਰੀਕਾਂ ਦੇ ਭੜਕਾਏ ਹੋਏ ਕ੍ਰੋਧ ਨਾਲ ਭਰੇ ਹੋਏ ਆ ਗਏ। ਸੰਗਤ ਚ ਆਉਂਦਿਆਂ ਹੀ ਖਿੱਚ ਕੇ ਲੱਤ ਮਾਰੀ ਧੰਨ ਗੁਰੂ ਅਮਰਦਾਸ ਨੂੰ। ਸਿੰਘਾਸਣ ਤੇ ਸਾਡਾ ਸੀ, ਤੁਸੀਂ ਜਾ ਬੈਠੇ। ਸੌਗਾਤ ਤੇ ਸਾਡੀ ਸੀ, ਤੁਸੀਂ ਸਿੰਘਾਸਣ ਤੇ ਬੈਠ ਗਏ। ਖਿੱਚ ਕੇ ਸੀਨੇ ਚ ਲੱਤ ਮਾਰੀ, ਸਤਿਗੁਰੂ ਥੱਲੇ ਗਿਰ ਗਏ। ਬਿਰਧ ਸਰੀਰ ਸੀ, 84 ਸਾਲ ਦੀ ਆਯੂ, ਉਹ ਜਵਾਨ, ਬਿਲਕੁਲ ਨੌਜਵਾਨ, ਤਾਕਤਵਰ। ਗਿਰਦਿਆਂ ਸਾਰ ਸਤਿਗੁਰੂ ਆਪਣੇ ਆਪ ਨੂੰ ਸੰਭਾਲਦੇ ਨੇ ਤੇ ਦਾਤੂ ਦੇ ਚਰਨ ਪਕੜ ਲੈ ਤੇ ਜੋ ਕੁਛ ਮੁਖਾਰ ਬਿੰਦ ਤੋਂ ਬੋਲੇ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਇੰਜ ਲਿਖੇ ਨੇ, ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਏ ਬਹਿਤੇ ਬਿਰਦ ਬਏ ਹੋ, ਯਾਂ ਤੇ ਅਦਕ ਸਰੀਰ ਕਠੋਰਾ। ਦਾਤੂ ਜੀ, ਮੇਰਾ ਸਰੀਰ ਬੜਾ ਸਖਤ ਹੈ, ਹੱਡੀਆਂ ਬੜੀਆਂ ਕਰੜੀਆਂ ਨੇ, ਕਿਉਂਕਿ ਇੱਕ ਉਮਰ ਮੇਰੀ ਬਹੁਤ ਜ਼ਿਆਦਾ ਹੋ ਗਈ ਹੈ, ਬੁੱਢਾ ਹੋ ਗਿਆ, ਬਿਰਧ ਸਰੀਰ ਹੈ, ਹੱਡੀਆਂ ਸਖਤ ਨੇ, ਚਮੜੀ ਸਖਤ ਹੈ। ਦੂਸਰਾ ਮੈਂ ਸੇਵਾ ਕਰੜੀ ਕਰਦਾ ਰਿਹਾ, ਤੱਪੜ ਝਾੜਦਾ ਰਿਹਾ, ਲੱਕੜ ਫਾੜਦਾ ਰਿਹਾ, ਲੰਗਰ ਵੰਡਦਾ ਰਿਹਾ, ਲੰਗਰ ਬਣਾਉਂਦਾ ਰਿਹਾ, ਪਾਣੀ ਢਾਉਂਦਾ ਰਿਹਾ, ਕਰੜੀ ਸੇਵਾ ਕਰਦਾ ਰਿਹਾ। ਉਸ ਨਾਲ ਮੇਰਾ ਸਰੀਰ ਕਰੜਾ ਹੋ ਗਿਆ। ਦੁਤੀਏ ਬਹਿਤੇ ਬਿਰਦ ਵਹਿਓ ਯਾ ਤੇ ਅਧਿਕ ਸਰੀਰ ਕਠੋਰਾ, ਤੁਮਰੇ ਚਰਨ ਮਰਦਰ ਨਹਿ ਥੋਰਾ। ਤੁਹਾਰੇ ਚਰਨ ਤੁਹਾਡੇ ਪੈਰ ਬੜੇ ਕੋਮਲ, ਬੜੇ ਕੋਮਲ, ਮੇਰਾ ਸਰੀਰ ਬੜਾ ਸਖਤ, ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀਏ, ਤੁਹਾਡੇ ਚਰਨਾਂ ਕੋਈ ਮੌਤ ਤੇ ਨਹੀਂ ਆਈ, ਕੋਈ ਤਕਲੀਫ ਤੇ ਨਹੀਂ ਹੋਈ। ਦਾਤੂ ਹੈਰਾਨ, ਖਿੱਚ ਕੇ ਲੱਤ ਵੀ ਮੈਂ ਮਾਰੀ ਤੇ ਹੱਥ ਜੋੜ ਕੇ ਮੇਰੇ ਅੱਗੋਂ ਖੜੇ, ਇੰਨੀ ਵਿਨਮਰਤਾ। ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ ਚ ਲੱਤ ਮਾਰੀ ਹੈ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ, ਸੀਨੇ ਚ ਖਿੱਚ ਕੇ ਲੱਤ ਮਾਰੀ। ਵਕਤ ਦਾ ਰੈਬਰੀ ਪੁਰਸ਼, ਬ੍ਰਹਮ ਗਿਆਨ ਦੀ ਮੂਰਤੀ, ਤਮਾਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ। ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ, ਖੁਦਾ ਦੇ ਘਰ ਦੀ ਤਰਫ ਪੈਰ ਕਰਕੇ ਸੁੱਤਾ ਪਿਆ। ਉੱਥੇ ਸਤਿਗੁਰ ਕਹਿੰਦੇ ਨੇ, ਐ ਇਮਾਮ, ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰਦੇ। ਭਾਵ ਤੇ ਇਤਨਾ ਸੀ, ਮੈਂ ਜਿੱਧਰ ਦੇਖਣਾ ਹੈ ਤੇ ਖੁਦਾ ਹੀ ਹੈ, ਤੇ ਖੁਦਾ ਹੀ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਸੀਨੇ ਚ ਲੱਤ ਖਾ ਕੇ। ਔਰ ਮਹਾਨ ਗਾਲ ਸੁਣ, ਬਹੁਤ ਵੱਡੀ ਗਾਲ ਹੈ, ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ, ਕਿਸੇ ਸੁਆਗਣ ਨੂੰ ਵੇਸਵਾ ਕਹਿ ਦੇਣਾ, ਇਹ ਬਹੁਤ ਵੱਡੀ ਗਾਲ ਹੈ। ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ, ਇਹ ਕਿਹੜਾ ਸੁੱਤਾ ਕੁਫਰ ਕੁਫਾਰੀ। ਪਰ ਸਤਿਗੁਰ ਸਹਿਣ ਕਰ ਗਏ। ਬਾਹਰ ਦੀ ਯਾਤਰਾ ਸਾਰੀ ਹੰਕਾਰ ਦੀ ਯਾਤਰਾ, ਅੰਦਰ ਦੀ ਯਾਤਰਾ ਨਿਰੰਕਾਰ ਦੀ ਔਰ ਵਿਨਮਰਤਾ ਦੀ ਯਾਤਰਾ। ਬਾਹਰ ਦੀ ਯਾਤਰਾ ਮੈਂ ਸਭ ਕੁਛ ਹੋ ਜਾਵਾਂ ਔਰ ਸਭ ਤੋਂ ਅੱਗੇ ਨਿਕਲ ਜਾਵਾਂ, ਅੰਦਰ ਦੀ ਯਾਤਰਾ ਮੈਂ ਸਭ ਕੁਛ ਖੋ ਜਾਵਾਂ, ਮਿਟ ਜਾਵਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਅੰਦਰ ਮਨੁੱਖ ਨਾ ਕੁਛ ਹੋ ਕੇ ਸਭ ਕੁਛ ਹੋ ਜਾਂਦਾ ਔਰ ਬਾਹਰ ਸਭ ਕੁਛ ਹੋ ਕੇ ਵੀ ਕੱਖ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਵੀ ਧਿਆਨ ਗੋਚਰੇ ਹੈ। ਬਾਹਰ ਅੱਗੇ ਨਿਕਲ ਕੇ ਵੀ ਇਹਨੂੰ ਪਤਾ ਚੱਲ ਜਾਂਦਾ ਕੁਛ ਵੀ ਨਹੀਂ, ਠੀਕ ਹੈ ਮੈਂ ਬਥੇਰਿਆਂ ਤੋਂ, ਧਨ ਤੋਂ ਅੱਗੇ ਨਿਕਲ ਗਿਆ, ਸ਼ਕਤੀ ਤੋਂ ਅੱਗੇ ਨਿਕਲ ਗਿਆ, ਪ੍ਰਭਤਾ ਤੋਂ ਅੱਗੇ ਨਿਕਲ ਗਿਆ, ਜਾਂ ਕਲਾ ਦੇ ਚੱਗੇ ਆ, ਗੁਣਾਂ ਦੇ ਚੱਗੇ ਆ, ਰੂਪ ਦੇ ਚੱਗੇ ਆ, ਰੰਗ ਦੇ ਚੱਗੇ ਆ, ਜਾਤ ਦੇ ਚੱਗੇ ਆ। ਬਾਹਰ ਸਭ ਕੁਛ ਮਿਲ ਕੇ ਵੀ ਪਤਾ ਚੱਲ ਜਾਂਦਾ ਕੁਛ ਨਹੀਂ ਮਿਲਿਆ, ਬਾਹਰ ਸਭ ਕੁਛ ਹੋ ਕੇ ਵੀ ਪਤਾ ਚੱਲਦਾ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ। ਔਰ ਅੰਦਰ ਜਦ ਮਨੁੱਖ ਸਭ ਕਹਿ ਦਿੰਦਾ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਔਰ ਇਸ ਅਵਸਥਾ ਤੇ ਪਹੁੰਚ ਜਾਂਦਾ ਸਭ ਕੁਛ ਹੋ ਜਾਂਦਾ, ਬੂੰਦ ਸਾਗਰ ਹੋ ਜਾਂਦੀ, ਪਰਮਾਤਮਾ ਵਰਗਾ ਹੋ ਜਾਂਦਾ। ਅੰਦਰ ਦੀ ਯਾਤਰਾ ਵਿਨਿਮਰਤਾ ਦੀ ਯਾਤਰਾ, ਨਾ ਕੁਛ ਆਉਣ ਦੀ ਯਾਤਰਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਬੜਾ ਸੁੰਦਰ ਇਸ ਦੇ ਉੱਤੇ ਇੱਕ ਆਲਮ ਨੇ ਆਪਣਾ ਖਿਆਲ ਦਿੱਤਾ, ਅਜ ਰਾਹ ਚੁਨਾਰ ਕਿ ਸਲਾਮਤ ਨਾ ਕੁਨਤ। ਸਮਾਪਤੀ ਕਰੀਏ, ਰਸਤੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਨਾਲ ਕਿਸੇ ਦਾ ਰਸਤਾ ਨਾ ਰੁਕੇ, ਤੂੰ ਕਿਸੇ ਦੇ ਰਸਤੇ ਦਾ ਰੋੜਾ ਨਾ ਬਣੇ, ਤੂੰ ਕਿਸੇ ਦੇ ਰਸਤੇ ਦਾ ਕੰਡਾ ਨਾ ਬਣੇ, ਤੂੰ ਕਿਸੇ ਚੱਲਦੇ ਮਨੁੱਖ ਦੇ ਪੈਰਾਂ ਨੂੰ ਰੋਕੇ ਨਾ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ। ਕਈ ਮਨੁੱਖ ਮਨੁੱਖ ਨਹੀਂ ਆਉਂਦੇ, ਰੋੜੇ ਆਉਂਦੇ ਨੇ, ਕੰਡੇ ਆਉਂਦੇ ਨੇ, ਉਹਨਾਂ ਦੀ ਕੋਸ਼ਿਸ਼ ਆਉਂਦੀ ਹੈ ਰੋਕੀਏ, ਇਹ ਪਛੜਿਆ ਹੀ ਰਹੇ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ, ਬਾ ਖਲਕ ਚੁਨਾ ਜ਼ੀ ਕੇ ਕਯਾਮਤ ਨਾ ਕੁਨਦ। ਖਲਕਤ ਵਿੱਚ ਮਖਲੂਕ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਕਯਾਮਤ ਨਾ ਹੋਵੇ। ਕਈ ਬੰਦੇ ਬੰਦੇ ਨਹੀਂ ਆਉਂਦੇ, ਬਸ ਚਿੰਗਾਰੀਆਂ ਹੀ ਆਉਂਦੇ ਨੇ, ਜਿੱਥੇ ਬੈਠੇ ਕੋਈ ਨਾ ਕੋਈ ਭਾਂਬੜ ਤੇ ਬਾਲਣਗੇ, ਕੋਈ ਨਾ ਕੋਈ ਅੱਗ ਤੇ ਲਾਉਣਗੇ, ਕੁਛ ਨਾ ਕੁਛ ਤੇ ਚਿੰਗਾਰੀ ਛੋੜਨਗੇ। ਬਾ ਹਲਕ ਚੋਨਾ ਜ਼ੇ ਕੇ ਕਿਆਮਤ ਨ ਕੁਨਤ ਦਰ ਮਸਜਿਦ ਗਰ ਰਵੇ ਕੇ ਚੋਨਾ ਜਾਉ ਕੇ ਤੋਰਾ ਦਰ ਪੇਸ਼ ਨਾ ਖਵਾਨਦ ਓ ਇਮਾਮਦ ਨ ਕੁਨਤ। ਕਦੀ ਤੇਰਾ ਖਿਆਲ ਆਵੇ ਨਾ ਕਿ ਮੈਂ ਮਸਜਿਦ ਦੇ ਜਾਣਾ ਤੇ ਨਮਾਜ਼ ਪੜ੍ਹਨੀ ਹੈ, ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹੀ, ਮਤਾਂ ਤੇਰੇ ਅਗਰ ਖਿਆਲ ਪੈਦਾ ਹੋ ਜਾਏ ਮੈਂ ਇਮਾਮ ਹਾਂ ਔਰ ਮੈਂ ਖੁਦਾ ਦੇ ਘਰ ਦੇ ਚ ਵੀ ਨੰਬਰ ਵਨ ਆ, ਮੇਰਾ ਪਹਿਲਾ ਨੰਬਰ, ਬਾਕੀ ਸਭ ਪਛੜੇ ਹੋਏ ਨੇ, ਬਾਕੀ ਕੀ ਨੇ, ਕੁਛ ਵੀ ਨਹੀਂ ਇਸ ਘਰ ਦੇ ਤੇ। ਜੋ ਕੁਛ ਨਾ ਕੁਛ ਹੋ ਜਾਂਦਾ ਹੈ ਉਹ ਸਭ ਕੁਛ ਹੋ ਜਾਂਦਾ ਹੈ, ਔਰ ਜੋ ਸਭ ਕੁਛ ਹੋਣ ਦੀ ਕੋਸ਼ਿਸ਼ ਕਰਦਾ ਹੈ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇੱਕ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਸਭ ਕੁਛ ਹੋਣ ਦੇ ਚ, ਸਭ ਕੁਛ ਹੋ ਜਾਵਾਂ ਉਸ ਦੇ ਚ ਮਨੁੱਖ ਜਿਤਨੀ ਮਿਹਨਤ ਕਰਦਾ ਹੈ, ਯਤਨ ਕਰਦਾ ਹੈ, ਉਹਦਾ ਸਵਾ ਭਾਗ ਵੀ ਮਨੁੱਖ ਇਸ ਦੇ ਚ ਨਹੀਂ ਲਾਉਂਦਾ ਕਿ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਔਰ ਵਾਕਈ ਜਿਸ ਦਿਨ ਇਹ ਨਾ ਕੁਛ ਹੋ ਜਾਂਦਾ ਹੈ ਸਭ ਕੁਛ ਹੋ ਜਾਂਦਾ ਹੈ। ਬੀਜ ਨਾ ਕੁਛ ਹੋ ਕੇ ਇੱਕ ਦਿਨ ਫਲ ਬਣ ਜਾਂਦਾ ਹੈ, ਦਰਖਤ ਬਣ ਜਾਂਦਾ ਹੈ, ਪਰ ਪਹਿਲੇ ਹੀ ਤੇ ਮਿਟਦਾ ਹੈ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਤੋ ਮੈਂ ਅਰਜ਼ ਕਰਾਂ, ਇੱਕ ਬਾਹਰ ਦੀ ਯਾਤਰਾ ਹੈ, ਇੱਕ ਅੰਦਰ ਦੀ ਯਾਤਰਾ ਹੈ, ਇੱਕ ਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ। ਇਹਨੂੰ ਮੈਂ ਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਚੋਂ ਖੋਲਣਾ ਸੀ, ਪਰ ਸਮਾਂ ਆਪਣੇ ਢੰਗ ਨਾਲ ਜੋ ਹੈ ਚਲਾ ਗਿਆ। ਦੋ ਮਿੰਟ ਮੈਂ ਆਪ ਜੀ ਦੇ ਹੋਰ ਲਵਾਂ। ਅੰਦਰ ਦੀ ਯਾਤਰਾ ਨੂੰ ਹੀ ਧਿਆਨ ਸਾਧਨਾ ਕਹਿੰਦੇ ਨੇ, ਧਿਆਨ ਦਾ ਅੰਦਰ ਜਾਣਾ, ਧਿਆਨ ਦਾ ਬਾਹਰ ਜਾਣਾ, ਬਾਹਰ ਦੀ ਯਾਤਰਾ। ਬਾਹਰ ਮਨੁੱਖ ਉਦੋਂ ਦੁਖੀ ਹੋ ਜਾਂਦਾ ਜਦ ਉਸ ਤੋਂ ਕੋਈ ਅੱਗੇ ਹੈ, ਉਸ ਤੋਂ ਕੋਈ ਅੱਗੇ ਹੈ, ਕਿਸੇ ਚੀਜ਼ ਦੇ ਚ ਵੀ ਅੱਗੇ ਹੋਵੇ, ਪ੍ਰਭਤਾ ਚ ਅੱਗੇ, ਧਨ ਦੇ ਚ ਅੱਗੇ, ਸ਼ਕਤੀ ਦੇ ਚ ਅੱਗੇ, ਕਲਾ ਦੇ ਚ ਅੱਗੇ, ਗੁਣਾਂ ਦੇ ਚ ਅੱਗੇ, ਰੂਪ ਰੰਗ ਦੇ ਚ ਅੱਗੇ, ਕਿਸੇ ਚੀਜ਼ ਦੇ ਚ ਹੀ ਅੱਗੇ ਦੁਖੀ ਹੋ ਜਾਏਗਾ। ਤੋ ਸਾਰੀ ਦੁਨੀਆਂ ਚ ਮਨੁੱਖਾਂ ਨੂੰ ਬਹੁਤਾ ਦੁੱਖ ਇਸ ਗੱਲ ਦਾ ਆਉਂਦਾ ਹੈ, ਇਹ ਅੱਗੇ ਕਵਾਂ, ਆਪਣੇ ਹੀ ਦੁੱਖ ਮਨੁੱਖ ਦੇ ਬਥੇਰੇ ਆਉਂਦੇ ਨੇ, ਪਰ ਇੱਕ ਦੁੱਖ ਹੋਰ ਸਹੇੜ ਲੈਂਦਾ ਹੈ, ਇਹ ਅੱਗੇ ਕਿਉਂ? ਇਸ ਨੂੰ ਪਰਾਈ ਤਾਤ ਕਹਿੰਦੇ ਨੇ, ਮਹਾਰਾਜ ਨੇ ਜ਼ਿਕਰ ਕੀਤਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ, ਪਰਾਈ ਤਾਤ ਲਈ ਫਿਰਦਾ, ਇਹ ਅੱਗੇ ਕਿਉਂ? ਅੰਦਰ ਦੀ ਯਾਤਰਾ, ਜਦ ਕੋਈ ਅੱਗੇ ਆਉਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ, ਉਹਦੇ ਕਦਮਾਂ ਵਿੱਚ ਬੈਠ ਕੇ ਪ੍ਰਸੰਨ ਹੁੰਦਾ ਹੈ। ਹਰ ਕੇ ਸੰਤ ਬਤਾਓ ਮਾਰਗ ਹਾਂ ਪਿੱਛੇ ਲਾਗ ਚਲੀ, ਪਿੱਛੇ ਚੱਲਣ ਵਿੱਚ ਖੁਸ਼ੀ ਹੁੰਦੀ ਉਸ, ਉੱਥੇ ਨਾ ਕੁਛ ਹੋਣ ਦੇ ਚ ਉਹਨੂੰ ਖੁਸ਼ੀ ਮਿਲਦੀ ਹੈ। ਜਦ ਕੋਈ ਅੱਗੇ ਜਾ ਰਿਹਾ ਹੁੰਦਾ ਉਹਦੀ ਉਮੰਗ ਵੱਧ ਜਾਂਦੀ ਹੈ, ਤਰੰਗ ਵੱਧ ਜਾਂਦੀ ਹੈ, ਸਿਰਫ ਮੈਂ ਹੀ ਪ੍ਰਭੂ ਦੇ ਮਾਰਗ ਤੇ ਨਹੀਂ ਚੱਲਿਆ, ਕੋਈ ਹੋਰ ਵੀ ਚੱਲਿਆ ਔਰ ਬਹੁਤ ਅੱਗੇ ਲੰਘਿਆ, ਬਹੁਤ ਅੱਗੇ ਲੰਘਿਆ, ਉਹਨੂੰ ਖੁਸ਼ੀ ਮਿਲਦੀ ਹੈ। ਬਾਹਰ ਦੀ ਯਾਤਰਾ ਜੋ ਅੱਗੇ ਲੰਘਿਆ, ਜੈਲਸੀ ਆਉਂਦੀ ਹੈ, ਈਰਸ਼ਾ ਆਉਂਦੀ ਹੈ, ਤਾਤ ਆਉਂਦੀ ਹੈ, ਪਰ ਅੰਦਰ ਦੀ ਯਾਤਰਾ ਜਦ ਕੋਈ ਅੱਗੇ ਲੰਘ ਜਾਏ ਖੁਸ਼ੀ ਆਉਂਦੀ ਹੈ। ਔਰ ਅੰਦਰ ਦੀ ਯਾਤਰਾ ਜਿਸ ਦਿਨ ਮਨੁੱਖ ਨਾ ਕੁਛ ਹੋ ਜਾਂਦਾ ਉਸ ਦਿਨ ਪਰਮਾਤਮਾ ਹੋ ਜਾਂਦਾ ਹੈ, ਇਸ ਦਾ ਜੋ ਪੂਰਨ ਖੁਲਾਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਬਿਆਨ ਕੀਤਾ। ਕਿਸੇ ਵਕਤ ਸਤਿਗੁਰ ਨੇ ਫਿਰ ਨਦੀ ਨਾਉ ਸੰਜੋਗੀ ਮੇਲੇ ਕਰਾਏ ਤੇ ਖੋਲਾਂਗੇ ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਸਾਹਿਬ ਰਹਿਮਤ ਕਰਨ ਤੁਹਾਡੇ ਧਿਆਨ ਨੂੰ ਅੰਤਰਮੁਖੀ ਲੈ ਜਾਣ। ਯਾਤਰਾ ਅੰਦਰ ਦੀ ਹੋਵੇ ਔਰ ਅੰਦਰ ਦੀ ਯਾਤਰਾ ਵਿੱਚ ਜਿਹੜੇ ਗੁਣ ਪਨਪਦੇ ਨੇ ਉਹ ਕਾਗਜ਼ੀ ਫੁੱਲ ਨਹੀਂ ਆਉਂਦੇ, ਪਲਾਸਟਿਕ ਦੇ ਫੁੱਲ ਨਹੀਂ ਆਉਂਦੇ, ਅਸਲੀ ਫੁੱਲ ਆਉਂਦੇ ਨੇ। ਉਹਨਾਂ ਵਿੱਚ ਜਿੰਦ ਜਾਨ ਆਉਂਦੀ ਹੈ, ਉਹਨਾਂ ਦੀ ਬਾਕਾਇਦਾ ਬੁਨਿਆਦ ਆਉਂਦੀ ਹੈ, ਔਰ ਉਹ ਐਸੇ ਗੁਣ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਸਦਕੇ ਜਾਂਦਾ ਹੈ, ਪਰਮਾਤਮਾ ਗਲਵਕੜੀ ਚ ਲੈਂਦਾ ਹੈ। ਇਸ ਵਾਸਤੇ ਭਗਤ ਪਰਮਾਤਮਾ ਨੂੰ ਪਿਆਰੇ ਨੇ, ਭਗਤ ਸਭ ਤੋਂ ਨੇੜੇ ਨੇ, ਸਤਿਗੁਰ ਸਾਰਿਆਂ ਨੂੰ ਭਗਤੀ ਦਾ ਤੋਹਫਾ, ਭਗਤੀ ਦਾ ਇਹ ਮਹਾਨ ਦਾਨ ਝੋਲੀ ਵਿੱਚ ਪਾਵੇ ਤਾਂ ਕਿ ਸਾਡਾ ਜੀਵਨ ਧਨ ਧਨ ਹੋ ਜਾਏ। ਮੈਂ ਫਿਰ ਅਰਜ਼ ਕਰਾਂ, ਸੁਣ ਕੇ ਭਰੋਸਾ ਬਣਦਾ ਹੈ, ਪਰ ਭਰੋਸਾ ਸਾਡਾ ਕੋਈ ਤੋੜ ਸਕਦਾ ਹੈ? ਨਿੱਕੀ ਨਿੱਕੀ ਗੱਲ ਤੇ ਭਰੋਸੇ ਟੁੱਟ ਜਾਂਦੇ ਨੇ।
1: You're listening to KRPI 1550 Radio, Ferndale, Washington. ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। 4 ਪਾਉਂਡ ਇੰਡੀਕਨ ਲਾਲ ਮਸਰ ਲਵੋ 2.99 ਦਾ ਬੈਗ, 4 ਪਾਉਂਡ ਵਾਸ਼ਡ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਇੰਡੀਅਨ ਬੈਂਗਣ ਲਵੋ 99 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪ੍ਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
7: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਪੀਸੀ ਲੰਬੀਆਂ ਕੌੜੀਆਂ ਮਿਰਚਾਂ ਲਵੋ 1.99 ਨੂੰ ਪਾਉਂਡ, 2 ਕੈਂਟਲੂਪਸ ਲਵੋ 2.99 ਨੂੰ, ਪਾਲਕ 99 ਸੈਂਟਸ ਦੀ ਗੁੱਛੀ, ਅਤੇ ਜੰਬੋ ਸਾਈਜ਼ ਕੈਰਟਸ ਲਵੋ 58 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪ੍ਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ ਲਵੋ 17.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Radio Station 1550 AM Gurwani segment tuhade tak. ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਪੀਸੀ ਲੰਬੀਆਂ ਕੌੜੀਆਂ ਮਿਰਚਾਂ ਲਵੋ 1.99 ਪਾਉਂਡ, 2 ਕੈਂਟਲੂਪਸ ਲਵੋ 2.99 ਨੂੰ, ਪਾਲਕ 99 ਸੈਂਟਸ ਦੀ ਗੁੱਛੀ ਅਤੇ ਜੰਬੋ ਸਾਈਜ਼ ਕੈਰਟਸ ਲਵੋ 58 ਸੈਂਟਸ ਨੂੰ ਪਾਉਂਡ।
1: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103 8140120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ ਲਵੋ 17.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। 4 ਪਾਉਂਡ ਇੰਡੀਕਨ ਲਾਲ ਮਸਰ ਲਵੋ 2.99 ਦਾ ਬੈਗ, 4 ਪਾਉਂਡ ਵਾਸ਼ਡ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਇੰਡੀਅਨ ਬੈਂਗਣ ਲਵੋ 99 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਆਉਂਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ ਨੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਿਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਯਾਮੀ ਹੈ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰਯਾਮੀ ਸੁਨ ਕੰਪਤ ਹੋਂ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ, ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ।
ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ? ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ ਹੋਣ? ਮਨੋਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ, ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ, ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਤੋ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹਿ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ, ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ ਨੇ, ਹਰ ਵਕਤ ਸਭ ਕੁਝ ਉਸਦੀ ਨਿਗਾਹ ਦੇ ਥੱਲੇ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ, ਪਰਮਾਤਮਾ ਨੇੜੇ ਹੈ, ਦੇਖ ਰਿਹਾ, ਮੈਨੂੰ ਸੁਣ ਰਿਹਾ, ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ, ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ। ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿਨ ਤੋਂ ਕੀ ਆ, ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ, ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਉਹ ਆਪਣਾ ਹੱਥ ਨਹੀਂ ਰੋਕਦਾ ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ, ਫਲਾਣਾ ਤਿੰਨ ਜਾਏ ਐਨ ਜਾਏ, ਦੇਖਿਆ ਵੀ ਕੱਖ ਨਹੀਂ, ਡੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ, ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ, ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ, ਸੁਣਿਆ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ, ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ।
ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣੇ ਸਿਰਫ ਸੁਣੇ, ਦੇਖਿਆ ਵੀ ਨਹੀਂ, ਢੰਡੋਰਾ ਪਿਟ ਰਿਹਾ। ਪਰਮਾਤਮਾ ਦੇਖਦਿਆਂ ਹੋਇਆਂ ਵੀ ਖਾਮੋਸ਼ ਖਾਮੋਸ਼, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ, ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਹੈ ਕੋਈ ਸਨੇਹ ਦੇ ਵਿੱਚ, ਕੋਈ ਪ੍ਰੇਮ ਦੇ ਵਿੱਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਹੈ ਪੜਦਾ ਪਾਉਂਦਾ, ਭਰਾ ਛੁਪਾਉਂਦਾ ਹੈ ਪੜਦਾ ਪਾਉਂਦਾ ਹੈ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਫ ਕਹਿੰਦੀਏ, ਹੇ ਪ੍ਰਭੂ ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇ ਫਿਰ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੋ ਹਮਰੇ ਦੋਖ ਮਤ ਹਿਰਦੇ ਦਾਰੋ, ਹੇ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੋਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪ੍ਰਮਾਤਮਾ ਦਾ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਦੇਖਦਾ। ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ। ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਵਾ। ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ। ਕੋਈ ਬੁਰਾ ਹੈ, ਕੋਈ ਬੁਰਾ ਹੈ, ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ, ਪਰਮਾਤਮਾ ਦੀ ਦ੍ਰਿਸ਼ਟੀ ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਵਿੱਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ। ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। ਰਸ ਤੇ ਸਵਾਦਿਸ਼ ਸੀ, ਮਿੱਠਾ ਸੀ, ਸੰਤਰੇ ਦਾ ਕੌੜਾ ਹੋ ਗਿਆ। ਰਸ ਤੇ ਮਿੱਠਾ ਸੀ, ਗੰਨੇ ਦਾ ਕੌੜਾ ਹੋ ਗਿਆ। ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ, ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ। ਮਨੁੱਖ ਕੋਲ ਇਹ ਤੋਫੀਕ ਹੈ, ਸ਼ਰਾਬ ਨੂੰ ਹੀ ਦੇਖ ਲਓ, ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ ਤਰਕਾ ਕੇ।
ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਵਿੱਚ ਜਿਉਣਾ ਕਿ ਅੰਮ੍ਰਿਤ ਵਿੱਚ ਜਿਉਣਾ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਖੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਖੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਖੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ, ਵੈਸ਼ਿਆਲੇ 'ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲ੍ਹਦਾ, ਅੰਮ੍ਰਿਤ ਵੇਲੇ ਖੁੱਲ੍ਹਦਾ, ਜਿੱਥੇ ਸਵੇਰੇ ਘੜਿਆਲ ਵੱਜਦਾ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉੱਥੇ ਬੇਸ਼ਤਰ ਜਗ੍ਹਾ ਉਂਝੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਇਹ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ? ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ। ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ। ਇਹ ਵੀ ਮਰਜ਼ ਕਰਦੇ ਹਾਂ, ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ। ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ। ਇਹ ਵੀ ਮੈਰਜ ਕਰਦੇ ਹਾਂ। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਇਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ ਮਜਾਲ ਹੈ, ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆ ਏ ਵਿਚਾਰ, ਉਹ ਤੇ ਖੋ ਗਿਆ।
ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਧੀਨੋ ਵਿੱਚ ਸੀ, ਮੈਂ ਪਹਿਲੀ ਦਫ਼ਾ ਗਿਆ। ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ, ਕਿਹੜੇ ਚੱਕਰ 'ਚ ਪਏ, ਸਭ ਜੂਏਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏਖਾਨੇ ਨੇ। ਪਰ ਕਹਿਣ ਲੱਗੇ, ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ, ਇਹਨਾਂ ਜੂਏਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ, ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫ਼ਾ ਦੇਖਿਆ, ਦੇਖੇ ਦੇ ਸ਼ਹਿਰ ਬਣਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨ ਹੈ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਇਹ ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ, ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਾਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ, ਔਖਾ ਕੰਮ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਦੇ ਵਿੱਚ, ਬੜਾ ਸਾਰਥਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾ ਗੋ ਰੰਗ, ਕਿੱਥੇ ਜਾਵਾਂ ਮੈਂ, ਘਰ ਦੇ ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਈ। ਕਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤਨਾ ਚਲਤ ਮਨ ਭਇਓ ਭੰਗ। ਯਾਦਾਂ ਜਦ ਬਾਹਰ ਚਲਨ ਤਾਂ ਮਨ ਭਟਕ ਰਿਹਾ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ। ਹਰ ਵਕਤ ਮਨ ਬਾਹਰ ਭਟਕਦਾ, ਤੇ ਬਾਹਰ ਕਿਸ ਤਰ੍ਹਾਂ ਭਟਕਦਾ? ਸਮੇਂ ਵਿੱਚ ਭਟਕਦਾ, ਵਕਤ ਵਿੱਚ ਭਟਕਦਾ, ਕਾਲ ਵਿੱਚ ਭਟਕਦਾ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਕਾਲ ਵਿੱਚ ਹੈ। ਮਨ ਅਕਾਲ ਹੋ ਸਕਦਾ ਤੇ ਕਾਲ ਦਾ ਰੂਪ ਵੀ ਹੋ ਸਕਦਾ, ਅਗਰ ਕਾਲ ਵਿੱਚ
ਭਟਕਦਾ ਰਿਹਾ ਉਹ ਬਾਰ ਬਾਰ ਸਰੀਰ ਮਿਲਦਾ ਰਹੇਗਾ, ਇਸੇ ਨੂੰ ਕਹਿੰਦੇ ਨੇ ਆਵਾਗਮਨ। ਬਾਰ ਬਾਰ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਤੇ ਬਾਰ ਬਾਰ ਵਾਹਨ ਇਸ ਨੂੰ ਮਿਲੇਗਾ। ਜਿਤਨੇ ਚਿਰ ਤੱਕ ਮਨ ਅਚੇਤ ਹੈ ਸਿਲਸਿਲਾ ਚੱਲਦਾ ਰਹੇਗਾ। ਹੁਣੇ ਕੀਰਤਨ ਵਿੱਚ ਇੱਕ ਪੰਕਤੀ ਆਈ ਸੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਰਾਤ ਨੂੰ ਸੌਂ ਜਾਂਦਾ, ਸਵੇਰੇ ਜਾਗ ਪੈਂਦਾ ਹੈ, ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ। ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ ਹੈ, ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਗਰੇ। ਕਿੱਥੇ ਤੱਕ ਭਟਕੇਗਾ, ਕਿੱਥੇ ਤੱਕ ਭਟਕੇਗਾ? ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ। ਕਿਧਰੇ ਵੀ ਮਨ ਟਿਕਦਾ ਨਹੀਂ, ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ, ਇਹ ਆਪਣੇ ਘਰ ਹੀ ਟਿਕ ਸਕਦਾ। ਕੋਈ ਪਦਾਰਥ, ਕੋਈ ਰੰਗ ਰੂਪ, ਕੋਈ ਪਸਾਰਾ, ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ, ਮਨ ਦਾ ਘਰ ਪ੍ਰਭੂ ਹੈ। ਕੋਈ ਪਦਾਰਥ ਮਨ ਦਾ ਘਰ ਨਹੀਂ ਹੈ, ਪਦਾਰਥ ਤਨ ਦੀ ਲੋੜ ਹੈ। ਤੇ ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਹਨ, ਇਸੇ ਨੂੰ ਲੋਭ ਕਹਿੰਦੇ ਹਨ। ਪਦਾਰਥ ਤੇ ਤਨ ਦੀ ਲੋੜ ਸੀ, ਇਸ ਨੂੰ ਇਸ ਨੇ ਆਪਣੀ ਮਨ ਦੀ ਲੋੜ ਬਣਾ ਲਿਆ। ਬੜੇ ਧਿਆਨ ਨਾਲ ਸੁਣਨਾ, ਔਰ ਮਨ ਦਾ ਉਸਦੇ ਵਿੱਚ ਕੋਈ ਰਜੇਵਾਂ ਨਹੀਂ। ਹਾਂ, ਤਨ ਦੀ ਤ੍ਰਿਪਤੀ ਹੋ ਸਕਦੀ ਹੈ, ਭੋਜਨ ਤਨ ਦੀ ਲੋੜ ਹੈ, ਪਰ ਮਨ ਨੇ ਆਪਣੀ ਲੋੜ ਬਣਾ ਰਿਹਾ। ਬਾਰ ਬਾਰ ਯਾਦ ਆ ਰਿਹਾ, ਇਹ ਖਾ ਲਵਾਂ, ਉਹ ਖਾ ਲਵਾਂ, ਉਹ ਖਾ ਲਵਾਂ, ਕਿਉਂਕਿ ਤਨ ਦੀ ਲੋੜ ਸੀ, ਭੁੱਖ ਵੀ ਨਹੀਂ ਲੱਗੀ, ਤੇ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਲੋੜਾਂ ਮਨੁੱਖ ਦੀਆਂ ਸੀਮਤ ਨੇ, ਲੋਭ ਦੀ ਕੋਈ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ। ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ, ਉਸੇ ਨੂੰ ਵਾਸ਼ਨਾ ਕਹਿੰਦੇ ਨੇ। ਗੁਸਤਾਖੀ, ਮਾਫ ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਕਾਮ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਵਾਸ਼ਨਾ ਬਣ ਜਾਂਦਾ ਹੈ। ਪਦਾਰਥ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋਭ ਬਣਾ ਲੈ ਲੋੜ ਬਣਾ ਲੈਂਦਾ, ਇਸ ਨੂੰ ਲੋਭ ਕਹਿੰਦੇ ਨੇ। ਸ਼ਕਤੀ, ਤਾਕਤ, ਪ੍ਰਭਤਾ, ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ, ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਇਹ ਹੰਕਾਰ ਬਣ ਜਾਂਦਾ ਹੈ, ਪ੍ਰਬਲ ਹੰਕਾਰ ਬਣ ਜਾਂਦਾ ਹੈ। ਜੋ ਸਿਰਫ ਤਨ ਦੀ ਲੋੜ ਹੈ, ਮਨ ਨੇ ਆਪਣੀ ਲੋੜ ਬਣਾ ਲਿਆ, ਤੇ ਜਦ ਪ੍ਰਾਪਤ ਹੋ ਜਾਂਦਾ ਮਨ ਦੀ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ। ਇੱਕ ਨਿਰਧਨ ਤੇ ਨਿਰਧਨ ਹੈ, ਚੋਟੀ ਦਾ ਧਨਵਾਨ ਵੀ ਨਿਰਧਨ ਹੈ। ਇਹ ਵੀ ਮੈਰਜ ਕਰਦੇ ਹਾਂ, ਇਸ ਚੱਕਰ ਚ ਨਾ ਪੈਣਾ। ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ, ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ, ਉਦੋਂ ਹੈਰਾਨਗੀ ਆਉਂਦੀ, ਲੈ ਹੈਗੇ ਤੇ ਰਾਜੇ ਮਹਾਰਾਜੇ, ਇਹ ਕਰਦੇ ਕੀਤੇ ਨਾ। ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਵਿਖਿਆ ਜਾ। ਹੈਗੇ ਤੇ ਸ਼ੈਨ ਸ਼ਾਸਨ, ਲੇਕਿਨ ਪਤਾ ਚੱਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ। ਪਦਾਰਥ ਤਨ ਦੀ ਲੋੜ ਨੇ, ਜਦ ਮਨ ਦੀ ਲੋੜ ਬਣਾ ਲਈਏ, ਮਨ ਨਹੀਂ ਟਿਕਦਾ। ਕਿਸੇ ਰਾਜ ਸਿੰਘਾਸਣ ਤੇ ਮਨ ਨਹੀਂ ਟਿਕਦਾ, ਤਨ ਨਹੀਂ ਬੈਠਦਾ। ਕਿਸੇ ਪਦਾਰਥ ਵਿੱਚ ਮਨ ਨਹੀਂ ਟਿਕਦਾ, ਸਿਰਫ ਤਨ ਹੀ ਜੁੜਦਾ। ਇਹ ਵੀ ਮੈਂ ਅਰਜ਼ ਕਰਿਆ, ਕਿਸੇ ਰੂਪ ਵਿੱਚ ਮਨ ਨਹੀਂ ਬੈਠਦਾ, ਸਿਰਫ ਵਕਤੀ ਹੈ, ਵਕਤੀ ਹੈ, ਮਨ ਦੀ ਉਹ ਲੋੜ ਨਹੀਂ। ਮਨ ਦੀ ਲੋੜ ਪਰਮਾਤਮਾ ਹੈ, ਮਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ।
मंदी लोड राम है, काम नहीं है। मंदी लोड परमात्मा है, पदार्थ नहीं है। मनंदी लोड प्रभु है, प्रभुता नहीं है। जब कोई प्रभुता नू, पदार्थ नू, काम नू अपने मन की लोड़ बना लेंदा है, भटकना वध जांदी है, वध जांदी है, भटकना वध जांदी है। क्योंकि वो टिकदा नहीं, वो किधरे भी टिकदा नहीं। मन भटकदा है काल विच, समय विच, गुजरे हुए समय दियां यादां विच भटकदा है। मन नू भटकने वास्ते कोई अस्थान नहीं चाहिए, जगह नहीं चाहिए। जगह चाहिए तन नू, दौड़न भजन वास्ते, कम करन वास्ते अस्थान चाहिए तन नू, मन नू नहीं चाहिए। मन ते चार फुट दी जगह च भी बंदा बैठा है, मन हजारा मील दी वाट तय करेगा। वो समय च भटकदा है, वो वक्त दे च भटकदा है, गुजरे हुए समय दियां यादां दे च भटकेगा। तुसीं आखोगे क्यों भटकदा है, यादां विच क्यों भटकदा है? कुछ मिलिया से बड़ी खुशी मिली सी, मिलके कुछ मन भावदा मिलिया से बड़ी खुशी मिली, फिर बिछड़ गया, बड़ी चोट लगी, बड़ा दुख होया। यादां किस दियां होंदियां? दुख सुख दियां। जद मनुख कोई यादां विच बैठा होवे, या सुखां नूं याद कर रहा होवेगा या दुखां नूं, और की याद करता है, और की याद करता है? बगौर मुताला कर लेना। आप सारे सियाने बैठे हो, कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिलके बड़ी खुशी हुई सी, याद आउंदी है, फिर बिछड़ गई। समय दिच जो कुछ भी मिलता है बिछड़दा है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का स्वभाव है, काल का स्वभाव है। मिलिया सी बड़ी खुशी मिली, याद आउंदी है, बिछड़ गया, बड़ी चोट लगी है, बड़ा दुख होया, याद आउंदा है। यादां दुख सुख दियां होंदियां, ते यादां दा संबंध गुजरे हुए समय नाल होंदा है। उंज समा इको ही है, कदी चक्कर च ना पैना कि समय दे कोई तीन रूप ने। मनुख करके समा दा ए विभाजन हो जांदा है, वंड हो जांदी है। भूत भविष्य वर्तमान असी कह देंदे हां, माजी हाल मुस्तकबिल असी कह देंदे हां। उन समा एक है, परमात्मा दी दुनिया समा एक है। मेरे करके कुछ जिहड़ा गुजरा होया समा है, वह मेरा भूतकाल है, आने वाला भविष्य है, सामने है वर्तमान है। ये मेरे करके, अगर मैं नहीं हां तो समा तो एक ही है। उम्मीद गल पकड़ दे चाह गई। समय दे कोई तीन रूप नहीं, मनुख करके तीन रूप हो जाता है। मेरा कुछ गुजरिया होया समा है, मेरा कुछ आने वाला समा, उन समा इको है। मन चला जाता है गुजरे हुए समय दियां यादां विच, ते यादां विच की आउंदा है? दुख ते सुख। कदी दुखां नूं याद करदा, कदी सुखां नूं। फिर मन चला जाता है आने वाले समय, क्यों? आने वाले समय की चिंता है। हुण जो कुछ मिलिया होया किधरे चला ना जाए, चिंता। पहले तो इस तरह होया, जो मिलिया बिछड़िया, जो मिलिया बिछड़िया, बचपना मिलिया चला गया, जवानी मिली चली गई। जीवन विच मनुख नूं बहुत कुछ मिलता है और जांदा है, पता नहीं कितना कुछ मिले और कितने मिले बिछड़े। बाबा फरीद अपने आप नूं इंज समझांदे ने, फरीदा किथे तैडे मां पिया जे नहीं तूं जणियो, कल ते तेरी मां है सी अज कोई नहीं, 5 साल ते पिता है सी अज कोई नहीं,
दस साल पहले मां हैसी अज कोई नहीं। फरीदा किथे तेडे मां पे जिन्नी तू जनिया तै पासों लद गए तू अजय ना पतूणिया। मन भटकदा है गुजरे हुए समय दिया यादा विच। यादा दुख सुख दिया हुई कुछ मिलिया सी मिलके खुशी हुई सी याद आउंदी है बिछड़ गया बिछड़ के चोट लगी याद आउंदी है। मन चला जांदा है चिंता दे भविष्य की चिंता आने वाले समय की चिंता हुण जो मिले होया किधरे बिछड़ ना जाए और हुण जो कुछ मैं चाहना किधरे ऐसा ना होवे कि ना मिले ना मिले। चिंता जो कुछ मिले होया किधरे ऐसा ना होवे चला जाए चिंता जो कुछ मैं चाहना ऐसा ना होवे किधरे ना मिले चिंता। मन या ते गुजरे हुए समय दियां यादां दे चाहुंदा है दुख सुख दे चाहुंदा है या मन आने वाले समय दी चिंता दे चाहुंदा है। हुण जो कुछ है हुण ए जीवन है किधरे चला ना जाए। कबीर समझांदे ने पड़ोसी के जो हुआ तू अपने भी जान। किहड़े चक्करां च पया तू जो पड़ोसी दे घर होया तेरे नाल वी आउणा है किहड़े चक्करां च पया तू। तू कितना भी अपने आप नूं समझा ले पड़ोसी नाल होया मेरे नाल नहीं आउणा उहदी अर्थी उठी है मेरी नहीं उठेगी ओ बुढ़ा होया मैं नहीं आवांगा। कबीर कहिंदे ने इस चक्कर च पै ही ना पड़ोसी के जो हुआ तू अपने भी जान। कहिंदे ने मन टिक गया है मन भगवान विच टिक गया समा मिट गया काल मिट गया किसे नूं टिकाऊ कहिंदे ने और मन किधरे भी नहीं टिकेगा किधरे भी नहीं टिकेगा ना परिवार विच टिकेगा ना कारोबार विच टिकेगा ना पदार्थां विच टिकेगा। कोई भी मनोरंजन होवे ओ उतने चिर तक ही मन का परचावा हो सकता है जितने चिर तक मन की दुनिया च वो पुराना नहीं होया। ते पुराने ते नवे का फासला कितना है पता है जो नहीं देखया नवा है वेखद ही पुराना हो गया जो नहीं हंडाया नवा है हंडाद ही पुराना हो गया जो नहीं सुनया नवा है सुनद ही पुराना हो गया। नवे पुराने का कोई बहुत फासला नहीं है ते मन नू नित नवा चाहिए पुराने नाल सहमत नहीं होता। चलो एक उदाहरण मैं दे दें एक महान कवि होवे तो उसकी कविता बड़ी बुलंद पाया होवे वो थानू एक दफा सुनावे बड़ा रस आ गया सारे कहने बड़ा रस आया बड़ा आनंद आया कविता च बड़ी जान सी कविता च बड़ी गल सी सारियां नू रस भी भोर देख के जो कवि कह देवे हुण मैं थानू दोबारा सुनाण लगा क्योंकि थानू रस आ रहा है इस वास्ते हुण मैं थानू दोबारा सुनाण लगा। यकीन जानो अद्धा रस खो गया अद्धा खो गया पर वो कवि जरा ढीठ किस्म का होवे ते आखे हुण मैं थानू दोबारा सुनानी है तीजी दफा कई सोचणगे बंदा ठीक ठाक भी है कि नहीं। इंज कह लो 90% रस खो गया ते जे ओ हुण आखे क्योंकि तुसी बड़े टिकाओ नाल पै सुनदे हुण मैं थानू चौथी दफा सुना रस बिल्कुल खो गया ते जे किधरे उसने कह दिता हुण मैं थानू पंजवीं दफा सुनाना है सारिया ने कहना दीवारा नू सुना सी चलिया पागल लगदा किधरे हद हो गई पहले महाकवि महाकवि तो हुण पागल महाकवि सी कविता नवी प्रतीत होई

ਕਦੇ ਪੁਰਾਣਾ ਨਹੀਂ ਆਉਂਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ। ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਵਿੱਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ ਬਾਰ ਸੁਣਨ ਨਾਲ ਰਸ ਹੋ ਜਾਏਗਾ, ਪਰ ਬਾਰ ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ, ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ ਇਸਦਾ ਤੇ ਬੋਧ ਹੈ ਥੋੜ੍ਹਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ, 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ। ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ, ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ, ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ। ਗੱਲ ਨਾਲ ਮੈਨੂੰ ਪਹਿਲੇ ਇਹ ਲੈਂਦਾ ਸੀ, ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ ਮੈਂ ਕਿਹਾ ਹੱਦ ਹੋ ਗਈ, ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ, ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਤੁਹਾਡਾ ਮਿੱਤਰ ਕਿੱਥੇ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ 4th ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ, ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ ਬਾਰ ਸਵਾਸ ਲੈ ਰਹੇ, ਬਾਰ ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ ਬਾਰ ਪੀ ਜਾਓ, ਬਾਰ ਬਾਰ ਸੌਣਾ, ਬਾਰ ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕਿਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੌ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੌ ਜਾਵਾਂ, ਕਿਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਿਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ, ਕਵੀਆਂ ਦਾ ਸੁਭਾਅ ਹੁੰਦਾ। ਮੈਂ ਕਦੀ ਸੁਪਨੇ ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇਣ। ਕਦੀ ਇਸ ਤਰੀਕੇ ਨਾਲ ਆਂਕੜੇ ਇਕੱਠੇ ਕਰੋਗੇ, ਦੁਨੀਆਂ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲੋਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ।

0: ਹੈਰਾਨਗੀ ਆਉਂਦੀ ਹੈ। ਐਸਾ ਕਿਉਂ? ਉਹ ਕਹਿੰਦੇ ਨੇ ਵਾਰ ਵਾਰ ਉਹੀ ਕੁਛ ਮਨ ਇੱਥੇ ਨਹੀਂ ਟਿਕਦਾ। ਰਾਏਪੁਰ ਕਵੀ ਦਰਬਾਰ ਸੀ ਤੇ ਮੈਂ ਕਿਹਾ ਚਲੋ ਰੋਸ਼ਨ ਜੀ। ਕਹਿਣ ਲੱਗੇ ਹੁਣ ਕਵੀ ਦਰਬਾਰਾਂ 'ਚ ਵੀ ਜਾਣ ਨੂੰ ਮਨ ਨਹੀਂ ਕਰਦਾ। ਉਹੀ ਸੰਗਤ, ਉਹੀ ਕਵਿਤਾਵਾਂ, ਉਹੀ ਮਾਹੌਲ, ਉਹੀ ਲੋਕਾਂ ਦੀ ਵਾਹ ਵਾਹ, ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ। ਕਹਿੰਦਾ ਸੁਣ ਕੇ ਤੇ ਮੈਂ ਤੰਗ ਆ ਗਿਆ। ਉਹੀ ਕੁਛ ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। ਇੱਕ ਮਰਨੇ ਪੇ ਹੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਕਹਿੰਦਾ ਮੇਰੀ ਮਾਯੂਸੀ ਦੇਖੋ, ਆਪਾਂ ਤੇ ਫੈਸਲਾ ਕਰੀ ਬੈਠਿਆਂ ਖੁਦਕਸ਼ੀ ਕਰਨੀ ਹੈ। ਇੱਕ ਮਰਨੇ ਪੇ ਹੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਪਰ ਬਾਅਦ ਵਿੱਚ ਸੰਭਾਲਦਾ, ਹਕੀਮ ਸੀ, ਸਿਆਣਾ ਸੀ, ਬਜ਼ੁਰਗ ਸੀ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਫਿਰ ਕਿੱਥੇ ਜਾਵਾਂਗਾ। ਹਕੀਮ ਮੋਮਨ ਖਾਨ ਮੋਮਨ ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ ਕੁਰਾਨ ਸ਼ਰੀਫ ਦਾ ਵਕਤਾ, ਬੜਾ ਬੁਲੰਦ ਪਾਇਆ ਸ਼ਾਇਰ, ਔਰ ਜਿਹਨੂੰ ਬਹਾਦਰ ਸ਼ਾਹ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ, ਹਜ਼ਰਤ ਕਰਕੇ ਬੁਲਾਉਂਦਾ ਸੀ, ਝੁਕ ਕੇ ਸਲਾਮ ਕਰਦਾ ਸੀ ਉਸ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ ਹੈ। ਕਹਿੰਦੇ ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਮਨ ਕਿਧਰੇ ਵੀ ਨਹੀਂ ਟਿਕਦਾ। ਸਮਾਂ ਹੋ ਗਿਆ। ਸਵਾਮੀ ਰਾਮਾਨੰਦ ਦਾ ਬੋਲ, ਕਹਿੰਦੇ ਨੇ ਕਤੋਂ ਜਾਈਏ ਰੇ, ਮਨ ਕਿੱਥੇ ਜਾਏ, ਘਰ ਲਾ ਗੋ ਰੰਗ ਲੱਗ ਗਿਆ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ, ਮਨ ਦੇ ਪੈਰ ਹੀ ਟੁੱਟ ਗਏ ਨੇ, ਗੱਲ ਖਤਮ। ਬਹੁਤ ਕਾਲ ਦੀਆਂ ਯਾਦਾਂ ਖਤਮ, ਭਵਿਸ਼ ਦੀ ਚਿੰਤਾ ਖਤਮ, ਪੈਰ ਹੀ ਟੁੱਟ ਗਏ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਏਕ ਦਿਵਸ ਮਨ ਭਈ ਉਮੰਗ, ਗਸ ਚੰਦਾ ਚੰਦਨ ਛੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਏ ਗੁਰ ਮਨ ਹੀ ਮਾਏ। ਜਿਸ ਬ੍ਰਹਮ ਨੂੰ ਲੋਕੀ ਤੀਰਥਾਂ ਤੇ ਲੱਭਦੇ ਨੇ, ਮੰਦਰਾਂ ਚ ਲੱਭਦੇ ਨੇ, ਮੰਦਿਰ ਮਸਜਿਦ ਗੁਰਦੁਆਰਿਆਂ ਚ ਲੱਭਦੇ ਨੇ, ਕਹਿੰਦੇ ਨੇ ਮੈਂ ਆਪਣੇ ਅੰਦਰ ਲੱਭ ਲਿਆ। ਇਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਸ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਭਾਈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਮੰਦਰ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਜੀਵਨ ਨੂੰ ਹਰੀ ਮੰਦਰ ਬਣਾ ਲਿਆ। ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਫਲ ਜਿਹਦੀ ਜ਼ਿੰਦਗੀ ਹੀ ਖਾਨਾ ਖੁਦਾ ਬਣ ਗਈ। ਉਹ ਗੁਰਦੁਆਰੇ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਆਪਣੇ ਆਪ ਨੂੰ ਗੁਰੂ ਦਾ ਰੂਪ ਬਣਾ ਲਿਆ, ਤੇ ਗੁਰੂ ਮਾਣ ਨਾਲ ਕਹਿ ਦੇਵੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਕਤ ਜਾਈਏ ਰੇ ਗਲ ਰਾਗੋ ਰੰਗ। ਗਾਲਿਬ ਇਸ ਨੂੰ ਇੰਝ ਬਿਆਨ ਕਰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਟੁੱਟੇ ਪੈਰਾਂ ਦਾ ਬੜਾ ਅਹਿਸਾਨ ਹੈ, ਆਪਾਂ ਟਿਕ ਗਏ, ਭਟਕਣਾ ਮਿਟ ਗਏ, ਗੱਲ ਸਮਝ ਚ ਆ ਗਈ ਹੈ, ਪਰ ਮੈਂ ਹੁਣ ਸਮਝਾ ਨਹੀਂ ਸਕਦਾ। ਦੁਨੀਆਂ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਅਕਥ ਹੈ, ਜੇ ਹੋ ਜਾਣਾ जे मैं जान भी ले आखा नाई कहना नहीं, क्यों कहना कथन ना जाए, कथने च नहीं आऊंगा। क्या हो कथी कथे कथ देखा, मैं अकथ ना कथ ना जाए। जिन्हें इस अगम्मी दुनिया नो प्राप्त किया उसका कोई प्रत्यक्ष सबूत ना दे सके, और है भी नहीं। प्रत्यक्ष सबूत सीमत दा हुंदा, असीम दा नहीं हुंदा। जिन्हां ने उस अगम्मी दुनिया की झलक का आनंद माणिया वो कोई प्रत्यक्ष सबूत दे ना सके, ते जिन्हां नूं इस अगम्मी दुनिया की झलक ना मिली वो बड़े परबल बल झूठे सबूत कट्ठे करके धुआंधार तकरीरां दे राही नास्तिकता नूं जन्म दे गए। मैं एक दफा फिर दोहरावां ते समाप्ति करां, कार्ल मार्कस दे विचारां तो वक्ती तौर ते अद्धी दुनिया प्रभावित हो गई सी। चाइना, टैनजानिया, कोरिया, लाओस, कंबोडिया, चेकोस्लोवाकिया, बल्गारिया, पोलैंड, अद्धा जर्मनी, पूरा रशिया, ये सारा उस तो प्रभावित हो गया सी। इतनी दुनिया किसे वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतरमुखी है, उहदी गल सिर्फ बारमुखी सी, बारमुखी सी। और जद कभी कोई मनुख पूर्ण तौर पर अंतरमुखी हो जाता है वही भगत है, ते भगती दी जो रूपरेखा धन गुरु ग्रंथ साहिब जी महाराज दी बाणी चित्र दी मैं फिर कल थोड़े सामने रखने की कोशिश करांगा। समा हो गया, साहब रहमत करन, बख्शिश करन, सानू उस अगम्मी अवस्था की झलक देन, जिस झलक का धन गुरु नानक देव जी महाराज की बाणी जिक्र कर दिए। हुण आप गुरबाणी का एक शब्द कीर्तन दे राही सरवण करो, आनंद साहब का पाठ फुल चुग दी छावा। वाहेगुरु जी का खालसा, वाहेगुरु।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਪੀਸੀ ਲੰਬੀਆਂ ਕੌੜੀਆਂ ਮਿਰਚਾਂ ਲਵੋ 1.99 ਨੂੰ ਪਾਉਂਡ, 2 ਕੈਂਟਲੂਪਸ ਲਵੋ 2.99 ਨੂੰ, ਪਾਲਕ 99 ਸੈਂਟਸ ਦੀ ਗੁੱਛੀ ਅਤੇ ਜੰਬੋ ਸਾਈਜ਼ ਕੈਰਟਸ ਲਵੋ 58 ਸੈਂਟਸ ਨੂੰ ਪਾਉਂਡ।
3: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
4: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ, ਗੁਰਬਿਲਾਸ ਪਾਤਸ਼ਾਹ ਛੇਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ, ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਜ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ, ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆਂ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸਰਦਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ, ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾਂ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਦੇ ਹਾਂ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ, ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ, ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ। ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨ ਹੈ, ਜਿਹਨੂੰ ਆਪਾਂ ਪਟਨਾ ਸਾਹਿਬ ਢਾਕਾ ਅਸਾਮ ਦਾ ਜ਼ਿਕਰ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨਹੀਂ, ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ। ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਂ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ, ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੇ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ। ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਲਈ ਹੋਇਆ ਨਾ ਜੀ, ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਨੀ। ਦੇਖੋ ਉਹਨੇ ਕਿਹਾ ਵੀ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ, ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਯਕੀਨ ਬੜੀ ਵੱਡੀ ਚੀਜ਼ ਹੈ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟੌਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ ਲਵੋ 17.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

कहाँ लगे एहो कीट बखाने, महिमा तोर तो ही प्रभु जाने।

ਕਰਨੀ ਤੇ ਦੇਣਾ ਹੀ ਦੇਣਾ ਹੈ, ਮਾਂ ਨੇ ਸਮਾਂ ਵੀ ਦੇਣਾ, ਸਭ ਕੁਛ ਦੇਣਾ, ਦੁੱਧ ਵੀ ਪਿਲਾਉਣਾ, ਉਹਦੀ ਸੇਵਾ ਵੀ ਕਰਨੀ, ਉਹਨੂੰ ਬਸਤਰ ਵੀ ਬਦਲੇ ਨੇ, ਇਸ਼ਨਾਨ ਵੀ ਕਰਾਉਣਾ, ਉਹਨੂੰ ਦੁੱਧ ਵੀ ਪਿਲਾਉਣਾ, ਸਭ ਕੁਛ ਕਰਨਾ। ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ, ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ, ਸਨੇਹ ਤੋਂ ਨਹੀਂ ਆਉਂਦੀ, ਨਹੀਂ ਆਉਂਦੀ। ਸਨੇਹ ਵਿੱਚ ਗ੍ਰਸੇ ਹੋਏ ਮਨੁੱਖ ਦੇਖੇ ਗਏ ਨੇ, ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ। ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ, ਉਹ ਸੀਨੇ ਨਾਲ ਵੀ ਲੱਗਦਾ ਪਿਆ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ। ਐਸਾ ਇੱਕ ਦਫ਼ਾ ਮੈਂ ਹਜ਼ੂਰ ਸਾਹਿਬ ਦੇ ਦੇਖ ਕੇ ਦੰਗ ਰਹਿ ਗਿਆ। ਇੱਕ ਬਿਰਧ ਮਾਤਾ ਬੈਠੀ, ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ, ਕਿਤੇ ਉਹਦੀ ਗੋਦ ਚ ਆਣ ਬੈਠਾ, ਉਹਨੇ ਚੁੱਕ ਕੇ ਪਰੇ ਸੁੱਟਿਆ, ਬੱਚਾ ਰੋਣ ਲੱਗ ਪਿਆ। ਉੱਥੇ ਮੈਂ ਇਸ ਗੱਲ ਨੂੰ ਸੋਚਿਆ, ਮੈਂ ਕਿਹਾ ਇਸ ਦਾ ਆਪਣਾ ਨਹੀਂ ਹੈ, ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ, ਓਪਰਾ ਵਿਚਾਰਾ ਆ ਗਿਆ। ਵਾਕਈ ਓਪਰਾ ਸੀ, ਮਾਂ ਉਸਦੀ ਭੱਜੀ ਹੋਈ ਆਈ ਲੈ ਗਈ, ਰੋਣ ਲੱਗ ਪਿਆ ਸੀ। ਆਪਣੇ ਬੱਚੇ ਵਿੱਚ ਔਗਣ ਵੀ ਹੋਵਣ ਬੜੇ ਪਿਆਰੇ ਲੱਗਦੇ ਨੇ, ਦੂਜੇ ਜੇ ਬੱਚੇ ਵਿੱਚ ਗੁਣ ਵੀ ਹੋਵਣ ਨਹੀਂ ਪਿਆਰੇ ਲੱਗਦੇ। ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ ਹੈ, ਇਹਦੇ ਵਿੱਚ ਪਵਿੱਤਰਤਾ ਹੁੰਦੀ ਹੈ, ਇਹਦੇ ਵਿੱਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ। ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ, ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ, ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ, ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ, ਨਿਛਾਵਰ ਹੋ ਸਕਦਾ ਹੈ, ਮੰਗ ਕੁਛ ਵੀ ਨਹੀਂ ਹੈ। ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ, ਕੁਰਬਾਨ ਹੋ ਸਕਦੇ ਨੇ। ਮੈਂ ਹੈਰਾਨ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂੰ ਦਾ ਜ਼ਿਕਰ ਕੀਤਾ, ਸੱਸੀ ਪੁੰਨੂ ਦਾ ਜ਼ਿਕਰ ਕੀਤਾ, ਸੋਨੀ ਮਹੀਂਵਾਲ ਦਾ ਜ਼ਿਕਰ ਕੀਤਾ, ਹੀਰ ਰਾਂਝੇ ਦਾ ਜ਼ਿਕਰ ਕੀਤਾ, ਔਰ ਇਹ ਵਾਰ ਦਰਬਾਰ ਸਾਹਿਬ ਵਿੱਚ ਵੀ ਗਾਈ ਜਾਂਦੀ ਹੈ। ਸਭ ਤੋਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦ ਗਾ ਰਹੇ ਸਨ ਤੇ ਮੇਰੇ ਕੰਨਾਂ ਚ ਪਹੁੰਚ, ਉੱਥੋਂ ਹੀ ਫਿਰ ਮੈਂ ਸੋਚਿਆ ਇਸ ਨੂੰ, ਮੈਂ ਕਿਹਾ ਇਹ ਤੇ ਕੋਈ ਭਗਤ ਨਹੀਂ ਸਨ, ਸੰਤ ਨਹੀਂ ਸਨ, ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ, ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ, ਉਹਦਾ ਕੀਰਤਨ ਹੋ ਸਕਦਾ, ਉਹਦਾ ਕੀਰਤਨ ਕੀਤਾ ਜਾਂਦਾ। ਫਿਰ ਮੈਂ ਥੋੜ੍ਹਾ ਜਿਹਾ ਇਸ ਦੀ ਗਹਿਰਾਈ 'ਚ ਗਿਆ। ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ, ਹੁੰਦੇ ਨੇ। ਗਿਆਨ ਤੇ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ, ਚੱਲਦਾ। ਇਤਨੀ ਤੇ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ, ਉਸ ਨਾਲ ਵੀ ਧੋਖਾ ਕਰ ਸਕਦਾ। ਸਮਝ ਤੇ ਸੀ ਵਿਭੀਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕ੍ਰੇਟ ਦੱਸ ਦਿੱਤੇ, ਸਾਰੇ ਰਾਜ ਦੱਸ ਦਿੱਤੇ, ਔਰ ਘਰ ਘਰ ਦੇਖਿਆ ਜਾ ਸਕਦਾ। ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਚ ਮੁਕਦਮੇਬਾਜ਼ੀ, ਭਰਾ ਭਰਾ ਬੋਲਦੇ ਨੇ, ਭਰਾ ਭਰਾ ਦੇ ਦੁਸ਼ਮਣੇ। ਸਮਝ ਤੇ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ, ਪ੍ਰੇਮ ਨਹੀਂ ਹੈ, ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ, ਭਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ, ਯਕੀਨ ਜਾਣੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ, ਸਿਰਫ ਪੂਜਾ।

ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਕੁਛ ਵੀ ਪੁੱਛ ਲਓ ਨਾ, ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ, ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ, ਭਾਗਵਤ ਦੇ ਅਰਥ ਕਰ ਦੇਣਗੇ, ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ, ਗੁਰਬਾਣੀ ਦੇ ਅਰਥ ਕਰ ਦੇਣਗੇ, ਬੜੀ ਸੋਚ ਤੇ ਸਮਝ ਹੈ, ਧੂੰਆਂਧਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ, ਨੇੜਤਾ ਨਹੀਂ ਹੈ, ਨੇੜੇ ਪਿਆਰ ਲੈ ਜਾਂਦਾ, ਨੇੜੇ ਸਨੇਹ ਲੈ ਜਾਂਦਾ, ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ, ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ, ਭਰਾ ਦੇ ਨੇੜੇ ਲੈ ਜਾ ਸਕਦਾ, ਪਤਨੀ ਦੇ ਨੇੜੇ ਲੈ ਜਾ ਸਕਦਾ, ਪਤੀ ਦੇ ਨੇੜੇ, ਭੈਣ ਦੇ ਨੇੜੇ, ਨਹੀਂ ਤੇ ਦੂਰੀ ਬਣੀ ਰਹੇਗੀ, ਭਰਾ ਵਿਰਾਹ ਵਿੱਚ ਵੀ ਦੂਰੀ ਬਣੀ ਰਹੇਗੀ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਉੱਥੇ ਬਰਾਬਰੀ ਹੈ, ਪ੍ਰੇਮ ਵਿੱਚ ਬਰਾਬਰੀ ਆਉਂਦੀ ਹੈ, ਇੱਕ ਦੂਜੇ ਤੋਂ ਸਦਕੇ ਹੋਣਾ ਹੁੰਦਾ, ਇੱਕ ਦੂਜੇ ਤੋਂ ਕੁਰਬਾਨ ਹੁੰਦਾ ਹੋਣਾ ਹੁੰਦਾ। ਕਹਿੰਦੇ ਨੇ ਇੱਥੋਂ ਥੋੜੀ ਜਿਹਾ ਮਨੁੱਖਤਾ ਜਨਮ ਲੈਂਦੀ ਹੈ, ਇਨਸਾਨੀਅਤ ਜਨਮ ਲੈਂਦੀ ਹੈ। ਪ੍ਰੇਮ ਹੀਣੇ ਮਨੁੱਖ ਨੂੰ ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ, ਉਹ ਅਜੇ ਪਸ਼ੂਆਂ ਦੇ ਤਲ ਤੇ ਜੀ ਰਿਹਾ, ਨਾ ਪਤਨੀ ਨਾਲ ਪ੍ਰੇਮ, ਨਾ ਪਤੀ ਨਾਲ, ਨਾ ਭਰਾ ਨਾਲ, ਨਾ ਭੈਣ ਨਾਲ, ਸੰਬੰਧ ਟੁੱਟੇ ਹੋਏ ਟੁੱਟੇ। ਯੂਰਪ ਦੇ ਤਕਰੀਬਨ ਸਾਰੇ ਪਰਿਵਾਰ ਬਿਖਰ ਗਏ, ਭਾਰਤ ਵਿੱਚ ਵੀ ਬਿਖਰਦੇ ਜਾ ਰਹੇ। ਮੁਸ਼ਕਿਲ ਹੈ ਬਰਾਬਰੀ ਦੇਣਾ, ਪਿਆਰ ਛੀਣ ਆਉਂਦਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੈਸੇ ਵਿਦਵਾਨ ਆਲਮ ਐਸਾ ਫਰਮਾਨ ਕਰਦੇ ਨੇ, ਲੈਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ। ਹੈਰਾਨਗੀ, ਇਹ ਕੋਈ ਆਮ ਸ਼ਾਇਰ ਇਹਨਾਂ ਦਾ ਜ਼ਿਕਰ ਕਰੇ, ਉਹ ਤੇ ਇੱਕ ਗੱਲ ਵੱਖਰੀ ਹੈ, ਇੱਕ ਸੰਤ ਕਵੀ, ਇੱਕ ਬ੍ਰਹਮ ਗਿਆਨੀ। ਸਿਰਫ ਭਾਈ ਗੁਰਦਾਸ ਨੇ ਹੀ ਜ਼ਿਕਰ ਨਹੀਂ ਕੀਤਾ, ਭਾਈ ਨੰਦ ਲਾਲ ਨੇ ਵੀ ਕੀਤਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ, ਇਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਜਿਹਨੇ ਲੈਲਾ ਮਜਨੂੰ ਦਾ ਕਿੱਸਾ ਲਿਖਿਆ ਸੀ ਨਜ਼ਮ ਵਿੱਚ, ਉਹ ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ, ਉਹਦੇ ਕੁਛ ਭਾਗ ਕੁਛ ਹਿੱਸੇ। ਕਵੀ ਜਿਤਨੇ ਚਿਰ ਤੱਕ ਕਵੀ ਨੂੰ ਆਪਣੀ ਕਵਿਤਾ ਨਾ ਸੁਣਾ ਲਵੇ, ਉਹਦੀ ਆਤਮਾ ਨੂੰ ਸਕੂਨ ਨਹੀਂ ਮਿਲਦਾ, ਭਾਵੇਂ ਬਾਕੀਆਂ ਨੂੰ ਸੁਣਾਵੇ ਤੇ ਭਾਵੇਂ ਸਿਰ ਹਿਲਾਉਂਦੇ ਰਹਿਣ ਕਈ, ਤੇ ਕਈਆਂ ਨੂੰ ਰਸ ਵੀ ਆਵੇ, ਲੇਕਿਨ ਯਕੀਨ ਜਾਣੋ ਇੱਕ ਕਵੀ ਨੂੰ ਤਸਕੀਨ ਤਸੱਲੀ ਉਦੋਂ ਆਉਂਦੀ ਹੈ ਜਦ ਉਸਦੀ ਕਵਿਤਾ ਦੇ ਉੱਤੇ, ਜਦ ਉਸਦੀ ਸ਼ਾਇਰੀ ਦੇ ਉੱਤੇ ਕੋਈ ਸ਼ਾਇਰ ਸਿਰੇ ਲਾ ਦੇਵੇ, ਉਹ ਦੱਸ ਦੇਵੇ। ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਹੁੰਦੀ ਹੈ ਜਦ ਉਸਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦੱਸ ਦੇਵੇ, ਜਣੇ ਖਣੇ ਨੂੰ ਰਸ ਤੇ ਆ ਜਾਏਗਾ, ਤੇ ਜਣਾ ਖਣਾ ਦਾਦ ਵੀ ਦੇ ਸਕਦਾ। ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਵੀ ਨੰਦ ਲਾਲ ਨੂੰ ਸੁਣਾਉਣਾ, ਬਹੁਤ ਵੱਡਾ ਸ਼ਾਇਰ ਹੈ, ਕਵੀ ਹੈ। ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂੰ ਬਾਰੇ ਸੁਣਾਉਣੀਆਂ ਸਨ, ਕਿਤਾਬ ਬਹੁਤ ਵੱਡੀ ਲਿਖੀ। ਭਾਈ ਸਾਹਿਬ ਨੂੰ ਕਹਿਣ ਲੱਗਾ, ਇਹ ਮੈਂ ਲਿਖੀ ਹੈ ਕਿਤਾਬ, ਇਹਦੇ ਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ, ਇੱਕ ਭਾਗ ਵਿੱਚ ਮਜਨੂੰ ਦਾ ਜੀਵਨ। ਮਜਨੂੰ ਤੋਂ ਉਸਨੇ ਕਥਾ ਆਰੰਭ ਕੀਤੀ, ਚਾਰ ਨਜ਼ਮਾਂ ਮਜਨੂੰ ਬਾਰੇ ਸੁਣਾਈਆਂ। ਭਾਈ ਸਾਹਿਬ ਬੜੇ ਜਜ਼ਬਾਤ ਦੇ ਡੁੱਬ ਗਏ, ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ। ਉਹ ਸ਼ਾਇਰ ਕਹਿਣ ਲੱਗਾ, ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂੰ ਬਾਰੇ ਸੁਣਾਈਆਂ, ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਂਦਾ। ਪਰ ਅਸ਼ਕ ਬਾਹਰ ਹੋ ਗਏ ਸਨ,
ਭਾਵ ਵਿਭੋਰ ਹੋ ਗਏ ਸਨ, ਹੱਥ ਨਾਲ ਇਸ਼ਾਰਾ ਕੀਤਾ, ਬੜੀ ਮੁਸ਼ਕਿਲ ਨਾਲ ਜ਼ਬਾਨ ਚੋਂ ਬੋਲ ਨਿਕਲੇ, ਮਗੋ ਅਜ਼ਹਾਲੇ ਲੈਲੀ, ਨਾ ਸੁਣਾ ਮੈਨੂੰ ਲੈਲਾ ਦਾ ਕਿੱਸਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀ ਦਾ ਏ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਗ। ਤੂੰ ਮੈਨੂੰ ਮਜਨੂੰ ਦਾ ਕਿੱਸਾ ਸੁਣਾਇਆ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਗਵਾਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ, ਗੱਲ ਤੇ ਮਜਨੂੰ ਦੀ ਸੁਣੀ ਜੁੜ ਗਏ ਗੁਰੂ ਨਾਲ, ਗੱਲ ਤੇ ਮਜਨੂੰ ਦੀ ਸੁਣੀ ਜੁੜ ਗਏ ਪ੍ਰਭੂ ਨਾਲ। ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ, ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ, ਤੇ ਕੀ ਸਰੋਤਾ ਹੋਇਆ, ਕੀ ਸਰੋਤਾ ਹੋਇਆ। ਗੱਲ ਉਸਨੇ ਮਜਨੂੰ ਦੀ ਕੀਤੀ ਹੈ, ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਈ। ਆਖਣ ਲੱਗਾ ਮੈਂ ਆਪਣੇ ਹੋਸ਼ ਗਵਾ ਬੈਠਾ, ਹੋਰ ਨਾ ਕੁਛ ਮੈਨੂੰ ਸੁਣਾਈ, ਮਹਾਨ ਹੈ ਤੇਰੀ ਨਜ਼ਮ, ਮੈਂ ਹੋਰ ਨਹੀਂ ਕੋਈ ਸੁਣ ਸਕਦਾ। ਮਗੋ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀ ਦਾ ਏ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਗਰ। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ, ਪਿਆਰ ਨਾਲ। ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ। ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ, ਪਿਆਰ ਦੀ ਅਵਸਥਾ ਸਨੇਹ, ਪਿਆਰ ਦੀ ਅਵਸਥਾ ਹੀ ਪ੍ਰੇਮ ਹੈ, ਔਰ ਪਿਆਰ ਦੀ ਅਵਸਥਾ ਸ਼ਰਧਾ ਹੈ। ਹੇ ਗੁਰੂ, ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ। ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ, ਪਿਤਾ ਨਾਲ ਹੋ ਸਕਦੀ ਹੈ, ਚਲੋ ਉਮਰ ਵਿੱਚ ਵੱਡਾ, ਵੱਡੇ ਨਾਲ ਆਉਂਦੀ ਹੈ। ਉਮਰ ਵੀ ਮਨੁੱਖ ਨੂੰ ਕੁਛ ਸਿਖਾਉਂਦੀ ਹੈ ਜੋ ਬੜੇ ਤੋਂ ਬੜੇ ਉਸਤਾਦ ਨਹੀਂ ਸਿਖਾ ਸਕਦੇ। ਇਹ ਵੀ ਮੈਂ ਅਰਜ਼ ਕਰਦਾ, ਇਸ ਚੱਕਰ 'ਚ ਨਾ ਪੈਣਾ। ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ, ਇਹ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ, ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਛ ਉਮਰ ਵੀ ਸਿਖਾਉਂਦੀ ਹੈ, ਉਤਾਰ ਚੜਾ ਬਹੁਤੇ ਦੇਖੇ ਆਉਂਦੇ ਨੇ ਉਸਨੇ। ਇਸ ਵਾਸਤੇ ਆਖਿਆ ਗਿਆ ਬਿਰਧ ਦਾ, ਆਪਣੇ ਤੋਂ ਵੱਡੇ ਦਾ, ਚਾਹੇ ਉਮਰ ਵਿੱਚ ਵੱਡਾ ਹੈ, ਇਲਮ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ, ਉਹ ਤੇ ਗੱਲ ਵੱਖਰੀ, ਭਾਵੇਂ ਉਮਰ ਵਿੱਚ ਵੱਡਾ ਹੈ। ਜੋ ਕਿਸੇ ਵੀ ਗੱਲ ਵਿੱਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ, ਮੈਥੋਂ ਵੱਡਾ ਹੈ, ਉਮਰ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ ਹੈ, ਕਲਾ ਵਿੱਚ ਵੱਡਾ ਹੈ, ਸਮਝ ਵਿੱਚ ਵੱਡਾ ਹੈ। ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ, ਇਹ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਕਿਤਨਾ ਵੀ ਆਖੇ ਪਿਆ, ਖਾਲਸਾ ਮੇਰੋ ਰੂਪ ਹੈ ਖਾਸ, ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ, ਇਹਨੇ ਇੱਕ ਹੀ ਕਿਰਪਾ ਕੇ ਸਜੇ ਹੈ ਮੈਂ, ਨਹੀਂ ਤੋ ਮੋਸੇ ਗਰੀਬ ਕਰੋਰ ਕੱਪੜੇ ਹੈ। ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ, ਤੂੰ ਵੱਡਾ, ਤੂੰ ਮਹਾਨ ਹੈ, ਤੂੰ ਉੱਚਾ। ਇਹ ਸ਼ਰਧਾ ਇੱਕ ਰਸ ਹੈ, ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ ਬਾਪ ਨਾਲ ਵੀ ਹੋ ਸਕਦੀ ਹੈ। ਸ਼ਰਵਨ ਕੁਮਾਰ ਨੇ ਕੀਤੀ ਸੀ, ਉਹਨੂੰ ਪਿਓ ਦੇ ਚ ਹੀ ਪਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ ਚ ਹੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ, ਲਕਸ਼ਮਣ ਦੇ ਅੰਦਰ ਸੀ, ਰਾਮ ਦੇ ਪ੍ਰਤੀ। ਇਹ ਵੀ ਮੈਂ ਅਰਜ਼ ਕਰਦਾ, ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ। ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ, ਸਿੱਖਿਆ ਸੀ,
ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ। ਔਰ ਚਾਰ ਦਿਨਾਂ ਬਾਅਦ ਮੰਗ ਕਰ ਲਈ ਮੇਰੇ ਕੋਲ ਲੈਣਾ ਨਜ਼ਮ। ਜਮਨਾ ਵਿੱਚ ਨੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ, ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ। ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ, ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਅਸ਼ਕਬਾਰ ਹੋ ਗਏ ਜ਼ੌਕ, ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਕਿਉਂ, ਸ਼ਹਿਨਸ਼ਾਹ ਨੇ ਇਹ ਨਜ਼ਮ ਜਦ ਤੇਰੀ ਸੁਣਨੀ ਹੈ, ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ, ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਟ ਦਿੱਤੀ। ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣ, ਐਸੇ ਬੋਲਾਂ ਦੀ ਲੋੜ ਹੀ ਨਹੀਂ। ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ, ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ, ਤੁਸੀਂ ਮੇਰੇ ਉਸਤਾਦ ਹੋ। ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ ਹੈ, ਮਾਂ ਬਾਪ ਨਾਲ ਵੀ ਹੋ ਸਕਦੀ, ਗੁਰੂ ਨਾਲ ਹੋ ਸਕਦੀ ਹੈ। ਗੁਰੂ ਅਵਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ। ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ, ਇਹ ਭਗਵਾਨ ਦੀ ਆਉਂਦੀ ਹੈ, ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ ਹੈ। ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ। ਗੁਰਬਾਣੀ ਕਹਿੰਦੀ ਹੈ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਿਤ ਸੂਰਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ। ਔਰ ਫਿਰ ਭਗਤ ਤੇ ਨਾਰਾਇਣ ਵਿੱਚ, ਭਗਤ ਤੇ ਭਗਵਾਨ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ, ਐਸਾ ਗੁਰਬਾਣੀ ਵਾਰ ਵਾਰ ਕਹਿੰਦੀ ਹੈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਵੇਦ ਨਾ ਬਾਈ, ਹੁਣ ਕੋਈ ਵੇਦ ਨਹੀਂ ਰਹੇ। ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ, ਦੋਈ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ, ਫਿਰ ਸਾਗਰ ਵਿੱਚ ਗੰਗਾ ਲੱਭਣੀ ਔਖੀ ਹੈ, ਸਾਗਰ ਵਿੱਚ ਫਿਰ ਸਾਗਰ ਹੀ ਹੈ। ਕਬੀਰ ਰਾਮ ਵਿੱਚ ਖੋ ਕੇ ਰਾਮ ਹੀ ਹੋ ਗਏ, ਨਾਮਦੇਵ ਪ੍ਰਭੂ ਵਿੱਚ ਖੋ ਕੇ ਪ੍ਰਭੂ ਹੀ ਹੋ ਗਏ। ਐਸਾ ਭਗਤੀ ਕਰ ਦਿੰਦੀ ਹੈ। ਭਗਤੀ ਵਿੱਚ ਸ਼ਰਧਾ ਦੀ ਲੇਸ ਤੇ ਹੁੰਦੀ ਹੈ, ਪ੍ਰੇਮ ਦੀ ਮਾਤਰਾ ਤੇ ਹੁੰਦੀ ਹੈ, ਲੇਕਿਨ ਫਿਰ ਵੀ ਭਗਤੀ ਸ਼ਿਖਰ ਤੇ। ਹੁਣ ਮੈਂ ਅਰਜ਼ ਕਰਾਂ, ਸਨੇਹ ਵਿੱਚ ਸਾਰੇ ਆਉਂਦੇ ਨੇ, ਹਜ਼ਾਰਾਂ ਚ ਕੋਈ ਇੱਕ ਅੱਧ ਮਨੁੱਖ ਪ੍ਰੇਮ ਤੱਕ ਪਹੁੰਚਦਾ, ਲੱਖਾਂ ਦੇ ਚ ਕਿਧਰੇ ਇੱਕ ਅੱਧ ਵਿੱਚ ਸ਼ਰਧਾ ਆਉਂਦੀ ਹੈ, ਚੱਕਰ ਚ ਨਾ ਪੈਣਾ ਸ਼ਰਧਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੋਕੀ ਗੱਪਾਂ ਮਾਰੀ ਜਾਂਦੇ ਹੁੰਦੇ ਨੇ, ਬੜੀਆਂ ਵਾਹੀਆਤ ਗੱਲਾਂ ਵੀ ਕਰੀ ਜਾਂਦੇ ਹੁੰਦੇ ਨੇ, ਹੈਰਾਨਗੀ ਆਉਂਦੀ ਹੈ ਕੀ ਸ਼ਰਧਾ ਹੈ। ਇੱਕ ਦੂਜੇ ਦੀਆਂ ਪੱਗਾਂ ਲੈਂਦੀਆਂ ਵੀ ਮੈਂ ਦੇਖੀਆਂ ਨਾ, ਕੁਛ ਵੀ ਨਹੀਂ। ਸ਼ਰਧਾ ਇੱਕ ਐਸੀ ਅਵਸਥਾ ਬਣਾ ਦਿੰਦੀ ਹੈ, ਉਹ ਮਨੁੱਖ ਬੇਅਦਬੀ ਨਹੀਂ ਕਰ ਸਕਦਾ, ਕਤਾ ਹੀ ਨਹੀਂ ਕਰੇਗਾ। ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੈਂ, ਇਕਬਾਲ ਕਹਿੰਦਾ ਹੈ ਅਦਬ ਤਾਂ ਪਹਿਲੀ ਗੱਲ ਹੈ, ਪਰ ਇਹ ਸ਼ਰਧਾਲੂ ਕਰਦਾ। ਲੇਕਿਨ ਫਿਰ ਜਦ ਇਹ ਭਗਤੀ ਵਿੱਚ ਕਦਮ ਰੱਖਦਾ, ਤਾਂ ਭਗਤੀ ਐਸਾ ਹੈ ਜੈਸੇ ਬੂੰਦ ਨੇ ਛਲਾਂਗ ਮਾਰੀ ਹੈ, ਸਾਗਰ ਹੋ ਗਈ ਹੈ। ਇਸ ਭਗਤੀ ਦੀ ਰੂਪ ਰੇਖਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਿੱਤਰੀ ਹੋਈ ਹੈ, ਭਗਤਾਂ ਨੇ ਪੇਸ਼ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੀ ਹੈ, ਔਰ ਕਲਗੀਧਰ ਪਾਤਸ਼ਾਹ ਜੋ ਇਸਦਾ ਖੁਲਾਸਾ ਕਰਦੇ ਨੇ, ਮੈਂ ਬਾਕੀ ਦੇ ਤਿੰਨ ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਹੁਣ ਇੱਥੇ ਸਮਾਪਤੀ ਕਰੀਏ, ਤੁਹਾਨੂੰ ਲੇਟ ਨਾ ਕਰੀਏ।
ਬੜੇ ਟਿਕਾਓ ਨਾਲ ਇਕਾਗਰਤਾ ਨਾਲ ਤੁਸੀਂ ਸਰਵਣ ਕੀਤਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਅਸੀਂ ਭਗਤੀ ਤੱਕ ਪਹੁੰਚ ਸਕੀਏ। ਜਿਤਨੇ ਚਿਰ ਤੱਕ ਮਨੁੱਖ ਭਗਵਾਨ ਨਹੀਂ ਹੋਇਆ, ਜੰਮਦਾ ਰਹੇਗਾ, ਮਰਦਾ ਰਹੇਗਾ, ਕੇਵਲ ਭਗਵਾਨ ਨਾ ਜੰਮਦਾ ਨਾ ਮਰਦਾ, ਬਾਕੀ ਸਭ ਜੰਮਦੇ ਮਰਦੇ। ਭਰਮ ਭੂਲੇ ਨਰ ਕਰਚ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਜਨਮ ਮਰਨ ਤੋਂ ਨਾਰਾਇਣ ਰਹਿਤ ਹੈ, ਤੇ ਜਨਮ ਮਰਨ ਤੋਂ ਰਹਿਤ ਹੋਣਾ ਹੈ ਤਾਂ ਨਾਰਾਇਣ ਤੇ ਹੋਣਾ ਪਏਗਾ। ਇਸ ਤੋਂ ਬਿਨਾਂ ਨਹੀਂ ਹੈ, ਇਸ ਤੋਂ ਬਿਨਾਂ ਇਹ ਚੱਲਦਾ ਰਹੇਗਾ, ਯਾਤਰਾ ਚੱਲਦੀ ਰਹੇਗੀ। ਸਾਹਿਬ ਰਹਿਮਤ ਕਰਨ, ਇਸ ਦੇ ਬਾਕੀ ਪਹਿਲੂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਬਾਣੀ ਨੇ ਵਰਣਨ ਕੀਤੇ ਨੇ, ਤੁਹਾਡੇ ਸਾਹਮਣੇ ਫਿਰ ਰੱਖਾਂਗੇ। ਹੁਣ ਗੁਰੂ ਕੇ ਕੀਰਤਨੀਆਂ ਪਾਸੋ ਇੱਕ ਮਹਾਨ ਸ਼ਬਦ ਸਰਵਣ ਕਰੋ ਆਪ। ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

समुंद शाह सुल्तान गिरहा से तीन

0: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। 4 ਪਾਉਂਡ ਇੰਡੀਕਨ ਲਾਲ ਮਸਰ ਲਵੋ 2.99 ਦਾ ਬੈਗ, 4 ਪਾਉਂਡ ਵਾਸ਼ਡ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਇੰਡੀਅਨ ਬੈਂਗਣ ਲਵੋ 99 ਸੈਂਟਸ ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
5: ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਾਰਿਓ, ਤਾਂ ਕਿ ਤਾਪ ਤਨਕ ਮਹਿ ਹਾਰੇ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸਕੈ ਨਾ ਕੋਈ।